0: ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕੰਡ ਫਲੋਰ, ਯੂਨਿਟ ਨੰਬਰ 3210-4310-104 Avenue, ਨੌਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210-23-32nd Avenue ਨੌਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਉਹ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ, ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3663 Avenue ਨਾਰਥ ਈਸਟ ਕੈਲਗਰੀ।
2: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕਰਦੇ ਹਾਂ ਤੇ ਇਸ ਸਾਂਝ ਦੇ ਵਿੱਚ ਅਕਸਰ ਕੁਛ ਨੌਜਵਾਨ ਬੱਚਿਆਂ ਦਾ ਕਈ ਵਾਰੀ ਕੁਐਸਚਨ ਹੁੰਦੇ ਆ, ਫੋਨ 'ਤੇ ਗੱਲ ਕਰਦੇ ਆ, ਭਿੰਨ ਭਿੰਨ ਕਨਸੈਪਟਸ ਨੂੰ ਸੰਕਲਪਾਂ ਨੂੰ ਸਮਝਣ ਦਾ ਯਤਨ ਕਰਦੇ ਆ, ਕਿਉਂਕਿ ਗੁਰਬਾਣੀ ਬੇਸ਼ੱਕ ਮਨੋਵਿਗਿਆਨ ਦੀ ਹੀ ਗੱਲ ਕਰਦੀ ਹੈ ਪਰ ਗੁਰਬਾਣੀ ਦੇ ਹਰ ਇੱਕ ਸੰਕਲਪ ਨੂੰ, ਹਰ ਇੱਕ ਸ਼ਬਦ ਨੂੰ ਕੇਵਲ ਤੇ ਕੇਵਲ ਮਾਡਰਨ ਮਨੋਵਿਗਿਆਨ ਦੇ ਆਧਾਰ ਤੇ ਨਹੀਂ ਦੇਖਿਆ ਜਾ ਸਕਦਾ। ਗੁਰਬਾਣੀ ਇੱਕ ਵਿਅਕਤੀ ਦਾ ਅਧਿਆਤਮਕ, ਸਮਾਜਿਕ, ਨੈਤਿਕ ਜੀਵਨ ਦੇ ਵਿੱਚ ਹਰ ਪਹਿਲੂ ਦੇ ਵਿੱਚ, ਹਰ ਸੰਦਰਭ ਦੇ ਵਿੱਚ ਜਿਹੜਾ ਕਿ ਮਨੁੱਖਤਾ ਦੇ ਨਾਲ ਜੁੜਿਆ ਹੈ, ਮਨੁੱਖਤਾ ਦੇ ਕਰਤੱਵ ਦੇ ਨਾਲ ਜੁੜਿਆ ਹੋਇਆ, ਉਸ ਨੂੰ ਉਸ ਦਾ ਮਾਰਗਦਰਸ਼ਨ ਕਰਦੀ ਹੈ ਤੇ ਉਹ ਮਾਰਗਦਰਸ਼ਨ ਜਿਹੜਾ ਹੈ ਉਹ ਗੁਰਬਾਣੀ ਦਾ ਪਾਓ ਇੱਕ ਇਨਸਾਨ ਨੂੰ, ਇੱਕ ਜਗਿਆਸੂ ਨੂੰ, ਇੱਕ ਉਸ ਰਾਹੀ ਨੂੰ, ਉਸ ਪਾਂਧੀ ਨੂੰ ਜਿਸਨੇ ਮੰਜ਼ਿਲ ਦੇ ਉੱਪਰ ਪਹੁੰਚਣਾ ਹੈ, ਜਿਸਨੇ ਜੀਵਨ ਦੇ ਲਕਸ਼ ਨੂੰ ਸਮਝਣਾ ਹੈ ਤੇ ਜਿਸਨੇ ਜੀਵਨ ਦੇ ਲਕਸ਼ ਨੂੰ ਪ੍ਰਾਪਤ ਕਰਨਾ ਹੈ। ਕਿਉਂਕਿ ਬਾਣੀ 'ਚ ਆਉਂਦਾ ਨਾ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫੱਕੜੇ ਸਭ ਮੁਕਦੀ ਚੱਲੀ ਰਹਿਣ। ਜਿਹੜਾ ਉਹ ਲਾਹਾ ਲੈਣਾ ਹੈ, ਜਿਸ ਮਨੋਰਥ ਦੇ ਲਈ ਆਇਆ ਹੈ, ਉਸ ਮਨੋਰਥ ਦੀ ਪ੍ਰਾਪਤੀ ਦੇ ਵਾਸਤੇ ਗੁਰਬਾਣੀ ਮਾਰਗਦਰਸ਼ਨ ਕਰਦੀ ਹੈ ਤੇ ਉਹ ਇੱਕ ਮਨੁੱਖ ਨੂੰ ਹਰ ਪਹਿਲੂ ਤੋਂ ਪਰਫੈਕਟ ਬਣਾਉਣ ਦਾ ਇੱਕ ਪਰਫੈਕਟ ਬਣਾਉਣ ਦੇ ਸੰਬੰਧ ਦੇ ਵਿੱਚ ਪੂਰਾ ਦਾ ਪੂਰਾ ਉਸਦਾ ਮਾਰਗਦਰਸ਼ਨ, ਉਸਦਾ ਜੀਵਨ ਨੂੰ ਇੱਕ ਰਾਹ ਦਸੇਰਾ ਬਣ ਕੇ ਗਾਈਡ ਕਰਦੀ ਹੈ। ਆਪਾਂ ਅੱਜ ਵਿਚਾਰਦੇ ਹਾਂ ਇਹ ਚਾਰ ਸ਼ਬਦ ਜਿਹੜੇ ਬਾਣੀ 'ਚ ਅਕਸਰ ਆਉਂਦੇ ਆ, ਕਿਉਂਕਿ ਅਕਸਰ ਇਸ ਜੀਵਨ ਨੂੰ, ਸਰੀਰ ਨੂੰ ਤੇ ਸਰੀਰ ਦੇ ਨਾਲ ਜੁੜੀ ਹੋਈ ਆਤਮਾ ਨੂੰ, ਜਿਸ ਨੂੰ ਆਪਾਂ ਕੋਈ ਆਤਮਾ ਕਹਿੰਦਾ ਹੈ, ਕੋਈ ਰੂਹ ਕਹਿੰਦਾ ਹੈ, ਕੋਈ ਕਾਨਸ਼ੀਅਸਨੈਸ ਕਹਿੰਦਾ ਹੈ, ਕਿਉਂਕਿ ਅੱਜ ਕੱਲ੍ਹ ਮਾਡਰਨ ਜ਼ਮਾਨੇ ਦੇ ਵਿੱਚ ਬਹੁਤਾ ਕਰਕੇ ਉਸਨੂੰ ਕਾਨਸ਼ੀਅਸ ਦੇ ਨਾਲ, ਕਾਨਸ਼ੀਅਸ, ਅਨਕਾਨਸ਼ੀਅਸ, ਸਭ ਕਾਨਸ਼ੀਅਸ ਜਿਹੜੇ ਸਟੇਟ ਆਫ ਮਾਇੰਡਸ ਨੇ ਉਹਨਾਂ ਦੇ ਆਧਾਰ ਤੇ ਜਦੋਂ ਵਿਆਖਿਆ ਕਰਦੇ ਹਾਂ ਤਾਂ ਗੱਲ ਕੁਛ ਹੋਰ ਲੰਬੀ ਹੋ ਜਾਂਦੀ ਹੈ। ਸੋ ਗੁਰਬਾਣੀ ਦੇ ਸੰਦਰਭ ਦੇ ਵਿੱਚ ਇਹਨਾਂ ਸ਼ਬਦਾਂ ਦੀ ਜਿਹੜੀ ਸੁੰਦਰ ਢੰਗ ਨਾਲ ਮਤਲਬ ਵਿਆਖਿਆ ਕੀਤੀ ਗਈ, ਇਹ ਸਮਝਾਇਆ ਗਿਆ ਹੈ। ਪਰ ਇੱਕ ਗੱਲ, ਗੁਰਬਾਣੀ ਇਹਨਾਂ ਨੂੰ ਹਮੇਸ਼ਾ ਆਧੁਨਿਕ, ਜਿਸਾ ਮੈਂ ਪਹਿਲਾਂ ਕੀਤਾ, ਮਨੋਵਿਗਿਆਨਕ ਵਾਲੀਆਂ ਵੱਖ ਵੱਖ ਵਸਤੂਆਂ ਵਜੋਂ ਪ੍ਰਭਾਸ਼ਿਤ ਨਹੀਂ ਕਰਦੀ। ਇਹ ਸ਼ਬਦ ਸੰਦਰਭ ਅਨੁਸਾਰ ਵੱਖਰੇ ਅਰਥਾਂ ਵਿੱਚ ਵੀ ਆਉਂਦੇ ਹਨ, ਜਿੱਥੇ ਜਿਸ ਤਰ੍ਹਾਂ ਦਾ ਉਂਝ ਆਪਾਂ ਜਦੋਂ ਆਤਮਾ ਨੂੰ ਦੇਖਦੇ ਹਾਂ, ਆਤਮਾ ਅਸਲ ਦੇ ਵਿੱਚ ਅੰਦਰਲਾ ਜੀਵ ਆਤਮਕ ਸਰੂਪ ਹੈ। ਗੁਰਬਾਣੀ ਮਨੁੱਖ ਨੂੰ ਸਿਰਫ ਸਰੀਰ ਨਹੀਂ ਮੰਨਦੀ, ਸਰੀਰ ਨੂੰ ਤੇ ਇਸ ਨੂੰ ਮਿਲਾ ਕੇ ਮਨੁੱਖ ਬਣਦਾ ਹੈ, ਅੰਦਰ ਵਸਦੇ ਜੀਵ ਨੂੰ ਵੀ ਪਰਮ ਆਤਮਾ ਨਾਲ ਜੋੜ ਕੇ ਦੇਖਿਆ ਜਾਂਦਾ, ਪਾਓ ਅਕਾਲ ਦੇ ਨਾਲ, ਸੱਤ ਦੇ ਨਾਲ ਜੋੜ ਕੇ ਦੇਖਿਆ ਜਾਂਦਾ। ਗੁਰਬਾਣੀ ਵਿੱਚ ਆਤਮ ਮੈਂ ਰਾਮ, ਰਾਮ ਮੈਂ ਆਤਮ, ਪਾਓ ਆਤਮਾ ਅਤੇ ਰਾਮ ਨੂੰ ਦੋ ਵੱਖਰੀਆਂ ਹਸਤੀਆਂ ਵਾਂਗ ਨਹੀਂ ਦੇਖਣਾ, ਪਰਮਾਤਮਾ ਦੀ ਜੋਤ ਅੰਦਰ ਹੀ ਵਸਦੀ ਹੈ। ਇਹ ਗੁਰਬਾਣੀ ਦਾ ਜਿਹੜਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੁਣ ਮਨ ਦੀ ਗੱਲ ਆ ਗਈ, ਮਨ ਕੀ ਹੈ?
ਸੋਚਾਂ, ਇੱਛਾਵਾਂ ਅਤੇ ਭਟਕਣ ਦਾ ਕੇਂਦਰ ਮਨ ਲਗਾਤਾਰ ਇੱਛਾਵਾਂ, ਵਿਚਾਰਾਂ ਅਤੇ ਭਾਵਨਾਵਾਂ ਵੱਲ ਦੌੜਦਾ ਹੈ। ਇਸ ਲਈ ਗੁਰਬਾਣੀ ਮਨ ਨੂੰ ਸਾਧਣ ਉੱਤੇ ਬਹੁਤ ਜ਼ੋਰ ਦਿੰਦੀ ਹੈ। ਮਨ ਜੀਤੈ ਜਗ ਜੀਤ, ਭਾਵ ਮਨ ਨੂੰ, ਇੱਛਾਵਾਂ ਨੂੰ, ਆਕਾਂਕਸ਼ਾਵਾਂ ਨੂੰ ਕਾਬੂ ਕਰ ਲਿਆ ਤਾਂ ਸਾਰੇ ਹਰ ਕਿਸੇ ਸ਼ਹਿ ਤੇ ਜਿੱਤ ਪ੍ਰਾਪਤ ਕਰ ਲਿਆ, ਹਰ ਕਿਸੇ ਨੂੰ ਵਸ ਕਰ ਲਿਆ। ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਸੰਸਾਰ ਉੱਤੇ ਜਿੱਤ ਪ੍ਰਾਪਤ ਕਰ ਸਕਦਾ। ਪਰ ਉਹ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਨ ਦਾ ਮਤਲਬ ਹੈ ਕਿ ਅੰਦਰੂਨੀ ਅਵਸਥਾ ਜਿਹੜੀ ਹੈ ਉਸਨੂੰ ਹਾਸਲ ਕਰ ਲੈਂਦਾ ਹੈ। ਆਪਾਂ ਦੂਜੀ ਗੱਲ ਕੀਤੀ ਸੀ ਬੁੱਧੀ, ਵਿਚਾਰ ਕਰਨ ਅਤੇ ਪਰਖਣ ਦੀ ਸਮਰੱਥਾ, ਵਿਵੇਕ। ਬੁੱਧੀ ਮਨ ਦੀਆਂ ਇੱਛਾਵਾਂ ਨੂੰ ਪਰਖਣ ਅਤੇ ਸਹੀ ਗਲਤ ਨੂੰ ਸਮਝਣ ਵਿੱਚ ਸਹਾਇਕ ਹੁੰਦੀ ਹੈ। ਪਰ ਗੁਰਬਾਣੀ ਇਹ ਵੀ ਦੱਸਦੀ ਹੈ ਕਿ ਸਿਰਫ ਆਪਣੀ ਅਕਲ ਉੱਤੇ ਮਾਣ ਕਰਨਾ ਕਾਫੀ ਨਹੀਂ, ਮਤ ਥੋੜੀ ਸੇਵਕ ਕੀਤਾ, ਭਾਵ ਮਨੁੱਖ ਦੀ ਆਪਣੀ ਸਮਝ ਸੀਮਤ ਹੈ, ਸੱਚੀ ਸੂਝ ਗੁਰੂ ਦੀ ਮਤ ਨਾਲ ਪ੍ਰਾਪਤ ਹੁੰਦੀ ਹੈ। ਹੁਣ ਆਪਾਂ ਗੱਲ ਕਰ ਰਹੇ ਸੀ ਅੱਜ ਦੇ ਸੰਦਰਭ ਵਿੱਚ ਚੇਤਨਾ, ਕਾਨਸ਼ੀਅਸਨੈਸ। ਇਸ ਨੂੰ ਕਈ ਢੰਗ ਨਾਲ ਬਿਆਨ ਕੀਤਾ ਜਾਂਦਾ ਹੈ, ਕਈ ਚੇਤਨਾ ਨੂੰ ਵੀ ਰੂਹ ਆਤਮਾ ਨਾਲ ਸਮਝਦੇ ਨੇ, ਜਾਗਰੂਕਤਾ ਵੀ ਸਮਝਦੇ ਨੇ, ਅਵੇਅਰਨੈਸ, ਸੁਰਤ। ਗੁਰਬਾਣੀ ਦੇ ਵਿੱਚ ਸ਼ਬਦ ਸੁਰਤ ਜਿਹੜਾ ਹੈ ਉਹ ਚੇਤਨਾ ਤੇ ਟੁੱਕਦਾ ਹੈ। ਚੇਤਨਾ ਨੂੰ ਅਸੀਂ ਜਾਣਨ ਅਤੇ ਜਾਣਨ ਦੀ ਅਵਸਥਾ ਵਜੋਂ ਸਮਝ ਸਕਦੇ ਹਾਂ। ਗੁਰਬਾਣੀ ਵਿੱਚ ਇਸ ਨਾਲ ਮਿਲਦਾ ਬਹੁਤ ਮਹੱਤਵਪੂਰਨ ਸ਼ਬਦ ਸੁਰਤ ਹੈ, ਜਿਹੜਾ ਮੈਂ ਹੁਣ ਜ਼ਿਕਰ ਕਰ ਰਿਹਾ ਸੀ। ਸੁਰਤ ਸ਼ਬਦ ਰਤੀਆਂ, ਸੁਰਤ ਸ਼ਬਦ ਰਤੀਆਂ ਮਨ ਮਾਨਿਆ, ਭਾਵ ਜਦੋਂ ਸੁਰਤ ਸ਼ਬਦ ਵਿੱਚ ਰੰਗੀ ਜਾਂਦੀ ਹੈ ਤਾਂ ਮਨ ਵੀ ਉਸ ਸੱਚ ਨੂੰ ਸਵੀਕਾਰ ਕਰ ਲੈਂਦਾ ਹੈ। ਇੱਕ ਸੌਖੀ ਤਸਵੀਰ, ਯਾਨੀ ਕਿ ਜਿਹੜੀ ਇਸ ਨੂੰ ਸਮਝੀਏ, ਇੱਕ ਸੌਖੀ ਯਾਨੀ ਕਿ ਉਦਾਹਰਣਾ, ਆਤਮਾ ਅੰਦਰਲੀ ਜੋਤ, ਜੀਵ ਸਰੂਪ, ਚੇਤਨਾ ਸੁਰਤ ਉਸ ਜੋਤ ਦੀ ਜਾਗਰੂਕਤਾ, ਮਨ ਵਿਚਾਰਾਂ, ਇੱਛਾਵਾਂ ਅਤੇ ਭਾਵਨਾਵਾਂ ਦਾ ਪ੍ਰਭਾਵ, ਬੁੱਧੀ ਵਿਚਾਰਾਂ ਨੂੰ ਪਰਖਣ ਅਤੇ ਫੈਸਲਾ ਕਰਨ ਦੀ ਸਮਰੱਥਾ ਹੈ। ਗੁਰਬਾਣੀ ਦਾ ਰਸਤਾ ਇਹ ਹੈ ਕਿ ਮਨ ਅਤੇ ਬੁੱਧੀ ਨੂੰ ਗੁਰੂ ਦੇ ਸ਼ਬਦ ਨਾਲ ਜੋੜ, ਸੁਰਤ ਨੂੰ ਜਗਾਇਆ ਜਾਵੇ ਤਾਂ ਮਨੁੱਖ ਆਪਣੇ ਅਸਲ ਸਰੂਪ ਅਤੇ ਪਰਮਾਤਮਾ ਦੀ ਹਾਜ਼ਰੀ ਨੂੰ ਪਛਾਣੇ। ਸਭ ਤੋਂ ਡੂੰਘੀ ਗੱਲ ਇਹ ਹੈ ਕਿ ਗੁਰਬਾਣੀ ਦੇ ਅਨੁਸਾਰ ਆਤਮਾ ਕੋਈ ਅਲੱਗ ਵਸਤ ਨਹੀਂ, ਚੀਜ਼ ਨਹੀਂ, ਜਿਸ ਨੂੰ ਅਸੀਂ ਬਾਹਰੋਂ ਲੱਭਣਾ ਹੈ, ਅੰਦਰਲੀ ਜੋਤ ਨੂੰ ਪਛਾਣਨਾ ਹੈ। ਅਸਲ ਆਤਮਕ ਜਾਗਿਰਤੀ ਹੈ। ਰੂਹ ਅਤੇ ਆਤਮਾ ਵਿੱਚ ਫਰਕ ਹੈ ਤੇ ਫਰਕ ਨਹੀਂ ਵੀ, ਕਿਉਂਕਿ ਰੂਹ ਜਿਹੜਾ ਹੈ ਇਹ ਬੇਸਿਕਲੀ ਪੱਛਮੀ ਸਪਿਰਿਟ ਸੋਲ, ਪੱਛਮੀ ਸਭਿਅਤਾਵਾਂ ਦਾ, ਸ਼ਾਮੀ ਧਰਮਾਂ ਦਾ, ਖਾਸ ਤੌਰ ਤੇ ਉਰਦੂ ਫਾਰਸੀ ਦਾ ਸ਼ਬਦ ਹੈ ਤੇ ਆਤਮਾ ਵਿੱਚ, ਇਸੇ ਕਰਕੇ ਇਹਦੇ ਵਿੱਚ ਫਰਕ ਵੀ ਸਮਝਿਆ ਜਾ ਸਕਦਾ ਹੈ। ਪਰ ਇਹ ਫਰਕ ਜਿਹੜਾ ਇਸ ਤੱਥ ਤੇ ਆਧਾਰਿਤ ਨਿਰਧਾਰਿਤ ਹੁੰਦਾ ਹੈ ਕਿ ਅਸੀਂ ਆਮ ਪੰਜਾਬੀ ਦਰਸ਼ਨ ਜਾਂ ਗੁਰਬਾਣੀ ਦੇ ਸੰਦਰਭ ਵਿੱਚ ਗੱਲ ਕਰ ਰਹੇ ਹਾਂ। ਸੌਖੇ ਸ਼ਬਦਾਂ ਵਿੱਚ ਰੂਹ ਆਮ ਬੋਲਚਾਲ ਵਿੱਚ ਮਨੁੱਖ ਦੇ ਅੰਦਰਲੇ ਜੀਵਨ
ਤੱਤ ਦਾ ਜੀਵ ਭਾਵ ਹੈ। ਭਾਵ ਇਸੇ ਲਈ ਵਰਤਿਆ ਜਾਂਦਾ ਹੈ, ਜਿਵੇਂ ਰੂਹ ਨੂੰ ਸਕੂਨ ਮਿਲਿਆ, ਆਤਮਕ ਤ੍ਰਿਪਤੀ ਹੋ ਗਈ। ਆਤਮ ਦਰਸ਼ਕ ਅਰਥ ਵਿੱਚ ਉਸ ਅੰਦਰਲੇ ਤੱਤ ਲਈ ਵਰਤਿਆ ਜਾਂਦਾ ਹੈ ਜੋ ਸਰੀਰ ਅਤੇ ਮਨ ਤੋਂ ਪਰੇ ਮੰਨਿਆ ਜਾਂਦਾ ਹੈ। ਪਰ ਗੁਰਬਾਣੀ ਦੇ ਸੰਦਰਭ ਵਿੱਚ ਗੱਲ ਹੋਰ ਡੂੰਘੀ ਹੈ। ਉੱਥੇ ਆਤਮਾ ਨੂੰ ਸਿਰਫ ਇੱਕ ਵੱਖਰੀ ਵਿਅਕਤੀਗਤ ਹਸਤੀ ਮੰਨ ਕੇ ਨਹੀਂ ਸਮਝਣਾ ਚਾਹੀਦਾ। ਗੁਰਬਾਣੀ ਮਨੁੱਖ ਨੂੰ ਆਪਣੇ ਅੰਦਰ ਵਸਦੇ ਉਸ ਅਕਾਲ ਪੁਰਖ ਦੀ ਜੋਤ ਨਾਲ ਜੋੜ ਕੇ ਵੇਖਦੀ ਹੈ। ਇਸ ਲਈ ਇੱਕ ਸੌਖੀ ਤੁਲਨਾ ਸਰੀਰ ਮਨ ਬੁੱਧੀ ਅਤੇ ਆਤਮਕ ਚੇਤਨਾ ਹੈ, ਪਰਮਾਤਮਾ ਦੀ ਜੋਤ ਹੈ। ਰੂਹ ਸ਼ਬਦ ਅਕਸਰ ਇਸ ਅੰਦਰਲੇ ਜੀਵ ਦਾ ਆਤਮਕ ਪੱਖ ਲਈ ਵਰਤਿਆ ਜਾਂਦਾ ਹੈ, ਜਿਸਦਾ ਮੈਂ ਪਹਿਲਾਂ ਜ਼ਿਕਰ ਕੀਤਾ ਹੈ। ਤੇ ਜੇ ਅਸੀਂ ਚਾਹੀਏ ਤਾਂ ਅੰਦਰਲੇ ਪੱਧਰ ਤੇ ਰੂਹ ਆਤਮਾ, ਜੀਵ ਆਤਮਾ, ਮਨ ਅਤੇ ਚੇਤਨਾ ਗੁਰਬਾਣੀ ਅਨੁਸਾਰ ਇਹ ਪੰਜੇ ਹੀ ਕੀ ਹਨ ਅਤੇ ਆਪਸ ਵਿੱਚ ਕਿਵੇਂ ਵੱਖ ਹਨ, ਬਹੁਤਾ ਸੌਖੀ ਉਦਾਹਰਣਾਂ ਨਾਲ ਸਮਝ ਸਕਦੇ ਹਾਂ। ਜਿਵੇਂ ਇਸ ਨੂੰ ਗੁਰਬਾਣੀ ਦੀ ਦ੍ਰਿਸ਼ਟੀ ਨਾਲ ਸਮਝਣ ਲਈ ਪਹਿਲਾਂ ਇੱਕ ਗੱਲ ਯਾਦ ਰੱਖਣੀ ਜ਼ਰੂਰੀ ਹੈ। ਰੂਹ ਅਤੇ ਜੀਵਾਤਮਾ ਵਰਗੇ ਸ਼ਬਦ ਗੁਰਬਾਣੀ ਵਿੱਚ ਹਰ ਥਾਂ ਇੱਕੋ ਤਕਨੀਕੀ ਅਰਥ ਵਿੱਚ ਨਹੀਂ ਵਰਤੇ ਜਾਂਦੇ। ਇਸ ਲਈ ਮੈਂ ਇੱਕ ਉਦਾਹਰਣ ਦੇ ਕੇ ਸਮਝਣ ਦੀ ਕੋਸ਼ਿਸ਼ ਕਰਾਂਗਾ। ਜਿਵੇਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਵੇਂ ਰੂਹ ਅੰਦਰਲਾ ਜੀਵਨ ਤੱਤ, ਰੂਹ ਜ਼ਿਆਦਾਤਰ ਪੰਜਾਬੀ, ਇਸਲਾਮੀ, ਫਾਰਸੀ ਪਰੰਪਰਾ ਦਾ ਸ਼ਬਦ ਹੈ। ਆਮ ਤੌਰ ਤੇ ਇਸਦਾ ਭਾਵ ਹੈ ਮਨੁੱਖ ਦਾ ਅੰਦਰਲਾ ਜੀਵਨ ਜਾਂ ਆਤਮਕ ਤੱਤ। ਇਸ ਕਰਕੇ ਆਮ ਬੋਲਚਾਲ ਵਿੱਚ ਰੂਹ ਅਤੇ ਆਤਮਾ ਕਈ ਵਾਰ ਇੱਕੋ ਅਰਥਾਂ ਵਿੱਚ ਵਰਤੇ ਜਾਂਦੇ ਹਨ। ਆਤਮਾ ਆਪਣੇ ਅਸਲ ਸਰੂਪ ਵੱਲ ਇਸ਼ਾਰਾ ਕਰਦੀ ਹੈ। ਗੁਰਬਾਣੀ ਵਿੱਚ ਆਤਮਕ ਵਿਚਾਰ ਦਾ ਕੇਂਦਰ ਹੈ ਕਿ ਮਨੁੱਖ ਆਪਣੇ ਆਪ ਨੂੰ ਸਿਰਫ ਸਰੀਰ ਅਤੇ ਮਨ ਨਾ ਸਮਝੇ, ਸਗੋਂ ਆਪਣੇ ਅਸਲ ਆਤਮਕ ਸਰੂਪ ਨੂੰ ਪਛਾਣੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੱਲ ਹੁਣ ਤੇ ਮਨ ਦੀ ਆ ਗਈ। ਕਈ ਵਾਰੀ ਮਨ ਔਰ ਆਤਮਾ ਨੂੰ ਵੀ ਅਸੀਂ ਇੱਕੋ ਤਰ੍ਹਾਂ ਦੇ ਮੀਨਿੰਗਸ ਦੇ ਵਿੱਚ ਲੈਂਦੇ ਹਾਂ। ਇੱਥੇ ਜਿਹੜਾ ਮਨ ਹੈ ਤੇ ਜੋ ਸਰੂਪ ਜੋ ਹੈ ਇਹ ਆਤਮ ਨਾਲ ਹੀ ਜੁੜਿਆ ਹੋਇਆ ਹੈ। ਪਰ ਆਤਮ ਪਰਮਾਤਮ, ਆਤਮ ਸ਼ਬਦ ਜਿਹੜਾ ਹੈ ਆਪੇ ਤੋਂ, ਇਸੇ ਕਰਕੇ ਬਾਣੀ ਚਾਹੁੰਦਾ ਆਤਮ ਜਿਣੈ ਸਗਲ ਵਸ ਤਾਂ ਕੇ ਜਾਂ ਕਾ ਸਤਿਗੁਰ ਪੂਰਾ। ਆਤਮ ਜਿਣਨ ਦਾ ਕਹਿੰਦਾ ਇੱਕ, ਯਾਨੀ ਕਿ ਉਹ ਵਿਅਕਤੀ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਨੇ, ਜਿਹੜਾ ਉਸ ਕਾਲ ਪੁਰਖ ਦੇ ਰੰਗ ਚ ਰੰਗਿਆ ਗਿਆ, ਜਿਹੜਾ ਨਾਮ ਦੇ ਨੂੰ ਸਮਰਪਿਤ, ਜਿਸਨੇ ਮਨ ਤੇ ਕਾਬੂ ਕਰ ਲਿਆ, ਸੋ ਕਹੀਏ ਥੈ ਸੂਰਾ, ਉਸੇ ਨੂੰ ਸੂਰਮਾ ਕਿਹਾ। ਕਿਉਂਕਿ ਮਨ ਜਿਹੜਾ ਵਿਕਾਰਾਂ ਦੇ ਤਹਿਤ ਹੈ ਉਸਨੂੰ ਕਾਬੂ ਕਰਨਾ ਸੌਖਾ ਕੰਮ ਨਹੀਂ ਹੁੰਦਾ। ਪਰ ਇਹ ਸਾਰਾ ਕੁਛ
ਜਿਸ ਨੂੰ ਪੂਰੇ ਸਤਿਗੁਰੂ ਨਾਲ ਮਿਲਾਪ ਹੋ ਗਿਆ। ਉਸ ਦੇ ਆਧਾਰ ਤੇ ਹੀ ਉਹ ਆਤਮ ਨੂੰ ਜਿਣ ਸਕਦਾ ਹੈ, ਮਨ ਨੂੰ ਜਿੱਤ ਸਕਦਾ ਹੈ। ਮਨ ਜੀਤੇ ਜਗ ਜੀਤ। ਇਸੇ ਕਰਕੇ ਨੇ ਨਾ, ਮਨ ਤੂੰ ਜੋਤ ਸਰੂਪ ਹੈ ਆਪਣ ਮੂਲ ਹੈ, ਮਨ ਤੂੰ ਆਤਮ ਸਰੂਪ ਹੈ। ਮਨ ਨੂੰ ਆਤਮਾ ਨਾਲ ਕਹਿ ਤੇ ਆਪਣੇ ਮੂਲ ਨੂੰ, ਆਪਣੀ ਅਸਲੀਅਤ ਨੂੰ, ਆਪਣੀ ਹੋਂਦ ਨੂੰ ਪਹਿਚਾਣ। ਇੱਕ ਬਹੁਤ ਡੂੰਘਾ ਫਲਸਫਾ ਹੈ। ਆਤਮ ਯਾਨੀ ਕਿ ਇੱਥੇ ਆਤਮਿਕ ਪਛਾਣ ਵਾਸਤੇ ਆਪਣੇ ਮੂਲ ਨੂੰ ਪਛਾਣਨਾ ਜ਼ਰੂਰੀ ਹੈ। ਤੇ ਬਾਣੀ ਚ ਇੱਕ ਹੋਰ ਥਾਂ ਤੇ ਜੀਵ ਆਤਮਾ ਵੀ ਆਇਆ। ਭਾਵ ਨੇ ਮੈਂ ਜੀਵ ਹਾਂ ਵਾਲੀ ਅਵਸਥਾ ਹੈ। ਜੀਵ ਆਤਮਾ ਨੂੰ ਸੌਖੇ ਤਰੀਕੇ ਨਾਲ ਇਉਂ ਸਮਝ ਸਕਦੇ ਹਾਂ, ਪਰਮਾਤਮਾ ਦੀ ਜੋਤ ਨਾਲ ਸੰਬੰਧਿਤ ਜੀਵ ਜੋ ਆਪਣੇ ਆਪ ਨੂੰ ਇੱਕ ਵੱਖਰਾ ਮੈਂ ਸਮਝ ਰਿਹਾ ਹੈ। ਡਿਊਲ ਆਈਡੈਂਟੀਟੀ ਹੋ ਜਾਂਦੀ ਹੈ। ਇੱਥੇ ਹਉਮੈ ਮਹੱਤਵਪੂਰਨ ਹੋਇਆ ਹੈ। ਜਦੋਂ ਮਨੁੱਖ ਕਹਿੰਦਾ ਹੈ ਮੈਂ ਕਰਦਾ ਹਾਂ, ਮੈਂ ਜਾਣਦਾ ਹਾਂ, ਮੈਂ ਵੱਖਰਾ ਹਾਂ, ਤਾਂ ਆਪਣੀ ਅਸਲ ਏਕਤਾ ਨੂੰ ਭੁੱਲ ਕੇ ਮੈਂ ਦੀ ਪਛਾਣ ਵਿੱਚ ਫਸ ਜਾਂਦਾ ਹੈ। ਇਹੀ ਜਿਸ ਨੂੰ ਨਾ ਮਨ ਕਾ ਮਾਰਨ ਕਾਰਨ ਜਿਸ ਨੂੰ ਸਵਾਰਨ ਦੀ ਗੱਲ ਹੈ, ਕਿਉਂਕਿ ਗੁਰਬਾਣੀ ਦਾ ਮਾਰਗ ਇਸ ਮੈਂ ਨੂੰ ਮਿਟਾ ਕੇ ਆਪਣੇ ਮੂਲ ਨਾਲ ਮਿਲਾਪ ਵੱਲ ਲੈ ਜਾਂਦਾ ਹੈ। ਮਨ ਜੋ ਵਿਚਾਰਾਂ ਅਤੇ ਇੱਛਾਵਾਂ ਦਾ ਕੇਂਦਰ ਹੈ, ਮਨ ਨੂੰ ਅਸੀਂ ਅੰਦਰਲੀ ਸਰੀਰ ਸਕਰੀਨ ਵਾਂਗ ਸਮਝਦੇ ਹਾਂ। ਇਸ ਉੱਤੇ ਲਗਾਤਾਰ ਚੱਲਦਾ, ਜਿਸ ਤਰ੍ਹਾਂ ਕਿ ਚੱਲਦਾ ਚੇਤਨ ਦਾ ਪ੍ਰਵਾਹ ਇਹਦਾ ਜਿਹੜਾ ਚੱਲਦਾ ਰਹਿੰਦਾ, ਪਰਤਨ ਪਰਤੀ ਨਿੰਦਾ ਪਰ ਉਪਵਾਦ ਨਾ ਛੂਟੇ, ਆਵਾਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਛੂਟੇ। ਜਿਸ ਨੂੰ ਆਵਾਗਮਨ ਦੇ ਵਿੱਚ ਵੀ ਇੱਥੇ ਇਸੇ ਹੀ ਜੀਵਨ ਦੇ ਵਿੱਚ ਆਵਾਗਮਨ ਵਾਲੀ ਅਵਸਥਾ ਹੈ, ਵਿਚਾਰ, ਇੱਛਾ, ਡਰ, ਪਿਆਰ, ਗੁੱਸਾ, ਯਾਦ, ਕਲਪਨਾ, ਸੁੱਖ ਦੁੱਖ। ਇਸੇ ਕਰਕੇ ਗੁਰਬਾਣੀ ਵਾਰ ਵਾਰ ਮਨ ਨੂੰ ਸੰਭਾਲਣ ਅਤੇ ਉਸ ਨੂੰ ਸੱਚ ਨਾਲ ਜੋੜਨ ਦੀ ਪ੍ਰੇਰਣਾ ਦਿੰਦੀ ਹੈ। ਚੇਤਨਾ ਜਾਣਨ ਅਤੇ ਅਨੁਭਵ ਕਰਨ ਦੀ ਸਮਰੱਥਾ, ਚੇਤਨਾ ਦਾ ਭਾਵ ਹੈ ਜਾਗਰੂਕਤਾ, ਹੋਸ਼, ਅਵੇਅਰਨੈਸ। ਹੁਣ ਕਈ ਵਾਰੀ ਆਮ ਤੌਰ ਤੇ ਚੇਤਨਾ ਨੂੰ ਅਸੀਂ ਕਾਨਸ਼ੀਅਸਨੈਸ, ਪਰ ਜਿੱਥੇ ਜਾਗਰੂਕਤਾ ਦੀ ਗੱਲ ਆ ਗਈ, ਇਹ ਇੱਕ ਵੱਖਰਾ ਯਾਨੀ ਕਿ ਹੋਸ਼, ਜਿਹੜੀ ਚੀਜ਼ ਨੂੰ ਸਮਝ ਰਹੇ ਹਾਂ, ਜਿਹੜੀ ਜਿਸ ਦਾ ਸਾਨੂੰ ਗਿਆਨ ਹੈ, ਉਸ ਤਰ੍ਹਾਂ ਦਾ ਗਿਆਨ ਨਹੀਂ ਕਿ ਅਸੀਂ ਗਿਆਨੀ ਹੋ ਗਏ, ਪਰ ਜਿਹੜੀ ਸਾਡੀ ਜਾਣਕਾਰੀ ਚ ਉਹ ਅਵੇਅਰਨੈਸ ਹੈ, ਜਾਗਰੂਕਤਾ ਹੈ। ਉਸ ਤਰ੍ਹਾਂ ਚੇਤਨਾ ਜਿਹੜੀ ਹੈ ਉਹ ਕਾਨਸ਼ੀਅਸਨੈਸ ਹੈ ਮਾਨਸਿਕ ਲੈਵਲ ਤੇ। ਉਦਾਹਰਣਾ ਹੈ ਕਿ ਸਾਨੂੰ ਗੁੱਸਾ ਆਇਆ, ਮਨ ਵਿੱਚ ਗੁੱਸੇ ਦੇ ਵਿਚਾਰ ਆਏ, ਸਰੀਰ ਵਿੱਚ ਧੜਕਣ ਤੇਜ਼ ਹੋਈ, ਚੇਤਨਾ ਨੇ ਉਸ ਗੁੱਸੇ ਨੂੰ ਜਾਣਿਆ, ਸਮਝਿਆ ਮੈਨੂੰ ਗੁੱਸਾ ਆ ਗਿਆ ਹੈ। ਜੇ ਅਸੀਂ ਉਸ ਗੁੱਸੇ ਨੂੰ ਦੇਖ ਕੇ ਵੀ ਉਸ ਦੇ ਪਿੱਛੇ ਨਾ ਚੱਲੇ, ਠਰਮਾ ਪੈਦਾ ਕਰ ਲਿਆ, ਤਾਂ ਅਸੀਂ ਮਨ ਤੋਂ ਇੱਕ ਕਦਮ ਪਿੱਛੇ ਹੋ ਕੇ ਉਸ ਨੂੰ ਦੇਖ ਰਹੇ ਹਾਂ। ਮਨ ਦਾ ਇਮੀਡੀਏਟ ਰਿਐਕਸ਼ਨ ਸੀ। ਇਹੀ ਗੱਲ ਆਤਮਕ ਸਾਧਨਾ ਵਿੱਚ ਬਹੁਤ ਮਹੱਤਵਪੂਰਨ ਆ ਜਾਂਦੀ ਹੈ। ਬਹੁਤ ਸੌਖੀ ਉਦਾਹਰਣਾ ਹੈ
मान लो कि एक दीवा है, दीवा शरीर है, दीवे विच तेल, मन दिया वासनावां विचारां, दीवे दी लो चेतना है, लो दा प्रकाश आत्मक जोत दा प्रतीक। पर इत्थे एक सावधानी है, ये सिर्फ समझाउण लई उदाहरण है। गुरबाणी का असल सिद्धांत इस तो कितने डूंगा है। सब तो महत्वपूर्ण गल गुरबाणी का उद्देश यह नहीं कि असी पांच वक् वक् चीजा लभीए, रूह कितने है, आत्मा कितने है, चेतना कितने है। असल सवाल है, मैं अपने आप नूं की समझ रहा, पाव मैं। ते जे मैं अपने आप नूं सिर्फ शरीर अते मन समझदा हाँ, यह होवें है। जे मैं अपने अंदर दी जोत नूं पछाणदा हाँ, यह आत्मक जागृति है। अते जदों यह पछाण डूंगी हुंदी है तां गुरबाणी कहिंदी है, आत्म मैं राम, राम मैं आत्म, चीनस गुर बीचारा। जिहड़ी आपां शुरू च जिस उदाहरणा नूं लिया सी, भाव आत्मा विच राम है अते राम विच अकाल पुरख विच आत्मा है। गुरु दे विचार राही ए सच नूं पछाणिया जांदा है। एक लाइन विच सार मन सोचदा है, चेतना जानदी है, जीव अपने आप नूं वखरा समझदा है, आत्मक ज्ञान अपने मूल की पछाण कराउंदा है, अते गुरबाणी उस मूल नूं अकाल पुरख की जोत नाल जोड़ती है। पाओ मन चित बुद्ध ये जिन्हियां भी स्टेजां ने कॉन्शियसनेस दियां, इस नूं समझना, क्योंकि जो भारत के भी जो पुरातन मत होए ने या दुनिया के विच जदों असीं देखते हाँ, कई सवाल पैदा होंगे कि जिहड़े बाकी जानवर ने इंसान तो बिना, कि उन्हां दी कॉन्शियसनेस नहीं है या कि उन्हां च आत्मा नहीं है। जिवें कि भारतीय दर्शन दे विच बहुत सारे, मतलब सारयां दा एक मिला के आपां कह सकते हां, बौद्ध धर्म भी जैन धर्म भी, ओह तां किते ना किते औरत दे विच भी आत्मा नहीं सी देखदे। या जदों आपां क्लासिफिकेशन करदे हां तीन तीन जातिवाद ते चार वर्णा दे विच, उत्थे भी एक दो जिहड़ियां उपरलियां क्लासेस ने, स्वर्ण क्लासेस ने, वह दूजियां दे विच समझते ही नहीं कि उन्हां नूं पीड़ा होंदी आ नहीं होंदी, क्योंकि उन्हां दा इह है कि उन्हां दे कोल आत्मा होर किसे कोल नहीं है। जिहड़ी गुलामां नूं गुलाम रखण दी दुनिया दे विच, भारत दे विच नहीं, दुनिया दे विच जिहड़ी ज़हनियत सी वह इसे ते ही काम करदी सी। पर जे अजोके समें विच जदों ज्ञान दा बहुत विकास होया है, साडा एक पालतू पैट हुंदा है, वो सानू प्यार करता है, वो रिस्पांस देता है, असं दूर चले जाते मिस करता, आंदा सानू लिपट जाता है। इसका मतलब है उहदे विच भी किते ना किते चीजा, हाथियों की मिसाल है, अगर हाथी मर जाता है उहदे कोल उहदे साथी जिहड़े आ वो अफसोस करते हैं, जिहड़ा उहदा दूजा साथी हुंदा उह बहुत ज्यादा डिप्रेशन च रहिंदा है, उसनूं कंसोल भी करदे ने। ते इत्थों तक कि उहो जिहे जिहड़े जानवर ने उह मनुखी भावनावां नूं वी समझदे ने। असाम दे जंगलां दे विच मैनूं इस वक्त उस व्यक्ति दा नाम भुल गया है, जिसने कि खूंखार 21 हाथियां दे नाल दोस्ती बना ली सी, ते उहदे मरण समय ओ हाथी
ਸੈਂਕੜੇ ਕਿਲੋਮੀਟਰ ਦਾ ਪੈਂਡਾ ਕੱਟ ਕੇ ਜੰਗਲੀ ਹਾਥੀ ਉਸ ਤੇ ਉਸ ਅੰਤਮ ਸੰਸਕਾਰ ਵਾਲੀ ਥਾਂ ਤੇ ਆਏ ਸੀ। ਇਹ ਵੀ ਰਵਾਇਤ ਹੈ, ਸੁਣਿਆ ਹੈ ਕਿ ਹਰ ਸਾਲ ਉਹ ਆਉਂਦੇ ਨੇ, ਕਿਸੇ ਨੂੰ ਕੁਛ ਨਹੀਂ ਕਹਿੰਦੇ, ਚਲੇ ਜਾਂਦੇ ਆ। ਸੋ ਇਸਦਾ ਮਤਲਬ ਆ, ਜਾਂ ਆਪਾਂ ਜਿਸ ਤਰ੍ਹਾਂ ਦੇਖਦੇ ਹਾਂ, ਇੱਕ ਡਿਸਿਪਲਿਨ ਦੇ ਵਿੱਚ ਮਧੂਮੱਖੀਆਂ ਨੇ ਹੋਰ ਕਈ ਜਿਹੜੇ ਜੀਵਨ ਨੇ ਜਿਹੜਾ, ਉਹਨਾਂ ਦੇ ਵਿੱਚ ਵੀ ਜਿਹੜੀ ਸ਼ੈ ਕੰਮ ਕਰ ਰਹੀ ਹੈ, ਕਾਨਸ਼ੀਅਸਨੈਸ ਹੈ, ਆਤਮਾ ਹੈ, ਬੁੱਧੇ, ਇਸ ਤੇ ਵੀ ਵਿਚਾਰ ਕਰਾਂਗੇ ਅਗਲੇ ਕਿਸੇ ਸੈਸ਼ਨ ਦੇ ਵਿੱਚ। ਇਹ ਇੱਕ ਬਹੁਤ ਹੀ ਇੰਪਾਰਟੈਂਟ ਜਿਹੜਾ ਮਤਲਬ ਇੱਕ ਸਬਜੈਕਟ ਹੈ, ਜਿਸ ਨੂੰ ਸਾਨੂੰ ਗੁਰਬਾਣੀ ਦੇ ਆਧਾਰ ਤੇ ਵੀ ਤੇ ਮਨੋਵਿਗਿਆਨ ਦੇ ਆਧਾਰ ਤੇ ਵੀ ਸਮਝਣ ਦੀ ਲੋੜ ਹੈ, ਕਿਉਂਕਿ ਗੁਰਬਾਣੀ ਨੇ ਸੈਂਕੜੇ ਸਾਲ ਪਹਿਲਾਂ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਸੀ। ਆਓ ਅੱਜ ਦੇ ਇਸ ਪ੍ਰੋਗਰਾਮ ਨੂੰ, ਇਸ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ ਤੇ ਫਿਰ ਤੁਹਾਡੇ ਨਾਲ ਹੋਰ ਵਿਚਾਰਾਂ ਦੀ ਸਾਂਝ ਵੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹਨਾਂ ਦਾ ਇਸਤੇਮਾਲ ਕਰਨ ਦਾ ਅਵਸਰ ਨਹੀਂ ਹੁੰਦਾ। ਪਰ ਜਦੋਂ ਲਾਈਫ ਸਟਰਗਲ ਚ ਹੁੰਦੀ ਹੈ ਇੱਥੇ ਦੁੱਖ ਤੋਂ ਭਾਵ ਸਟਰਗਲ ਹੈ, ਸੰਘਰਸ਼। ਜਿਸ ਤਰ੍ਹਾਂ ਆਪਾਂ ਰੋਗ ਦਾ ਅਰਥ ਕਈ ਵਾਰੀ ਬਿਮਾਰੀ ਤੇ ਕਈ ਵਾਰੀ ਜਦੋਂ ਇਸ ਸ਼ਬਦ ਦੇ ਵਿੱਚ ਦੇਖਦੇ ਹਾਂ ਹੋਮੈ ਰੋਗ ਮਾਨਕ ਕੋ ਦੀਨਾ ਕਾਮ ਰੋਗ ਮੈਗਲ ਵਸਲੀਨਾ ਦਿਸ਼ਟ ਰੋਗ ਪਚਬੂਆ ਪਤੰਗਾ। ਇਸ ਸ਼ਬਦ ਦੇ ਵਿੱਚ ਜਿੱਥੇ ਰੋਗਾਂ ਦਾ ਜ਼ਿਕਰ ਆਉਂਦਾ ਹੈ ਚਸ਼ਕਿਆਂ ਦਾ ਜ਼ਿਕਰ ਕਮਜ਼ੋਰੀਆਂ ਦਾ ਜ਼ਿਕਰ ਕਿ ਮਨੁੱਖ ਦਾ ਦੀ ਕਮਜ਼ੋਰੀ ਹੋਮੈ ਦਾ ਰੋਗ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਕਾਮ ਰੋਗ ਦਾ ਗ੍ਰਸਿਆ ਹੋਇਆ ਕਮਜ਼ੋਰੀ ਦਾ ਚਸ਼ਕੇ ਦਾ ਮਾਰਿਆ ਹਾਥੀ ਇਨਸਾਨ ਦੇ ਕਾਬੂ ਚ ਆ ਜਾਂਦਾ ਹੈ, ਇਸੇ ਤਰ੍ਹਾਂ ਜੇਬਾ ਰੋਗ ਮੀਨ ਗਸਿਆ ਜੀਭ ਦਾ ਚਸ਼ਕਾ ਜਿਹੜੀ ਮੱਛੀ ਹੈ ਉਹ ਫਸ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਸ਼ਿਕਾਰ ਬਣ ਜਾਂਦੀ ਹੈ। ਸੋ ਇਸੇ ਤਰ੍ਹਾਂ ਹੀ ਇੱਥੇ ਇੱਥੇ ਰੋਗ ਦਾ ਭਾਵ ਹੈ ਸੰਘਰਸ਼ ਦਾ ਜੀਵਨ। ਜਦੋਂ ਕੰਫਰਟਸ ਨਾ ਹੋਣ, ਆਰਾਮ ਤੋਂ ਬਗੈਰ ਦੀ ਜ਼ਿੰਦਗੀ, ਕੰਫਰਟਲੈਸ ਲਾਈਫ। ਪਰ ਇਹੀ ਜਿਹੜਾ ਸੰਘਰਸ਼ ਹੈ ਇਹ ਮਨੁੱਖ ਨੂੰ ਉਭਰਨ ਦਾ ਸਮਾਂ ਦਿੰਦਾ ਹੈ, ਆਫਰ ਦਿੰਦਾ ਹੈ। ਕਿਉਂਕਿ ਇਸੇ ਚਾਹ ਕਿ ਜਦੋਂ ਕਹਿੰਦਾ ਦੁੱਖ ਦਾਰੂ ਸੁਖ ਰੋਗ ਪਿਆਸ ਜਾ ਸੁਖ ਤਾਮ ਨਾ ਹੋਈ, ਪਰ ਜਿਹਨਾਂ ਨੂੰ ਅਧਿਆਪ

0: ਸੁੱਖ ਪ੍ਰਾਪਤ ਹੋ ਜਾਂਦਾ ਹੈ, ਆਨੰਦ ਦੀ ਗੱਲ ਕਰਦੇ ਹੈ, ਉਹਨਾਂ ਨੂੰ ਪਰੇਸ਼ਾਨੀ ਨਹੀਂ ਹੁੰਦੀ। ਸੋ ਆਨੰਦ ਇੱਕ ਹੋਰ ਅਵਸਥਾ ਹੈ, ਪਰ ਜਿਹੜਾ ਸੰਘਰਸ਼ ਹੈ ਇਹ ਹੀ ਮਨੁੱਖ ਨੂੰ, ਜੇ ਮਨੁੱਖਤਾ ਨੂੰ ਸੰਘਰਸ਼ ਨਾ ਹੁੰਦਾ ਤੇ ਸੰਘਰਸ਼ ਦੇ ਨਾਲ ਨਾਲ ਮਨੁੱਖ ਆਪਣੀਆਂ ਯੋਗਤਾਵਾਂ ਦਾ ਇਸਤੇਮਾਲ ਨਾ ਕਰਦਾ, ਵਰਤੋਂ ਨਾ ਕਰਦਾ, ਜਿਸ ਤਰ੍ਹਾਂ ਕਿ ਆਪਾਂ 3 ਲੱਖ ਸਾਲ ਤੋਂ ਹੋਮੋ ਸੈਪੀਅਨਸ ਸੰਘਰਸ਼ ਕਰਦੇ ਕਰਦੇ, ਜਾਂ ਉਸ ਤੋਂ ਪਹਿਲਾਂ ਦੇ ਜਿਹੜੇ ਪੂਰਵਜ ਨੇ ਹੋਮੋ ਇਰੈਕਟਸ ਹੋ ਗਿਆ, ਉਸ ਤੋਂ ਪਹਿਲਾਂ ਜਿਹੜੇ ਹੋ ਗਏ ਹੋਮੋ ਹੈਬਿਲਿਸ, ਜਿਨ੍ਹਾਂ ਨੇ ਪੱਥਰ ਨੂੰ ਹਥਿਆਰ ਬਣਾਇਆ, ਸੰਘਰਸ਼ ਕੀਤਾ, ਉਹਨਾਂ ਨੂੰ ਲਾਈਫ ਬਚਾਉਣ ਵਾਸਤੇ ਸੰਘਰਸ਼ ਸੀ। ਉਸ ਜੰਗਲ ਦੇ ਵਿੱਚ, ਉਸ ਸੰਘਰਸ਼ ਦੇ ਵਿੱਚ ਜਿਉਂਦਾ ਕਿਵੇਂ ਰਹਿਣਾ ਹੈ, ਉਸ ਸੰਘਰਸ਼ ਨੇ ਹੀ ਮਨੁੱਖ ਨੂੰ ਅੱਜ ਲਗਭਗ ਜਿਹੜੀ ਜਿੰਨੀ ਵੀ ਜ਼ਮੀਨ ਦਾ ਤੇ ਆਪਾਂ ਧਰਤੀ ਦਾ ਤੇ ਕਹਿ ਹੀ ਸਕਦੇ ਹਾਂ ਕਿ ਬਈ ਇੱਥੇ ਤੇ ਸਰਦਾਰ ਹੀ ਮਾਲਕ ਹੈ, ਪਰ ਹੋ ਸਕਦਾ ਹੈ ਬ੍ਰਹਿਮੰਡ ਦੇ ਵਿੱਚ ਹੀ ਇਕੱਲਾ ਹੀ ਇਹ ਹੋਵੇ ਜਿਹੜਾ ਇਸ ਅਵਸਥਾ ਦੇ ਵਿੱਚ ਇੰਨਾ ਪਾਵਰਫੁਲ ਹੈ। ਉਹ ਪਾਵਰਫੁਲ ਕਿਵੇਂ ਬਣਿਆ? ਸੰਘਰਸ਼ ਨੇ। ਇਸੇ ਤਰ੍ਹਾਂ ਅੱਜ ਤੋਂ 75,000 ਸਾਲ ਤੱਕ ਇਹ ਮਨੁੱਖ ਹੀ ਅਫਰੀਕਾ ਦੇ ਜੰਗਲਾਂ ਦੇ ਵਿੱਚ ਪਸ਼ੂਆਂ ਵਾਂਗੂ ਹੀ ਵਿਚਰ ਰਿਹਾ ਸੀ। ਪਾਓ ਗ੍ਰੇਟ ਐਪਸ ਦੇ ਵਿੱਚ ਆਉਂਦਾ ਹੈ, ਜਿਵੇਂ ਚਿੰਪੈਂਜ਼ੀ, ਮੰਕੀ, ਗੁਰੇਲਾ, ਬੋਨੋਬੋਸ, ਇਹ ਸਾਰੇ ਵਿਚਰ ਰਹੇ ਸਨ, ਜਾਂ ਜਿਹੜੇ ਦੂਜੇ ਜਾਨਵਰ ਨੇ ਖੂੰਖਾਰ, ਜਿਵੇਂ ਸ਼ੇਰ ਹੋ ਗਿਆ, ਚੀਤਾ ਹੋ ਗਿਆ, ਬਗਿਆੜ ਹੋ ਗਿਆ, ਇਹ ਵੀ ਉਸ ਤਰ੍ਹਾਂ ਹੀ ਸੰਘਰਸ਼ ਕਰ ਰਿਹਾ ਸੀ। ਪਰ ਇਸਦੇ ਉਸ ਸੰਘਰਸ਼ ਨੂੰ ਜਦੋਂ ਇਸ ਨੇ, ਕਿਉਂਕਿ 2 ਪੈਰਾਂ ਤੇ ਖੜਾ ਹੋਣ ਦੇ ਕਰਕੇ ਇਹਦੀ ਅਕਲ ਵਧਣੀ ਸ਼ੁਰੂ ਹੋ ਗਈ, ਦਿਮਾਗ ਵਧਣਾ ਸ਼ੁਰੂ ਹੋਇਆ, ਇਹਦੇ ਵਿੱਚ ਸੋਚਣ ਸ਼ਕਤੀ ਆ ਗਈ, ਤਾਂ ਅੱਜ ਇਹ ਕਿੱਥੇ ਪਹੁੰਚ ਗਿਆ ਹੈ। ਆਮ ਜ਼ਿੰਦਗੀ ਦੇ ਵਿੱਚ ਵੀ ਇਸੇ ਕਰਕੇ ਜਿਹੜੀ ਜ਼ਿੰਦਗੀ ਦੀ ਪਾਜ਼ਿਟਿਵਿਟੀ ਹੈ, ਜਿਹੜਾ ਜ਼ਿੰਦਗੀ ਦਾ ਸਕਾਰਾਤਮਕ ਪੱਖ ਹੈ, ਉਸ ਨੂੰ ਗੁਰਮਤ ਨੇ ਉਭਾਰਿਆ ਹੈ। ਜਿਸ ਤਰ੍ਹਾਂ ਪੁਰਾਤਨ ਭਾਰਤੀ ਧਰਮ ਜਾਂ ਪੁਰਾਤਨ ਭਾਰਤੀ ਜੀਵਨ ਜਾਂਚ ਜਿਹੜੀ ਹੈ ਸੀ, ਉਸ ਦੇ ਵਿੱਚ ਭਾਵੇਂ ਉਹ ਕੋਈ ਵੀ ਕਿਸੇ ਵੀ, ਭਾਵੇਂ ਉਹ ਬੌਧ ਧਰਮ ਸੀ, ਜੈਨ ਧਰਮ ਸੀ, ਹਿੰਦੂ ਸਨਾਤਨ ਮਤ ਸੀ, ਵਰਣ ਆਸ਼ਰਮ ਸੀ, ਉਹ ਸਾਰਿਆਂ ਦਾ ਇੱਕੋ ਨਿਸ਼ਾਨਾ ਇਹ ਸੀ ਕਿ ਦੁਨੀਆਂ ਦੁੱਖਾਂ ਦਾ ਹੀ ਘਰ ਹੈ, ਜਾਂ ਮਨੁੱਖ ਜਿਹੜਾ ਇੱਥੇ ਆਇਆ ਹੈ ਇਸਦੇ ਜੀਵਨ ਦਾ ਸੰਘਰਸ਼ ਕੀ ਆ, ਇਹਦੀ ਸਜ਼ਾ ਹੈ, ਤੇ ਇਸ ਨੇ ਇੱਥੇ ਸੰਘਰਸ਼ ਕਰਕੇ ਮੁਕਤ ਹੋਣਾ ਹੈ ਮਰਨ ਤੋਂ ਬਾਅਦ, ਯਾਨੀ ਆਵਾਗਾਉਣ ਤੋਂ ਬਚਣ ਦਾ ਸਾਧਨ ਹੀ ਇਹਦਾ, ਇੱਥੇ ਕਰਮਾਂ ਨੂੰ ਜੋੜਿਆ ਗਿਆ, ਪਰ ਉਹ ਕਰਮਾਂ ਦੇ ਨਾਲ ਨਾਲ ਤਿਆਗਵਾਦ ਦੀ ਗੱਲ ਕੀਤੀ ਗਈ, ਕਾਰੋਬਾਰ ਤਿਆਗ ਕੇ, ਕਰਮ ਨੂੰ ਵੀ ਤਿਆਗ ਕੇ, ਜੰਗਲਾਂ ਦੇ ਵਿੱਚ ਬੈਠ ਕੇ ਇਹੋ ਜਿਹੀ ਸਾਧਨਾ ਕਰਕੇ ਮੁਕਤ ਹੋਣ ਦੀ ਗੱਲ ਸੀ। ਭਗਤੀ ਮੂਵਮੈਂਟ, ਜਿਸ ਦੇ ਵਿੱਚ ਆਪਾਂ ਗੁਰਮਤਿ ਕਹਿੰਦੇ ਹਾਂ, ਸਾਰੇ ਹੀ ਭਗਤ ਸਾਹਿਬਾਨ, ਭਾਵੇਂ ਉਹ ਰਾਮਾਨੰਦ ਜੀ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਜਿਹੜੇ ਵੀ ਉਹ ਭਗਤ ਸਾਹਿਬਾਨ ਜਿਹੜੇ ਕਿਰਤੀ ਸਨ, ਉਹਨਾਂ ਨੇ ਇਸ ਗੱਲ ਨੂੰ ਠੁਕਰਾ ਦਿੱਤਾ, ਉਹਨਾਂ ਨੇ ਜੀਵਨ ਦੇ ਵਿੱਚ ਸੰਘਰਸ਼ ਨੂੰ ਹੀ, ਕਿਰਤ ਨੂੰ ਹੀ ਇੰਪੋਰਟੈਂਸ ਦਿੱਤੀ, ਤੇ ਕਿਰਤ ਕਰਦਿਆਂ ਹੀ ਇਸ ਜੀਵਨ ਦੇ ਵਿੱਚ ਜੀਵਨ ਮੁਕਤ ਹੋਣ ਦੇ ਕੰਸੈਪਟ ਨੂੰ, ਜੀਵਨ ਜਾਂਚ ਨੂੰ ਉਭਾਰਿਆ। ਇਸੇ ਕਰਕੇ ਭਗਤ ਬੈਣੀ ਜੀ ਕਹਿੰਦੇ, ਬੈਣੀ ਕਹੈ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਜਾਂ ਭਗਤ नामदेव जी, वो कहते ने मोए होए जे मुक्त दोगा मुक्त न जाने कोई। सो एक संघर्ष से जीवन नु बल्कि गुरु नानक पातशाह ने सिख नु अपने इस मार्ग का जिक्र ही किया है, उद्यम करेंद्या जीव तू कमाउंद्या सुख पुंज त्याउंद्या तू प्रभु मिल नानक उतरी चिंत। उद्यम जड़ा है ओ सिख दे जीवन का लक्ष्य है। सिख ने अपने जीवन नू उद्यमी होके किरत करके संघर्ष के नाल जीवन नू स्वार ते इसे करके जे कई बारी जिंदगी दे विच असी ये देखते हैं कि वो समा जदों कंपैरिजन करते हैं एक दूजे दे नाल कई बारी समा माड़ा होंदा है, जिंदगी दे विच हमेशा समय की चाल ठीक नहीं होंदी, पर वो माड़ा समा कई बारी एक वरदान होंदा है, एक अवसर होंदा है, एक इम्तिहान होंदा है अपनिया सुतियां कलावां नूं जगा के उन्हां दी वरतों करके संघर्ष करता, हिम्मत हारन दा नहीं होंदा, क्योंकि इस जिंदगी दी दौड़ च कोई पहला तेज निकल जांदा कोई बाद विच निकल जांदा, पर जिंदगी जड़ी आ ए उसे तरह ही मौसम दे फुल्लां दे समान है, सीजनल फ्लावर्स या सीजनल फ्रूट्स, कि कोई किस मौसम में फुल खिड़दा है, फुल रंग बिरंगे कई तरह के ने, कोई मौसम बसंत दे विच खिलते ने कुछ फुल, कुछ गर्मियां च, कुछ बरसातां च, इत्थों तक के कुछ पतझड़ च, कुछ अपना एक होर यानी कि एक दृष्टिकोण होंदा है, एक रमणीक नजारा होंदा है सर्व रुत। सो जिंदगी दे विच इस तरह हर मौसम इंपॉर्टेंट है, इसे तरह ही हर रुत इंपॉर्टेंट है, ते हर मनुख का जड़ा संघर्ष है, किसी ने कदों किसी की पहला कामयाबी होके अपने आप नूं उस दे मुकाबले च रख के तोलन की लोड़ नहीं होंदी, अपनी चाल च आप, क्योंकि मनुख नूं एक कामल निश्चा होना चाहिए है, एक यकीन होना चाहिए है अपने आप ते सेल्फ कॉन्फिडेंस ते, क्योंकि उसने जिहड़ा जीवन जीना है वो उद्यमी जीवन है, ते उद्यम दे विच ही उसनूं वो अकाल पुरख भी चेते ही रहेगा, क्योंकि मनुख का काम कर्म करना है, फल जड़े ने उस मालिक ने देने ने या उन्होंने परिस्थितियां के मुताबिक है। आप कल भी यह गल कर रहे थे कि कई बार असी एक काम आरंभ दे उस विच नहीं कामयाबी होंगी, फिर सानू क्योंकि बाबे ने सानू अकाल पुरख ने सानू बुद्ध दिती हुई है, अकल दिती हुई, सानू विचारना है जे इस फील्ड दे विच या इस रस्ते दे विच या इस स्टेज ते साड़ी नाकामी दे कारण की सन, कि वो जे हालात सन, कि वो जे दे स्टेप सन, ते जे उन्हां चो असी जदों उसनू समझण की कोशिश करांगे तां जरूर सानू उसका राज उदे कारण जड़े पता लगणगे, उन्हां दा समाधान करके असी मुड़ उसनू, क्योंकि जिंदगी दे विच एक सारता नहीं है, कई बारी राह बदल जांदियां ने, कई बारी मंजिल बदल जांदी है, पर संघर्षी ते कामयाब मनुख जिसनू गुरबाणी च इह वी कहा ना पाओ सागर तों पार उतर, जिस तरह ਜਿਸ ਮਾਲਕ ਤੇ ਕਰੇ ਬੇਨਤੀ ਸੋ ਆਪਣੇ ਦੁੱਖ ਭਰਿਆ। ਇੱਥੇ ਦੁੱਖ ਸਮੱਸਿਆਵਾਂ ਨੇ। ਜਿਸ ਮਾਲਕ ਤੇ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ, ਪਾਰ ਬ੍ਰਹਮ ਜਿਨ ਹਿਰਦੇ ਅਰਾਧਿਆ ਤਿਨ ਪਾਉ ਸਾਗਰ ਤਰਿਆ। ਹੁਣ ਇੱਥੇ ਪਾਰ ਬ੍ਰਹਮ ਦੇ ਆਰਾਧਨਾ ਦਾ ਮਤਲਬ ਇਹ ਹੈ ਕਿ ਇੱਥੇ ਗਿਆਨ ਨੂੰ ਚੇਤੇ ਕਰਨਾ ਹੈ, ਫੋਕਸ ਕਰਨਾ ਹੈ, ਉਸ ਅਕਾਲ ਪੁਰਖ ਤੇ ਨਿਸ਼ਚਾ ਵੀ ਰੱਖਣਾ ਹੈ ਤੇ ਆਪਣੇ ਜੀਵਨ ਨੂੰ ਸਵਾਰਨਾ ਵੀ ਹੈ। ਬਾਬਾ ਫਰੀਦ ਜੀ ਕਹਿੰਦੇ ਆ, ਆਪ ਸਵਾਰੇ ਮੈਂ ਮਿਲੇ ਮੈਂ ਮਿਲੂ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ। ਜਿਸ ਤਰ੍ਹਾਂ ਆਪਾਂ ਕੱਲ ਦੇ ਪ੍ਰੋਗਰਾਮ ਚ ਵਿਚਾਰ ਰਹੇ ਸੀ ਕਿ ਆਤਮ ਜਿਣੇ ਸਗਲ ਵਸਤਾਂ ਕੇ ਜਾ ਕਾ ਸਤਿਗੁਰ ਪੂਰਾ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਤ ਹੈ ਸੂਰਾ, ਆਤਮ ਜਿਣੇ ਸਗਲ ਵਸਤਾਂ ਕੇ ਜਾ ਕਾ ਸਤਿਗੁਰ। ਹੁਣ ਇੱਥੇ ਆਤਮ ਨੂੰ ਆਪਣੇ ਆਪ ਨੂੰ ਜਿਣਨਾ, ਆਪਣੇ ਆਪ ਨੂੰ ਸਮਝਣਾ, ਇਹ ਵੀ ਗਿਆਨ। ਕਿਉਂਕਿ ਜੇ ਅਸੀਂ ਆਪੇ ਨੂੰ ਸਮਝਿਆ ਅਸੀਂ ਸਾਰੇ ਵੱਡੇ ਸਭ ਤੋਂ ਵੱਡੇ ਗਿਆਨੀ ਹੋ ਗਏ। ਪਰ ਅਸੀਂ ਜ਼ਿੰਦਗੀ ਚ ਕਰਦੇ ਕੀ ਆ, ਅਸੀਂ ਆਪਣੇ ਵੱਲ ਨਹੀਂ ਦੇਖਦੇ, ਅਸੀਂ ਸੰਸਾਰ ਦੀਆਂ ਕਮਜ਼ੋਰੀਆਂ, ਦੂਜਿਆਂ ਦੀਆਂ ਕਮਜ਼ੋਰੀਆਂ ਲੱਭਣ ਤੁਰ ਪੈਂਦੇ ਹਾਂ। ਕਿਉਂਕਿ ਸਾਨੂੰ ਭੁੱਲ ਜਾਂਦਾ ਹੈ ਕਿ ਅਸੀਂ ਵੀ ਇਨਸਾਨ ਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ, ਅਕਾਲ ਪੁਰਖ ਸੱਚਾ ਸਤਿਗੁਰੂ ਹੀ ਨਹੀਂ ਭੁੱਲਦੇ। ਮਨੁੱਖ ਨੇ ਤਾਂ ਭੁੱਲਣਾ ਹੈ ਤੇ ਮਨੁੱਖ ਨੇ ਆਪਣੀਆਂ ਭੁੱਲਾਂ ਤੋਂ ਹੀ ਸਬਕ ਲੈਣਾ ਹੈ। ਇਸ ਕਰਕੇ ਹਰ ਸਥਿਤੀ ਜਿਹੜੀ ਹੈ ਮਨੁੱਖ ਦੀ ਜੀਵਨ ਦੀ, ਜਦੋਂ ਸੰਘਰਸ਼ ਦਾ ਜੀਵਨ ਹੈ, ਉਹਦੇ ਚ ਹਰ ਸਥਿਤੀ ਮਾੜੀ ਚੰਗੀ ਸਮਝਣ ਦਾ, ਲਰਨ ਕਰਨ ਦਾ ਅਵਸਰ ਹੁੰਦਾ ਹੈ। ਦੁਨੀਆਂ ਦੇ ਵਿੱਚ ਕੋਈ ਵੀ ਸ਼ੈ ਜਿਹੜੀ ਹੈ, ਇਵਨ ਜਿਹੜਾ ਅਸੀਂ ਕਹਿੰਦੇ ਅਕਾਲ ਪੁਰਖ ਦੀ ਪ੍ਰਾਪਤੀ ਵੀ, ਇਹਦੇ ਵਾਸਤੇ ਵੀ ਕੁਛ ਦੇ ਕੇ ਕੁਛ ਪਾਉਣਾ ਪੈਂਦਾ। ਮਨ ਦੇ ਰਾਮ ਲਿਆ ਹੈ ਮੋਲ, ਕੰਚਨ ਸੇ ਪਾਇਓ ਨਹੀਂ ਤੋਲ। ਪਰ ਮਨ ਨੂੰ ਦੇ ਕੇ ਹੀ ਉਸਨੂੰ ਪਾਉਣਾ ਹੈ। ਇਸੇ ਤਰ੍ਹਾਂ ਸੰਘਰਸ਼ ਦੇ ਵਿੱਚ ਵੀ ਅਸੀਂ ਲਰਨ ਕਰਨਾ ਹੈ ਤੇ ਜਿਹੜਾ ਲਰਨ ਕਰਨਾ ਹੈ ਨਾ, ਉਹ ਨਾਕਾਮੀਆਂ ਤੋਂ ਹੀ ਲਰਨ ਕਰਨਾ ਹੈ। ਕਹਿੰਦੇ ਨਾ ਕਿ ਗਿਰਤੇ ਹੈ ਮੈਦਾਨ ਅਮਲ ਮੈਂ ਸ਼ਾਹ ਸਵਾਰ, ਉੱਤੇ ਫੁਲਕਿਆ ਗਿਰੇ ਜੋ ਕੁਸ਼ਨੂ ਕੇ ਪਲ ਚਲਤੇ ਹੈ। ਹਰ ਨਾਕਾਮੀ ਕਿਸੇ ਵੱਡੀ ਕਾਮਯਾਬੀ ਦਾ ਸੰਕੇਤ ਹੁੰਦੀ ਹੈ। ਜਿਸ ਤਰ੍ਹਾਂ ਆਮ ਤੌਰ ਤੇ ਇੱਕ ਇੰਗਲਿਸ਼ ਦਾ ਮੁਹਾਵਰਾ ਹੈ, ਫੇਲੀਅਰਸ ਆਰ ਦਾ ਪਿਲਰਸ ਆਫ ਸਕਸੈਸ। ਅਸੀਂ ਜਦੋਂ ਪੜ੍ਹਦੇ ਹੁੰਦੇ ਸਾਂ ਸਕੂਲ ਦੇ ਲੈਵਲ ਤੇ ਜੇ ਕੋਈ ਸਾਥੀ ਫੇਲ ਹੋ ਜਾਣਾ, ਅਸੀਂ ਉਸਨੂੰ ਹੌਸਲਾ ਹੀ ਦਿੰਦੇ ਹੁੰਦੇ ਸਾਂ ਕਿ ਫੇਲੀਅਰਸ ਆਰ ਦਾ ਪਿਲਰਸ ਆਫ ਸਕਸੈਸ। ਤੇ ਵਾਕਈ ਜਦੋਂ ਉਸਨੂੰ ਦਿਲ ਤੇ ਨਹੀਂ ਸੀ ਲਾਉਂਦੇ, ਉਹ ਹੋਰ ਦੁਗਣੀ ਮਿਹਨਤ ਕਰਕੇ ਦੂਸਰੇ ਸਾਲ ਪਹਿਲਾਂ ਨਾਲੋਂ ਵੀ ਜਾਂ ਪਾਸ ਪਹਿਲਾਂ ਪਾਸ ਹੋਣ ਵਾਲਿਆਂ ਨਾਲੋਂ ਵੀ ਦੁਗਣਾ ਨੰਬਰ ਲੈ ਕੇ ਪੋਜੀਸ਼ਨ ਲੈ ਕੇ ਪਾਸ ਹੁੰਦੇ ਸੀ, ਕਿਉਂਕਿ ਉਹਨਾਂ ਨੂੰ ਮੌਕਾ ਮਿਲ ਜਾਂਦਾ ਸੀ ਇਹ ਐਨਾਲਾਈਜ਼ ਕਰਨ ਦਾ ਕਿ ਅਸੀਂ ਕਿਹੜੇ ਕਿਹੜੇ ਸਬਜੈਕਟ ਦੇ ਵਿੱਚ, ਕਿਹੜੇ ਕਿਹੜੇ ਫੀਲਡ ਦੇ ਵਿੱਚ, ਕਿਹੜੇ ਕਿਹੜੇ ਕੁਸਚਨ ਦਾ ਆਨਸਰ ਗਲਤ ਦਿੱਤਾ ਹੈ। ਇਸੇ ਤਰ੍ਹਾਂ ਜੀਵਨ ਹੈ, ਹਰ ਨਾਕਾਮੀ ਜਿਹੜੀ ਹੁੰਦੀ ਹੈ ਉਹ ਇੱਕ ਤਰ੍ਹਾਂ ਦੀ ਅਵਸਰ ਹੁੰਦਾ ਹੈ ਲਰਨ ਕਰਨ ਦਾ। ਤਾਂ ਹੀ ਤਾਂ ਗੁਰੂ ਸਾਹਿਬ ਕਹਿੰਦੇ ਹਨ, ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਜਬ ਲਗ ਦੁਨੀਆਂ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਇੱਥੇ ਬਿਆਨ ਕਰਨ ਦੀ ਗੱਲ ਹੈ, ਪਰ ਇੱਥੇ ਨਾਲ ਦੀ ਨਾਲ ਲਰਨ ਕਰਨ ਦੀ ਗੱਲ, ਜਿਸ ਨੂੰ ਆਪਾਂ ਆਮ ਬੋਲੀ ਚ ਕਹਿੰਦੇ ਹਾਂ, ਜਬ ਤੱਕ ਸਾਸ ਤਬ ਤੱਕ ਆਸ। ਉਮੀਦ ਰੱਖਣੀ ਹੁੰਦੀ ਹੈ ਤੇ ਉਮੀਦ ਹੀ ਸਾਨੂੰ ਸਹਾਰਾ ਸਿੱਖਣ ਦਾ ਮੌਕਾ ਦਿੰਦੀ ਹੈ। ਦੁਨੀਆਂ ਦੇ ਵਿੱਚ ਜਿੰਨਾ ਚਿਰ ਮਨੁੱਖ ਵਿਚਰਦਾ ਹੈ, ਸਿੱਖ ਸ਼ਬਦ ਜਿਹੜਾ ਹੈ ਇਹ ਸਿੱਖਿਆ ਨਾਲ ਹੈ, ਗਿਆਨ ਦਾ ਮਾਰਗ ਹੈ, ਤੇ ਗਿਆਨ ਦੀ ਪ੍ਰਾਪਤੀ ਜਿਹੜੀ ਹੈ ਆਖਰੀ ਸਾਹਾਂ ਤੱਕ ਜਿਹੜੀ ਹੈ ਉਹ ਕਰਨੀ ਹੈ। ਇਸੇ ਨੂੰ ਪਾਜ਼ਿਟਿਵਿਟੀ ਆਫ ਲਾਈਫ ਕਹਿੰਦੇ। ਦੁਨੀਆਂ ਚ ਨਿਰਾਸ਼ ਹੋ ਕੇ ਕਈ ਬੰਦੇ, ਖਾਸ ਤੌਰ ਤੇ ਇੱਕ ਵਾਰ ਮੈਨੂੰ ਕਿਸੇ ਨੇ ਸਵਾਲ ਵੀ ਕੀਤਾ ਸੀ, ਇਸ ਤੇ ਆਪਾਂ ਪ੍ਰੋਗਰਾਮ ਪਹਿਲਾਂ ਵੀ ਕੀਤਾ ਹੋਇਆ, ਉਹ ਕਹਿੰਦੇ ਆ ਜੀ ਗੁਰਬਾਣੀ ਡਿਪਰੈਸ਼ਨ ਦਾ ਇਲਾਜ ਦੱਸਦੀ ਹੈ। ਮੈਂ ਮੇਰਾ ਜਵਾਬ ਸੀ ਕਿ ਗੁਰਬਾਣੀ ਡਿਪਰੈਸ਼ਨ ਦਾ ਹੀ ਇਲਾਜ ਹੈ। ਟਹਿੰਦੀਆਂ ਕਲਾਂ ਵਾਲੇ ਨੂੰ ਚੜ੍ਹਦੀਆਂ ਕਲਾਂ ਵਿੱਚ ਲੈ ਕੇ ਜਾਣ ਦਾ ਮਾਰਗ ਹੈ, ਪਰ ਜਿਹੜਾ ਕੋਈ ਗੁਰਸਿੱਖ ਹੈ ਨਾ, ਪਹਿਲੀ ਗੱਲ ਤੇ ਉਹਨੂੰ ਡਿਪਰੈਸ਼ਨ ਹੋਏਗਾ ਹੀ। ਫਿਰ ਵੀ ਜੇ ਕੋਈ ਹਾਲਾਤ ਦੇ ਅੰਤਰਗਤ ਨਾ ਸਮਝੀ ਦੇ ਕਾਰਨ ਕਿਸੇ ਸਟੇਜ ਤੇ ਡਿਪਰੈਸਡ ਹੋ ਜਾਂਦਾ ਹੈ, ਗੁਰਬਾਣੀ ਅਜਿਹਾ ਪਾਜ਼ਿਟਿਵ ਦਰਸ਼ਨ ਹੈ ਜੀਵਨ ਦੀ ਜਾਂਚ ਜਿਹੜੀ ਬਿਲਕੁਲ ਮੁਰਝਾਈ ਸੋਚ ਵਾਲੇ ਨੂੰ ਵੀ ਹਰਾ ਕਰ ਦਿੰਦੀ ਹੈ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਅਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇ ਲੈ। ਇਸੇ ਸ਼ਬਦ ਦੇ ਵਿੱਚ ਆਉਂਦਾ ਹੈ ਗੁਰ ਕਿਰਪਾ ਤੇ ਸੁਖਾ ਹਰਿਆ, ਜਨਮ ਜਨਮ ਕਾ ਵਿਛੜਿਆ ਮਿਲਿਆ, ਗੁਰ ਕਿਰਪਾ ਤੇ ਸੁਖਾ ਹਰਿਆ। ਜਿਹੜੀ ਮੁਰਝਾਈ ਹੋਈ ਸੋਚ ਹੈ ਨਾ, ਜਦੋਂ ਇਹ ਅਹਿਸਾਸ ਹੋ ਜਾਂਦਾ ਹੈ ਕਿ ਉਹ ਅਕਾਲ ਪੁਰਖ ਮੇਰੇ ਅੰਦਰ ਹੈ, ਕਾਫੀ ਲੰਬੇ ਸਮੇਂ ਤੋਂ ਜਦੋਂ ਇੱਕ ਮਨੁੱਖ ਦੀ ਅਵਸਥਾ ਜਿਹੜੀ ਹੈ ਉਹ ਨਿਵਾਣ ਵੱਲ ਜਾ ਰਹੀ ਹੋਵੇ, ਟਹਿੰਦੀ ਕਲਾ ਵੱਲ ਜਾ ਰਹੀ ਹੋਵੇ ਜਾਂ ਨੈਗੇਟਿਵਿਟੀ ਸੋਚ ਹੋਵੇ, ਤੇ ਜਦੋਂ ਚੰਗੇ ਗੁਣਾਂ ਦਾ ਧਾਰਣੀ ਹੋ ਕੇ ਉਸਦੇ ਅੰਦਰ ਉਸ ਅਕਾਲ ਪੁਰਖ ਦੀ ਹੋਂਦ ਦਾ ਅਹਿਸਾਸ ਹੋ ਗਿਆ, ਉਹਨੂੰ ਦੂਜਿਆਂ ਸਰੀਰਾਂ ਦੇ ਵਿੱਚ ਵੀ, ਦੂਜਿਆਂ ਹਿਰਦਿਆਂ ਦੇ ਵਿੱਚ ਵੀ ਅਕਾਲ ਪੁਰਖ ਦੀ ਹੋਂਦ ਪ੍ਰਤੀਤ ਹੋਏਗੀ, ਤਾਂ ਇਸਦਾ ਮਤਲਬ ਹੈ ਕਿ ਮੁਰਝਾਈ ਹੋਈ ਸੋਚ ਵੀ ਜਿਹੜੀ ਉਹ ਹਰੀ ਹੋ ਗਈ, ਉਹ ਜੀਵਨ ਹਰਾ ਹੋ ਗਿਆ। ਜਿਸ ਤਰ੍ਹਾਂ ਸ਼ਬਦ ਆਉਂਦਾ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਜਾਂ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਸੇ ਜੰਤ ਪਏ ਹਰੇ ਅਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਆਏ, ਸੋ ਤਰਤ ਪਈ ਹਰੇ ਅਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਜਾਏ, ਸੇ ਜੰਤ ਪਏ ਹਰੇ ਅਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਆਏ। ਉਹ ਸਾਰੇ ਹੀ ਜੀਵ ਜਿਨ੍ਹਾਂ ਨੂੰ ਸਤਿਗੁਰੂ ਦੀ ਹੋਂਦ ਦਾ ਅਹਿਸਾਸ ਹੋ ਜਾਂਦਾ ਹੈ, ਜਿਹੜੇ ਉਹ ਆਪਣੇ ਆਪ ਹੀ ਇੱਕ ਪਾਜ਼ਿਟਿਵ ਥਿੰਕਿੰਗ ਨਾਲ ਜੁੜ ਜਾਂਦੇ ਨੇ, ਕਿਉਂਕਿ ਸੰਘਰਸ਼ ਦੇ ਵਿੱਚੋਂ ਜੀਵਨ ਨਿਕਲਦਾ ਹੈ। ਆਮ ਤੌਰ ਤੇ ਆਪਾਂ ਕਹਿੰਦੇ ਹੁੰਦੇ ਹਾਂ ਨਾ ਕਿ ਗਿਫਟਸ ਆਫ ਫਾਰਚੂਨ ਨਾਲੋਂ, ਯਾਨੀ ਕਿ ਦ ਫਰੂਟਸ ਆਫ ਲੇਬਰ ਆਰ ਸਵੀਟਰ ਦੈਨ ਦੀ ਗਿਫਟਸ ਆਫ ਫਾਰਚੂਨ। ਮਿਹਨਤ ਦਾ ਜਿਹੜਾ ਫਲ ਹੈ ਉਹ ਮੁਕੱਦਰ ਦੇ ਕਿਸੇ ਤੋਹਫੇ ਨਾਲੋਂ ਜ਼ਿਆਦਾ ਮਿੱਠਾ ਹੁੰਦਾ ਹੈ, ਜ਼ਿਆਦਾ ਚੰਗਾ ਹੁੰਦਾ ਹੈ, ਕਿਉਂਕਿ ਉਸ ਦੇ ਵਿੱਚ ਅਕਸਰ ਤਜਰਬਾ ਵੀ ਹੁੰਦਾ ਹੈ। ਇਸੇ ਕਰਕੇ ਕਈ ਵਾਰੀ ਆਪਾਂ ਦੇਖਦੇ ਹਾਂ ਮੋਸਟਲੀ ਉਹ ਲੋਕ ਜਿਨ੍ਹਾਂ ਨੂੰ ਦੌਲਤ ਕਈ ਵਾਰੀ ਪੁਰਖਿਆਂ ਤੋਂ ਮਿਲੀ ਉਹਨਾਂ ਨੇ ਉਜਾੜ ਦਿੱਤੀ, ਜਾਂ ਉਹ ਲੋਕ ਮੋਸਟਲੀ ਜਿਨ੍ਹਾਂ ਨੂੰ ਲਾਟਰੀ ਨਿਕਲੀ ਵਕਤ ਆਉਣ ਤੇ ਉਹ ਲੋਕ ਦੀਵਾਲੀਆ ਵੀ ਹੋਏ। ਕਿਉਂ? ਕਿਉਂਕਿ ਉਹ ਇੱਕਦਮ ਉਛੱਪੜ ਫਾੜ ਕੇ ਮਿਲਣ ਵਾਲੀ ਗੱਲ ਸੀ, ਉਹਦੇ ਪਿੱਛੇ ਤਜਰਬਾ ਨਹੀਂ ਸੀ, ਉਹਦੇ ਪਿੱਛੇ ਉਹ ਸਵੀਟਨੈਸ ਹੈ ਹੀ ਨਹੀਂ ਸੀ, ਕਿਉਂਕਿ ਉਹ ਅਚਾਨਕ ਆ ਗਿਆ। ਜਿਹੜੀ ਚੀਜ਼ ਮਿਹਨਤ ਕਰਕੇ ਜਿਸ ਦੇ ਵਿੱਚ ਤਰਕ ਲੁਕਿਆ ਹੋਵੇ ਉਹੀ ਜਿਹੜੀ ਦਾਰੂ ਹੈ। ਇਸੇ ਕਰਕੇ ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ। ਆਖਾਂ ਜੀਵਾਂ ਵਿਸਰੇ ਮਰ ਜਾ, ਜੇ ਉਹ ਚੇਤੇ ਆ ਤੇ ਜ਼ਿੰਦੇ ਆ, ਜੇ ਭੁੱਲ ਗਿਆ ਤਾਂ ਸਮਝੋ ਮਰੇ। ਆਓ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਅੱਜ ਆਪਣੇ ਵਿਦਵਾਨ ਵੀਰਾਂ ਕੋਲੋਂ ਬਹੁਤ ਕੁਝ ਸਰਵਣ ਕੀਤਾ ਕਿ ਹੁਣ ਜ਼ਿੰਦਗੀ ਦੇ ਜਿਹੜੇ ਕੁਝ ਭੇਦ ਨੇ ਇਹਨਾਂ ਨੂੰ ਸਮਝਣ ਵਾਸਤੇ ਕਿਵੇਂ ਜ਼ਿੰਦਗੀ ਦਾ ਜਿਹੜਾ ਸਕਾਰਾਤਮਕ ਪੱਖ ਜਿਹੜਾ ਹੈ ਉਸ ਨੂੰ ਸਾਹਮਣੇ ਰੱਖ ਕੇ ਅਤੇ ਅਸੀਂ ਆਪਣੇ ਇਸ ਜੀਵਨ ਨੂੰ ਯਾਨੀ ਕਿ ਇਸ ਪਾਉ ਸਾਗਰ ਚੋਂ ਪਾਰ ਕਿਵੇਂ ਜਾਣਾ ਹੈ। ਪਾਉ ਸਾਗਰ ਇਸ ਸੰਸਾਰ ਦੇ ਵਿੱਚ ਜਿਹੜੀਆਂ ਮੁਸ਼ਕਿਲ ਹਾਲਾਤ ਨੇ ਜਾਂ ਜਿਹੜਾ ਇਸ ਸੰਸਾਰ ਦੇ ਵਿੱਚੋਂ ਵਿਚਰਦਿਆਂ ਹੋਇਆ ਅੱਛਾ ਜੀਵਨ ਗੁਜ਼ਾਰ ਕੇ ਮੋਹ ਮਾਇਆ ਤੋਂ ਨਿਰਲੇਪ ਰਹਿ ਕੇ ਇੱਕ ਕਾਮਯਾਬ ਜੀਵਨ, ਇੱਕ ਅੱਛੇ ਆਚਰਣ ਦਾ ਪ੍ਰਦਰਸ਼ਨ ਕਰਦਿਆਂ ਇਸ ਜੀਵਨ ਨੂੰ ਗੁਜ਼ਾਰਨਾ ਹੈ ਅਤੇ ਜੋ ਹੋ ਚੁੱਕਾ ਹੈ ਆਪਣੇ ਜੀਵਨ ਦੇ ਵਿੱਚ ਉਸ 'ਤੇ ਪਛਤਾਵਾ ਕਰਨ ਦੀ ਲੋੜ ਨਹੀਂ। ਉਹ ਹੋ ਗਿਆ, ਉਹ ਬਸ 'ਚ ਨਹੀਂ ਆ, ਕਿਉਂਕਿ ਅੱਗੇ ਨੂੰ ਜਿਹੜਾ ਹੈ ਉਹ ਸੁਚੇਤ ਹੋਣ ਦੀ ਲੋੜ ਹੈ। ਇਸੇ ਕਰਕੇ ਬਾਣੀ ਚਾਹੁੰਦਾ ਅੱਗੇ ਜੇ ਦੇ ਜੇ ਚੇਤੀਏ ਤਾਂ ਕਾਹੇ ਮਿਲੇ ਸਜ਼ਾ। ਅਸਾਂ ਦੀ ਵਾਰ ਰੋਜ਼ ਪੜ੍ਹਦੇ ਹਾਂ। ਜੇ ਆਪਣਾ ਫਿਊਚਰ ਦੇਖ ਕੇ ਜਾਂ ਪ੍ਰੈਜੈਂਟ ਦੇ ਵਿੱਚ ਆਪਣੇ ਆਪ ਨੂੰ ਸੰਭਾਲ ਕੇ ਮਨ ਨੂੰ ਇਹ ਮਨ ਮੇਰਿਆ ਤੂੰ ਸਦਾ ਰੋਹਰ ਨਾਲ ਹੈ ਉਸ ਨੂੰ ਨਾਲ ਰੱਖ ਕੇ ਜੇ ਜੀਵਨ ਗੁਜ਼ਾਰ ਰਹੇ ਹਾਂ, ਮਨ ਨੂੰ ਅਕਾਲ ਪੁਰਖ ਦੇ ਹਰੀ ਦੇ ਨਾਲ ਰੱਖ ਕੇ ਭਾਵ ਮਨ ਦੇ ਵਿੱਚ ਚਿੰਤਨ ਦੇ ਵਿੱਚ ਜਿਸਨੂੰ ਆਪਾਂ ਸਿਮਰਨ ਕਹਿੰਦੇ ਹਾਂ। ਸਿਮਰਨ ਕੇਵਲ ਸ਼ਬਦਾਂ ਦੀ ਰੈਪੀਟੇਸ਼ਨ ਨਹੀਂ ਆ, ਸਿਮਰਨ ਇਹ ਆ ਕਿ ਸਾਡੇ ਚਿੰਤਨ ਦੇ ਵਿੱਚ ਉਸ ਅਕਾਲ ਪੁਰਖ ਦੀ ਯਾਦ ਤਾਜ਼ਾ ਰਹੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403 710-0007 403-710-0007 प्रोग्राम का यह हिस्सा खालसा कलेक्शन के सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब गतका अते दुमाला शस्त्र ककार हर प्रकार दे म्यूजिक इंस्ट्रूमेंट्स दस्तारां छोटी बच्चियां दे सूट सरब लो दे पांडे फुलकारियां ते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो। सेकंड फ्लोर यूनिट नंबर 3210-4310-104 एवेन्यू नॉर्थ ईस्ट कैलगरी।
2: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज बेसमेंट ते गराज मटेरियल दे नाल नाल सीडर ते फेंस ते सामान बारे कोई भी जानकारी लैण लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वानां दे अपने विचार ने। रेडियो अदारा 102.7 FM इना दे नाल सहमत होवे ए लाजमी नहीं।

0: बुद्ध आत्मा ते चेतना। एक कंपलेक्स क्योंकि आम तौर पर आत्मा नू जदों जिक्र किया जाता है जिसका उर्दू भाषा दे विच अरबी भाषा दे विच या इस्लामिक दर्शन दे नाल रूह दा जिहड़ा कॉन्सैप्ट है अंग्रेजी दे विच स्पिरिट या सोल। इस तरह दिया चीजां दा मतलब इस तरह दे नावां नाल इस नूं इस संकल्प नूं समझण दा यतन किया जाता है। पर वास्तविकता विच क्योंकि जिस वर्ड दी जिस संकल्प दी जिस शब्दावली दा ओरिजिन होंद जिस इलाके नाल उत्थे दे विश्वासां नाल जुड़ी हुंदी है उस दा जिहड़ा रूप स्वरूप हुंदा है उस तरह दा हुंदा है। गौर नाल दार्शनिक तौर ते फिलोसॉफिकली जे इस नूं स्टडी करिए तां इन्हां दे विच काफी वखरेवे जिहड़े आ उह नजर आ सकदे ने। रूह ते आत्मा दी अंडरस्टैंडिंग एक नहीं हो सकती क्योंकि जिहड़े सामी धर्म ने इब्राहिमिक धर्म कह दईए या जिहड़े किताबिया धर्म ने गुरमार के अनुसार वेद कतेब कतेबां दे विच रूह जिसनों असी ट्रांसलेशन आत्मा भी कर सकते हैं एक शरीर नालों वक्री चीज है जिस विच उन्हां दा मत है कि ये अकाल पुरख ने मरण तो बाद कब्जा करके रखी है। जिहड़े सही मायने कुरान की फिलोसफी नूं पढ़िए ते अपने कोल रखिए ते क्यामत दे दिन शरीरां नूं मुड़ जिंदा करके रूहां दे ओहदे विच पा के ते फिर रोज़े हशर उन्हां दा हिसाब होए। इस तरह का कंसेप्ट है पाओ रूह ते आत्मा। इधर आत्मा का कंसेप्ट है कि जे कोई कहे आत्मा शरीर की है आम तौर पर आत्मा ते चेतना दे विच एक फर्क एक भुलेखा विचार रलगड़ हो जाते हैं। एक सवाल पैदा हुंदा जे मनुख सिर्फ एक यानी कि भारत के विच जिहड़े भिन्न भिन्न दर्शन होए ने नौ तरह दीआं विचारधारा ने पुरातन एक ते छे सिख स्कूल ऑफ थॉट ने जिन्हां नूं गुरमत ने खट दर्शन किया उस तो अलावा बौद्ध धर्म है जैन धर्म है यह एक दर्शन उन्हां दे विच ही एक चारवाक भारती दर्शन है। उन्हां दा जिहड़ा बिल्कुल यानी कि वो आत्मा दी होंद नूं मन्नदे ही नहीं वो सारा कुछ जो है जिस नूं आत्मा कहा भी जाए ते वो कहंदे आ कि भई जिहड़ा शरीर दीआं जिहड़ियां गतिविधियां ने ਇਹ ਗਤੀਵਿਧੀਆਂ ਹੀ ਜਿਹੜੀਆਂ ਨੇ ਇਹ ਚੇਤਨਾ ਚੇਤਨ ਕਿਰਿਆਵਾਂ ਹਨ ਅਤੇ ਇਹੀ ਚੇਤਨ ਕਿਰਿਆਵਾਂ ਇਹੀ ਇੱਕ ਅਮਲ ਜਿਹੜਾ ਹੈ ਇਹ ਆਪਣੇ ਆਪ ਦੇ ਵਿੱਚ ਹੀ ਆਤਮਾ ਬਣ ਜਾਂਦਾ ਹੈ ਕਿਉਂਕਿ ਉਹ ਕਹਿੰਦੇ ਸਰੀਰ ਦੇ ਅੰਦਰ ਕੁਝ ਕਿਰਿਆਵਾਂ ਇਸ ਤਰ੍ਹਾਂ ਹੁੰਦੀਆਂ ਹਨ ਕਿ ਚੇਤਨਾ ਜਾਂ ਸੋਚ ਆਪਣੇ ਆਪ ਪੈਦਾ ਹੁੰਦੀ ਹੈ ਇਹ ਉਹਨਾਂ ਦਾ ਵਿਚਾਰ ਹੈ। ਪਰ ਬੌਧ ਦਾ ਵਿਚਾਰ ਕੀ ਹੈ ਬੌਧ ਧਰਮ ਦਾ ਮਹਾਤਮਾ ਬੌਧ ਕਹਿੰਦੇ ਨੇ ਕਿ ਕੋਈ ਆਤਮਾ ਨਹੀਂ ਹੁੰਦੀ ਪਰ ਬੁੱਧ ਜੀ ਇਹ ਵੀ ਕਹਿ ਰਹੇ ਹਨ ਕਿ ਕੋਈ ਆਤਮਾ ਨਹੀਂ ਹੈ ਪਰ ਉਸ ਉਹ ਕਹਿ ਰਹੇ ਹਨ ਕਿ ਚੇਤਨਾ ਇੱਕ ਨਦੀ ਵਾਂਗ ਹੈ ਚੇਤਨਾ ਦੀ ਹੋਂਦ ਨੂੰ ਵੀ ਕਿਉਂ कि एक एक प्रवाह है उस तरह अपने आप शरीर च उपजती है विचारां दा ਇੱਕ ਪ੍ਰਵਾਹ ਜਿੰਨਾ ਚਿਰ ਜੀਵਨ ਕਾਇਮ ਹੈ ਚੱਲਦਾ ਰਹਿੰਦਾ ਹੈ, ਤੇ ਇਸੇ ਤਰ੍ਹਾਂ ਹੀ ਆ ਕਿ ਜਿਸ ਤਰ੍ਹਾਂ 100 ਸਾਲ ਤੱਕ ਅਸੀਂ ਇੱਕ ਜਨਰੇਸ਼ਨ ਜਿਹੜੀ ਆ ਆਲਮੋਸਟ ਹਰ ਇੱਕ ਵਿਅਕਤੀ ਲਈ ਸੰਸਾਰ ਤੋਂ ਚਲਾ ਜਾਂਦਾ ਹੈ, ਪਰ ਇਹ ਪ੍ਰਵਾਹ ਜਿਹੜਾ ਹੈ ਚੱਲਦਾ ਰਹਿੰਦਾ ਹੈ, ਉਹੋ ਜਿਹੇ ਵਿਚਾਰ ਜਿਹੜੇ ਆ ਉਹ ਚੱਲਦੇ ਰਹਿੰਦੇ ਆ, ਸਮਾਜ ਚੱਲਦਾ ਰਹਿੰਦਾ ਹੈ। ਸੋ ਉਹਨਾਂ ਦੇ ਹਿਸਾਬ ਨਾਲ ਚੇਤਨਾ ਦਾ ਇਸ ਤਰ੍ਹਾਂ ਦਾ ਇੱਕ ਵਗਦੀ ਨਦੀ ਵਾਂਗ ਹੀ ਉਹ ਚੇਤਨਾ ਨੂੰ ਸਮਝਦੇ। ਕਿਉਂਕਿ ਉਹ ਵਿਸ਼ਵਾਸ ਕਰਦੇ ਹਨ ਕਿ ਆਤਮਾ ਹੈ ਅਤੇ ਬਹੁਤ ਸਾਰੀਆਂ, ਇਹ ਇੱਕ ਹੋਰ ਜਿਹੜੀ ਕਿ ਜਿਹੜਾ ਆਪਾਂ ਕਹਿ ਸਕਦੇ ਹਾਂ ਉਹਨਾਂ ਤੋਂ ਵੱਖਰਾ ਜਿਹੜਾ ਜੈਨ ਮਤ ਦਾ ਕਨਸੈਪਟ ਹੈ। ਉਹ ਕਹਿੰਦੇ ਆ ਕਿ ਆਤਮਾ ਹੈ ਅਤੇ ਬਹੁਤ ਸਾਰੀਆਂ ਆਤਮਾਵਾਂ ਵੀ ਹੋ ਸਕਦੀਆਂ, ਸਾਡੇ ਸਾਰਿਆਂ ਕੋਲ ਨਾਰਮਲੀ ਇੱਕ ਆਤਮਾ ਹੈ ਤੇ ਇਹ ਸਧਾਰਨ ਹੈ, ਇੱਕ ਤੋਂ ਵੱਧ ਵੀ ਹੋ ਸਕਦੀਆਂ। ਵੈਸੇ ਜੀ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਅਸੀਂ ਇਨਸਾਨ ਦੇ ਮਲਟੀਪੋਲਰ ਬਾਇਪੋਲਰ ਬਿਹੇਵੀਅਰ ਜਿਹੜਾ ਹੈ ਉਸ ਨੂੰ ਵੀ ਅਗਰ ਆਪਾਂ ਚੇਤਨਾ ਤੇ ਆਤਮਾ ਨੂੰ ਉਸ ਤਰ੍ਹਾਂ ਦਾ ਸਮਝੀਏ ਤੇ ਉਸ ਤਰ੍ਹਾਂ ਦੀ ਜਿਹੜੇ ਉਦਾਹਰਣਾਂ ਜਿਹੜੀਆਂ ਨੇ ਮਿਲ ਜਾਂਦੀਆਂ ਨੇ, ਆਪਾਂ ਉਸ ਪਾਸੇ ਨਹੀਂ ਜਾਣਾ। ਹੁਣ ਚੇਤਨਾ ਦਾ ਅਰਥ ਹੈ ਕਿ ਉਹ ਗੁਣ ਜਿਸ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ, ਸੋਚ ਸਕਦੇ ਹਾਂ, ਸਮਝ ਸਕਦੇ ਹਾਂ, ਇਸ ਨੂੰ ਹੀ ਚੇਤਨਾ ਕਿਹਾ ਜਾਂਦਾ। ਤੇ ਇਹ ਚੇਤਨਾ ਆਤਮਾ ਦੇ ਅੰਦਰ ਕਿੱਥੇ ਹੈ ਇਹ ਵੀ ਇੱਕ ਬਹਿਸ ਦਾ ਮੁੱਦਾ ਹੈ, ਪਰ ਬੇਸਿਕਲੀ ਚੇਤਨਾ ਦਾ ਸੰਬੰਧ ਦਿਮਾਗ ਨਾਲ ਹੈ। ਜਦੋਂ ਅਸੀਂ ਇਹ ਦੇਖਦੇ ਹਾਂ ਨਾ ਕਿ ਅਸੀਂ ਸੋਚ, ਕਿਉਂਕਿ ਚੇਤਨਾ ਸੋਚ ਨਾਲ ਜੁੜੀ ਹੋਈ ਹੈ ਤੇ ਜਿਹੜੀ ਸੋਚ ਹੈ, ਸਾਡੇ ਸਰੀਰ ਚ ਸੋਚਦਾ ਕੌਣ ਹੈ? ਹੱਥ ਪੈਰ ਤਾਂ ਨਹੀਂ ਨਾ ਸੋਚਦੇ, ਕਿਸੇ ਹੋਰ ਨੂੰ ਪਛਾਣਦਾ ਕੌਣ ਹੈ? ਪਛਾਣ ਕੀ ਕਹਾਉਂਦੀ ਹੈ? ਯਾਦਾਸ਼ਤ, ਪਛਾਣ ਅਤੇ ਸੋਚ ਕੌਣ ਕਰਦਾ ਹੈ? ਇਹ ਸਾਰਾ ਕੁਝ ਦਿਮਾਗ ਦੇ ਲੈਵਲ ਤੇ ਹੈ। ਤਰਕ ਕੌਣ ਕਰਦਾ ਹੈ ਜਦੋਂ ਬਹਿਸ ਕਰਦੇ ਹਾਂ? ਵਿਸ਼ਲੇਸ਼ਣ ਕੌਣ ਕਰਦਾ ਹੈ? ਇਹ ਸਾਰੀਆਂ ਚੇਤਨ ਗਤੀਵਿਧੀਆਂ ਜਿਹੜੀਆਂ ਹਨ ਇਹ ਚੇਤਨ ਕਿਰਿਆਵਾਂ ਹਨ। ਜਿਸ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਹੱਥ ਤੇ ਪੈਰ ਸੋਚ ਨਹੀਂ ਸਕਦੇ, ਇਸੇ ਤਰ੍ਹਾਂ ਸਾਡਾ ਨੱਕ ਜਿਹੜਾ ਹੈ ਉਹ ਸੋਚ ਨਹੀਂ ਸਕਦਾ, ਸਾਡਾ ਮੂੰਹ ਜਿਹੜਾ ਹੈ ਸੋਚ ਨਹੀਂ ਸਕਦਾ। ਸੋਚਣ ਦਾ ਵੀ ਕੰਮ ਜਿਹੜਾ ਹੈ ਉਹ ਬ੍ਰੇਨ ਦੇ ਅੰਦਰ ਹੈ। ਅਜੋਕੇ ਸਮੇਂ ਦੇ ਵਿੱਚ ਅਗਰ ਪੂਰੇ ਨੂੰ ਨਹੀਂ ਵੀ ਸਮਝਿਆ ਜਾ ਸਕਿਆ, ਪਰ ਅੱਜ ਵੀ ਜਦੋਂ ਸਾਡੀਆਂ ਭਾਵਨਾਵਾਂ ਅਭਿਵਿਅਕਤ ਹੁੰਦੀਆਂ ਨੇ ਤਾਂ ਇਹ ਜ਼ਰੂਰ ਦੇਖਿਆ ਜਾ ਸਕਦਾ ਹੈ ਕਿ ਸਾਡੇ ਬ੍ਰੇਨ ਦਾ, ਸਾਡੇ ਦਿਮਾਗ ਦਾ ਕਿਹੜਾ ਭਾਗ ਜਿਹੜਾ ਹੈ ਉਤਸੁਕਤ ਹੁੰਦਾ, ਉਹਦੇ ਵਿੱਚ ਹਰਕਤ ਹੁੰਦੀ ਹੈ। ਸੋ ਸਰੀਰ ਦੇ ਅੰਦਰ ਦੀਆਂ ਕਿਰਿਆਵਾਂ ਦਾ ਆਪਾਂ ਜ਼ਿਕਰ ਕਰ ਰਹੇ ਸੀ ਤੇ ਆਪਾਂ ਇਹ ਵੀ ਜ਼ਿਕਰ ਕੀਤਾ ਕਿ ਬੁੱਧ ਜੀ ਨੇ ਕਿਹਾ ਕਿ ਬਈ ਆਤਮਾ, ਉਹਨਾਂ ਦੇ ਹਿਸਾਬ ਨਾਲ ਆਤਮਾ ਦੀਆਂ ਚੇਤਨਾ ਨੂੰ ਹੀ ਸਾਰਾ ਕੁਝ ਉਹ ਕਹਿ ਰਿਹਾ। ਪਰ ਜਿਸ ਤਰ੍ਹਾਂ ਕਿ ਜੈਨ ਵਿਸ਼ਵਾਸ ਕਰਦੇ ਆ ਕਿ ਆਤਮਾ ਹੈਗੀ ਆ, ਇਸੇ ਤਰ੍ਹਾਂ ਇੱਕ ਤੋਂ ਵੱਧ ਆਤਮਾਵਾਂ ਦਾ ਵੀ ਜ਼ਿਕਰ ਕਰਦੇ ਨੇ। ਸੋ ਆਤਮਾ ਤੇ ਚੇਤਨਾ ਇੱਕ ਚੀਜ਼ ਹਨ, ਆਤਮਾ ਵੀ, ਆਤਮਾ ਤੇ ਚੇਤਨਾ ਦਾ ਜਿਹੜਾ ਰਿਲੇਸ਼ਨ ਹੈ ਇਸ ਨੂੰ ਵੀ ਤਿੰਨ ਭਾਗਾਂ ਚ ਦੇਖਿਆ ਜਾਂਦਾ ਹੈ। ਇੱਕ ਤਾਂ ਇਹ ਹੋ ਗਿਆ ਕਿ ਕੁਛ ਲੋਕ ਇਹ ਕਹਿੰਦੇ ਵੀ ਆਤਮਾ ਤੇ ਚੇਤਨਾ ਇੱਕੋ ਚੀਜ਼ ਹੈ, ਦੂਜਾ ਹੈ ਕਿ ਨਹੀਂ ਚੇਤਨਾ ਆਤਮਾ ਦੇ ਵਿੱਚ ਹੈ, ਤੇ ਤੀਸਰਾ ਇਹ ਹੈ ਕਿ ਨਹੀਂ ਚੇਤਨਾ ਅਲੱਗ ਹੈ ਆਤਮਾ ਅਲੱਗ ਹੈ, ਵੱਖ ਵੱਖ। ਸੋ ਹੁਣ ਇਹ ਜਿਹੜੇ ਵਿਚਾਰ ਨੇ, ਕਿਉਂਕਿ ਜਦੋਂ ਚੇਤਨਾ ਦੇ ਲੈਵਲ ਤੇ ਗੱਲ ਕਰਦੇ ਹਾਂ ਇਸ ਦੇ ਵਿੱਚ ਵੀ ਕਾਫੀ ਸੰਭਾਵਨਾਵਾਂ ਨੇ, ਗਿਆਨ ਜਿਹੜਾ ਹੈ ਸਾਡਾ ਉਹ ਚੇਤਨਾ ਨਾਲ ਹੀ ਜੁੜਿਆ ਹੋਇਆ ਹੈ। ਕਿਉਂਕਿ ਜਿਹੜੇ ਦੂਜੇ ਦਰਸ਼ਨ ਨੇ, ਨਿਆਂ ਦਰਸ਼ਨ ਨੇ, ਵਿਸ਼ੇਸ਼ ਦਰਸ਼ਨ ਨੇ ਭਾਰਤੀ ਫਿਲਾਸਫੀ ਦੇ ਵਿੱਚ, ਉਹ ਕਹਿੰਦੇ ਵੀ ਆਤਮਾ ਤੇ ਮੌਜੂਦ ਹੈ ਪਰ ਚੇਤਨਾ ਇਸ ਵਿੱਚ ਮੌਜੂਦ ਨਹੀਂ ਹੈ, ਉਹਨਾਂ ਨੂੰ ਵੱਖ ਮੰਨਦੇ ਆ। ਤੇ ਉਹ ਆਤਮਾ ਇਹ ਕਹਿੰਦੇ ਕਿ ਜਿਸ ਕੋਲ ਬਹੁਤ ਸਾਰੀਆਂ ਸ਼ਕਤੀਆਂ ਨੇ, ਅਨੰਤ ਸ਼ਕਤੀ ਹੈ, ਅਨੰਤ ਗਿਆਨ ਹੈ, ਅਨੰਤ ਆਨੰਦ ਹੈ, ਤਿੰਨੋਂ ਚੀਜ਼ਾਂ, ਜਿਸ ਤਰ੍ਹਾਂ ਕਿ ਰੱਬ ਦੇ ਗੁਣਾਂ ਨੂੰ ਜਦੋਂ ਅਸੀਂ ਕਹਿੰਦੇ ਹਾਂ ਓਮਨੀ ਪ੍ਰੈਜੈਂਟ, ਓਮਨੀ ਸੈਂਟ, ਓਮਨੀ ਪੋਟੈਂਟ, ਇਹੀ ਆਤਮਾ ਦੀ ਅਵਸਥਾ ਦਾ ਜ਼ਿਕਰ ਜਦੋਂ ਕਰਦੇ ਆ ਤੇ ਇਸ ਲੈਵਲ ਤੇ ਲੈ
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੀ
0: ਕਈ ਲੋਕਾਂ ਨੇ
1: ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ

0: ਦੱਸਾ ਵਾਹਿਗੁਰੂ ਜੀ ਕੀ ਫਤਿਹ।
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਵੱਖ ਵੱਖ TV ਚੈਨਲਾਂ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਵਰਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ, ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਨਸੀਬ ਹੋਇਆ ਹੈ।

ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤਿ

ਜਿਸ ਮੁਬਾਰਕ ਬਚਨਾਂ ਦੇ ਆਪ ਜੀ ਨੇ ਉਪਦੇਸ਼ ਨੂੰ ਸ਼੍ਰਵਣ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹ ਅੰਮ੍ਰਿਤ ਬੋਲ ਕਲਯੁਗ ਦੇ ਜਹਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੇ ਵਿੱਚੋਂ ਦਸਵੀਂ ਪੌੜੀ ਦਾ ਮੂਲ ਪਾਠ ਹੈ, ਜਿਸ ਨਾਲ ਸੰਬੰਧਿਤ ਦੋ ਪਾਵਨ ਸਲੋਕ ਹਨ ਅਤੇ ਗੁਰ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 708 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਆਪਾਂ ਜੀਵਾਂ ਨੂੰ ਬੜੇ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ, ਕਿਉਂਕਿ ਜਦੋਂ ਤੋਂ ਮਨੁੱਖ ਸੰਸਾਰ ਦੇ ਅੰਦਰ ਆਇਆ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਇੰਜ ਕਹਿ ਲਈਏ ਜਦੋਂ ਤੋਂ ਜਗਤ ਪੈਦਾ ਕੀਤਾ ਹੈ ਉਦੋਂ ਤੋਂ ਹੀ ਆਪਣੀ ਮਾਇਆ ਦਾ ਪ੍ਰਭਾਵ ਜਿਹੜਾ ਉਸਨੂੰ ਵੀ ਹੋਂਦ ਵਿੱਚ ਲਿਆਂਦਾ ਹੈ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਵੇਂ ਜਿਵੇਂ ਮਨੁੱਖੀ ਸਰੀਰ ਦੇ ਅੰਦਰ ਵਿਕਾਸ ਹੁੰਦਾ ਗਿਆ ਇਸ ਨੂੰ ਕੁਝ ਲੋੜਾਂ ਮਹਿਸੂਸ ਹੋਈਆਂ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਜਿੰਨਾ ਵੀ ਹੋ ਸਕਿਆ ਨੇ ਆਪਣੇ ਤੌਰ ਤੇ ਯਤਨ ਕੀਤਾ, ਦੂਜਿਆਂ ਦਾ ਸਹਿਯੋਗ ਲਿਆ, ਪਰ ਹੋਇਆ ਕਿ ਜੋ ਕੁਝ ਵੀ ਇਸ ਨੂੰ ਪ੍ਰਾਪਤ ਹੁੰਦਾ ਜਾਂਦਾ ਹੈ ਉਹਦੇ ਨਾਲ ਇਹਦੀ ਕਦੀ ਤ੍ਰਿਪਤੀ ਨਹੀਂ ਹੁੰਦੀ, ਹੋਰ ਦਾ ਹੋਰ ਮੰਗਣਾ ਸ਼ੁਰੂ ਕਰ ਦਿੰਦਾ ਹੈ। ਸੌਖੇ ਸ਼ਬਦਾਂ ਵਿੱਚ ਕਹਿ ਲਈਏ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹੈ ਪਰ ਬੰਦੇ ਦੀਆਂ ਖਰਸ਼ਾਂ ਜਿਹੜੀਆਂ ਹੁੰਦੀਆਂ ਹੈ, ਵਾਸ਼ਨਾਵਾਂ ਹੁੰਦੀਆਂ, ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਕਿਸੇ ਉਰਦੂ ਦੇ ਸ਼ਾਇਰ ਦੇ ਬੋਲ ਨੇ ਹਜ਼ਾਰੋਂ ਖਹਿਸ਼ੇ ਸਾਥ ਲੈ ਕਰ ਦਮ ਨਿਕਲਤਾ ਹੈ, ਅਗਰ ਬੰਦੇ ਦੇ ਸਾਹ ਵੀ ਨਿਕਲਦੇ ਨੇ ਤੇ ਹਜ਼ਾਰਾਂ ਹੀ ਖਹਿਸ਼ਾਂ ਉਹਦੇ ਮਾਨਸਿਕ ਮੰਡਲ ਦੇ ਵਿੱਚ ਫੁਰਨੇ ਜਾਂ ਸੰਸਕਾਰ ਰੂਪ ਦੇ ਵਿੱਚ ਫਿਰ ਰਹੇ ਹੁੰਦੇ ਨੇ ਔਰ ਇਹਨਾਂ ਖਹਿਸ਼ਾਂ ਨੂੰ, ਇਹਨਾਂ ਵਾਸ਼ਨਾਵਾਂ ਨੂੰ, ਇਹਨਾਂ ਸੱਧਰਾਂ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਫਿਰ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਸੀਲਾ ਜਿਹੜਾ ਅਪਣਾਉਂਦਾ ਹੈ ਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਪ੍ਰਾਪਤ ਹੋ ਜਾਵੇ, ਪਰ ਭੁੱਲ ਜਾਂਦਾ ਹੈ ਕਿ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ ਤੇ ਛਾਇਆ ਦੀ ਕੋਈ ਆਪਣਾ ਵਜੂਦ ਨਹੀਂ ਹੁੰਦਾ, ਆਪਣੀ ਹੋਂਦ ਨਹੀਂ ਹੁੰਦੀ। ਛਾਂ ਤੇ ਓਨੀ ਦੇਰ ਤੱਕ ਹੈ ਜਦੋਂ ਤੱਕ ਕੋਈ ਦਰਖਤ ਹੈ, ਕੋਈ ਕੰਧ ਕੌਲਾ ਹੈ, ਉਹਦਾ ਪਰਛਾਵਾਂ ਹੈ। ਅਗਰ ਇਹ ਨਹੀਂ ਤੇ ਛਾਂ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ, ਮਾਇਆ ਵੀ ਪਰਮਾਤਮਾ ਕਰਕੇ ਹੈ। ਪਰ ਮਨੁੱਖ ਦਾ ਧਿਆਨ ਜਿਹੜਾ ਸੀ ਇਸ ਪਾਸੇ ਨੂੰ ਵਧੇਰੇ ਹੋ ਗਿਆ, ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਮਨ ਨੂੰ ਭਾਈ ਪ੍ਰਾਪਤ ਕਰ ਲਵਾਂ, ਜਿਹੜੀ ਸਾਡੀ ਸੁਰਤ ਨੂੰ ਰੱਬ ਵਾਲੇ ਪਾਸੇ ਤੋਂ ਤੋੜ ਦੇਵੇ, ਆਪਣੇ ਨਾਲ ਜੋੜ ਦੇਵੇ, ਉਹ ਮਾਇਆ ਹੁੰਦੀ ਹੈ। ਔਰ ਇਹਦੀ ਗ੍ਰਿਫਤ ਵਿੱਚ ਆਇਆ ਹੋਇਆ ਬੰਦਾ ਚਾਹੁੰਦਾ ਹੈ ਕਿ ਹਰ ਪਾਸੇ ਮੇਰਾ ਹੁਕਮ ਹੋਣਾ ਚਾਹੀਦਾ ਹੈ। ਆਪਾਂ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ, ਬੱਚੇ ਚਾਹੁੰਦੇ ਨੇ ਕਿ ਮਾਂ ਪਿਓ ਸਾਡੀ ਗੱਲ ਮੰਨਣ, ਮਾਂ ਪਿਓ ਕਹਿੰਦਾ ਬੱਚੇ ਸਾਡੀ ਗੱਲ ਮੰਨਣ, ਫਿਰ ਹੌਲੀ ਹੌਲੀ ਅਸੀਂ ਕਹਿੰਦੇ ਕਿ ਮੇਰੇ ਵਿਹੜੇ ਬਾਜ਼ਾਰ ਵਾਲੇ ਮੇਰੀ ਆਗਿਆ ਚੱਲਣ, ਮੇਰੇ ਪਿੰਡ ਦੇ ਲੋਕ ਮੇਰੀ ਗੱਲ ਮੰਨਣ। ਹੌਲੀ ਹੌਲੀ ਜਿਵੇਂ ਜਿਵੇਂ ਲਲਸਾਵਾਂ ਵੱਧਦੀਆਂ ਜਾਂਦੀਆਂ, ਬੰਦਾ ਪੰਚ ਬਣਿਆ, ਸਰਪੰਚ ਬਣਿਆ, MLA ਬਣਿਆ, MP ਬਣਿਆ, ਇਹ ਨਹੀਂ ਕਿ ਭੁੱਖ ਨਿਕਲ ਗਈ, ਹੁਣ ਇਸ ਤੋਂ ਅਗਲੀ ਲੜਸ ਹੈ, ਮੁੱਖ ਮੰਤਰੀ ਬਣਾ, ਮੈਂ ਪ੍ਰਧਾਨ ਮੰਤਰੀ ਬਣਾ। ਔਰ ਕਦੇ ਕਦੇ ਇਹਦਾ ਸੁਪਨਾ ਸਾਕਾਰ ਹੋ ਜਾਂਦਾ ਹੈ, ਰਾਜ ਭਾਗ ਮਿਲ ਜਾਂਦਾ ਹੈ, ਔਰ ਰਾਜ ਭਾਗ ਦੀ ਉਲਝਣ ਦੇ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਧਰਮ ਸਿਧਾਂਤ ਦੀ ਗੱਲ ਤਾਂ ਇੱਕ ਪਾਸੇ ਰਹੀ, ਆਪਣੇ ਸਵੈ ਦੀ ਜ਼ਿੰਦਗੀ ਨੂੰ ਕਿਹੜੇ ਢੰਗ ਨਾਲ ਜਿਉਣਾ ਹੈ ਬੰਦਾ ਇਹ ਵੀ ਭੁੱਲ ਜਾਂਦਾ ਹੈ, ਜਿਸ ਕਾਰਨ ਕਰਕੇ ਸ਼ਰਾਬ, ਕਬਾਬ, ਸ਼ਬਾਬ, ਐਸ਼ੋ ਇਸ਼ਰਤ ਦਾ
ਸ਼ਿਕਾਰ ਹੋ ਜਾਂਦਾ ਹੈ ਦੁਨੀਆਂ ਦੇ ਉੱਪਰ ਹੁਕਮ ਚਲਾਉਣ ਵਾਲਾ, ਰਾਜ ਸਤਾ ਦੇ ਆਨੰਦ ਨੂੰ ਮਾਨਣ ਵਾਲਾ। ਜਦੋਂ ਇਸ ਤਰ੍ਹਾਂ ਉਹਦੀ ਵਿਚਾਰਧਾਰਾ ਗਲਤ ਹੋ ਜਾਂਦੀ ਹੈ, ਆਪਣੇ ਫਰਜ਼ ਆਪਣੇ ਧਰਮ ਤੋਂ ਭਟਕ ਜਾਂਦਾ ਹੈ, ਫਿਰ ਉਹਨੂੰ ਸਮਾਜ ਦੇ ਅੰਦਰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਹਦਾ ਕੋਈ ਅਦਬ ਸਤਿਕਾਰ ਨਹੀਂ ਰਹਿੰਦਾ। ਬੇਸ਼ੱਕ ਉਹ ਲੱਖ ਯਤਨ ਵੀ ਕਰਦਾ ਹੈ ਕਿ ਮੈਂ ਪਬਲਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕਰ ਸਕਾਂ, ਪਰ ਨਹੀਂ, ਜਿਹੜਾ ਉਸਦੇ ਵਿਚਾਰ ਹੁੰਦੇ ਨੇ, ਜਿਹੜਾ ਉਸਦਾ ਕਿਰਦਾਰ ਹੁੰਦਾ ਹੈ, ਉਸ ਨੂੰ ਵੇਖ ਕੇ ਨਾ ਤੇ ਸੰਗਤ ਵਿੱਚ ਉਹਦਾ ਮਾਣ ਸਨਮਾਨ ਰਹਿੰਦਾ ਹੈ, ਦੁਨੀਆਂ ਨੂੰ ਖੁਸ਼ ਕਰਦਾ ਕਰਦਾ ਦੀਨ ਗਵਾਇਆ ਦੁਨੀ ਸਿਉ, ਦੁਨੀ ਦਾ ਚਾਲੀ ਸਾਥ ਪਾਇਓ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਦੁਨੀਆਂ ਵੀ ਗਵਾ ਬੈਠਦਾ ਹੈ ਤੇ ਦੀਨ ਵੀ ਗਵਾ ਬੈਠਦਾ ਹੈ, ਧਰਮ ਵੀ ਗਵਾ ਬੈਠਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਛਲ ਹੈ, ਇਹ ਫਰੇਬ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਮੈਨੂੰ ਰਾਜਸਤਾ ਪ੍ਰਾਪਤ ਹੋਈ ਹੈ, ਰਾਜਾ, ਇਹ ਰਾਜ ਲਤੀਨੀ ਭਾਸ਼ਾ ਦਾ ਸ਼ਬਦ ਹੈ, ਸਟੇਟ, ਸਟੇਟ ਦਾ ਮਤਲਬ ਸਟੇਟਸ, ਸਟੇਟਸ ਦਾ ਮਤਲਬ ਹੁੰਦਾ ਹੈ ਆਚਰਣ, ਬੰਦੇ ਦੀ ਵਿਚਾਰਧਾਰਾ, ਬੰਦੇ ਦਾ ਕਿਰਦਾਰ। ਹੁਣ ਇਹ ਰਾਜਾ ਜਿਹੜਾ ਸੀ ਦੁਨਿਆਵੀ ਰਸਾਂ ਨੂੰ ਮੰਨਣ ਦੇ ਵਿੱਚ ਲੱਗ ਗਿਆ, ਸ਼ੌਹਰਤ ਪ੍ਰਾਪਤੀ ਦੇ ਵਿੱਚ ਲੱਗ ਗਿਆ ਕਿ ਹੋਰ ਹੋਰ ਹੋਰ ਹੋਰ ਮੇਰੇ ਹੁਕਮ ਨੂੰ ਸਵੀਕਾਰ ਕਰਦੇ ਜਾਣ। ਮੈਂ ਫਿਰ ਬੇਨਤੀ ਕਰਾਂ, ਜ਼ਰੂਰੀ ਨਹੀਂ ਕਿ ਮਨੁੱਖ ਦੀਆਂ ਲਲਸਾਵਾਂ ਪੂਰੀਆਂ ਹੋ ਜਾਣ, ਸਿਰਫ ਤ੍ਰਿਪਤੀ ਹੁੰਦੀ ਹੈ ਜਿਹੜੀ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ, ਨਹੀਂ ਤਾਂ ਅਸੀਂ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਭਾਵੇਂ ਉਹ ਸ੍ਰਿਸ਼ਟੀ ਸਾਰੀ ਦਾ ਰਾਜਾ ਬਣ ਜਾਵੇ ਉਹ ਤਾਂ ਵੀ ਦੁਖੀ ਹੈ, ਤ੍ਰਿਪਤ ਨਹੀਂ ਹੈ, ਤਾਂ ਵੀ ਦੁਖੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਨਾਮ ਜਪਤ, ਜੇ ਪਰਮੇਸ਼ਰ ਦੇ ਨਾਮ ਨੂੰ ਜਪੇ ਫਿਰ ਉਹਨੂੰ ਆਤਮਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਕੋ ਨਾਮ ਜਪ ਸੁਖੀ ਆ, ਫਿਰ ਉਹਨੂੰ ਸੁੱਖ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾ ਥਿਰ ਰਹਿਣ ਵਾਲੇ ਪਰਮੇਸ਼ਰ ਨੂੰ ਉਸਦੇ ਨਾਮ ਦਾ ਇੱਕ ਕਿਲ੍ਹਾ ਬਣਾਇਆ, ਸੱਚ ਦੀ ਨੀਂਹ ਰੱਖੀ। ਭਾਈ ਵਾਰਾਂ ਵਿੱਚ ਵੀ ਅਸੀਂ ਪੜ੍ਹਦੇ ਹਾਂ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਔਰ ਇਹ ਜਿਹੜਾ ਰਾਜ ਸੀ ਇਹ ਹਲੇਮੀ ਰਾਜ ਸੀ ਜਿਹੜਾ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈਂਦਾ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਜਿਹੜਾ ਦੁਨਿਆਵੀ ਰਾਜਿਆਂ ਨੂੰ ਰਾਜ ਕਰਨ ਦੀ ਜਾਚ ਸਿਖਾਉਂਦਾ ਹੈ ਕਿ ਰਾਜੇ ਦੇ ਕੀ ਫਰਜ਼ ਹੁੰਦੇ ਨੇ, ਔਰ ਪਬਲਿਕ ਨੂੰ ਵੀ ਸੇਧ ਦਿੰਦਾ ਹੈ ਕਿ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਤਖ਼ਤ ਰਾਜਾ ਸੋ ਬਹਿ ਜੇ ਤਖ਼ਤੇ ਲਾਇਕ ਹੋਇਆ। ਔਰ ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਟ ਜੋਧਾ ਬਾਪਾਰੋ ਪਕਾਰੀ। ਇੰਜ ਕਹਿ ਲਈਏ ਕਿ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਵਿੱਚ ਵਿਚਰਦੀ ਹੈ, ਔਰ ਤਿੰਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਢਲੇ ਥੜੇ ਦਾ ਨਿਰਮਾਣ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ, ਔਰ ਜਿੱਥੇ ਬੈਠ ਕੇ ਜਿਹੜੇ ਦੁਖਿਆਰੀਏ ਆਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਣਦੇ ਨੇ, ਜਿਨ੍ਹਾਂ ਨਾਲ ਅਨਿਆ ਹੁੰਦਾ ਹੈ ਉਹਨਾਂ ਨੂੰ ਨਿਆਂ ਇਨਸਾਫ ਦਵਾਉਂਦੇ ਨੇ, ਜਿਸ ਤਖ਼ਤ ਤੇ ਬੈਠ ਕੇ ਢਾਡੀਆਂ ਦੀਆਂ ਵਾਰਾਂ ਦੇ ਰਾਹੀਂ ਨਾਨਕ ਨਾਮ ਲੇਵਾ ਦੇ ਅੰਦਰ ਸੱਚ ਦੀ ਸਪੱਟ ਉਜਾਗਰ ਕਰਦੇ ਨੇ, ਜਿੱਥੇ ਉਹ ਸਿੱਖ ਫੌਜ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਸਤਰ ਵਿੱਦਿਆ ਦੇ ਵਿੱਚ ਨਿਪੁੰਨਤਾ ਦੀ ਬਖਸ਼ਿਸ਼ ਕਰਦੇ ਨੇ, ਇਸ ਮਹਾਨ ਤਖ਼ਤ ਦਾ ਨਿਰਮਾਣ ਕਰਵਾਉਂਦੇ ਨੇ। ਔਰ ਗੁਰੂ ਕਾ ਖਾਲਸਾ ਅੱਜ ਵੀ ਬੜੇ ਅਦਬ ਦੇ ਨਾਲ ਅਜਿਹੇ ਵਿਸ਼ੇਸ਼ਣ ਵਰਤਦਾ ਹੈ, ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹ ਸੱਚ ਹੈ, ਝੂਠ ਨਹੀਂ, ਸੱਚ ਹੈ।
ਕਿਉਂਕਿ ਜਿਹੜੇ ਦੁਨਿਆਵੀ ਰਾਜੇ ਨੇ ਆਪਾਂ ਵੇਖਦੇ ਆਮ ਤੌਰ ਤੇ ਉਹ ਹੋ ਸਕਦਾ ਕਿਸੇ ਦੀ ਪੱਖਵਾਦੀ ਕਰ ਜਾਣ, ਕਿਸੇ ਦੀ ਪੱਖਵਾਦੀ ਕਰ ਸਕਦੇ ਨੇ, ਉਹਨਾਂ ਕੋਲ ਇੰਨੀ ਬੁੱਧੀ ਨਹੀਂ ਹੁੰਦੀ, ਕਈ ਵਾਰ ਇਨਸਾਫ ਜਿਹਨੂੰ ਦਬਾਉਣਾ ਹੁੰਦਾ ਉਹਨੇ ਬੇਇਨਸਾਫੀ ਕਰ ਦਿੰਦੇ ਨੇ। ਬੰਦਾ ਉੱਥੇ ਝੂਠ ਬੋਲਦਾ ਹੈ, ਅਦਾਲਤਾਂ 'ਚ ਜਾਂਦਾ ਹੈ, ਕੇਸ ਮੁਕਰਰ ਹੁੰਦੇ ਨੇ, ਫਿਰ ਉਹਦੇ ਮੁਤਾਬਕ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਅਜਿਹਾ ਤਖ਼ਤ ਹੈ ਜਿੱਥੇ ਹਮੇਸ਼ਾ ਸੱਚ ਵਰਤਦਾ, ਉੱਥੇ ਸੱਚੋ ਹੀ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਹੀ ਹੁੰਦੀ ਹੈ। ਔਰ ਹੋ ਸਕਦਾ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਕੋਲ ਸੱਚ ਬੋਲ ਦਈਏ ਤੇ ਸਾਨੂੰ ਸਜ਼ਾ ਮਿਲ ਜਾਵੇ, ਤੇ ਸਜ਼ਾ ਵੀ ਡਾਢੀ ਮਿਲ ਜਾਵੇ ਸਾਡੇ ਔਗੁਣ ਗੁਣਾਂ ਤੋਂ ਵੱਧ ਕੇ। ਲੇਕਿਨ ਗੁਰੂ ਦੇ ਤਖ਼ਤ ਤੇ ਜੇਕਰ ਅਸੀਂ ਸੱਚ ਬੋਲ ਦਿੰਦੇ ਹਾਂ, ਜਿਵੇਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਸੱਚ ਬੋਲੇ, ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਸੱਚ ਬੋਲ ਦੇ, ਪਰਵਾਹ ਕੋਈ ਨਹੀਂ। ਅਗਰ ਬੱਚਾ ਸਾਡਾ ਸੱਚ ਬੋਲ ਦਿੰਦਾ ਤੇ ਆਪਾਂ ਕੀ ਕਰਦੇ ਹਾਂ? ਉਹਨੂੰ ਅਸੀਂ ਫਿਰ ਸਮਝਾਉਂਦੇ ਹਾਂ, ਜੈਸਾ ਬਾਲਕ ਭਾਈ ਉਸ ਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝੜਕੇ ਬਹੁ ਪਾਤੀ ਬਹੁੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਫਿਰ ਉਹਨੂੰ ਸਮਝਾਉਂਦੇ ਹਾਂ। ਹੁਣ ਜਦੋਂ ਅਸੀਂ ਗੁਰੂ ਦੇ ਤਖ਼ਤ ਤੇ ਆਣ ਕੇ ਸੱਚ ਬੋਲਦੇ ਹਾਂ, ਆਪਣੇ ਤੌਰ ਤੇ ਆਣ ਕੇ ਸੱਚ ਕਹਿੰਦੇ, ਮੈਂ ਵੀ ਬੇਨਤੀ ਕਰ ਦੇਵਾਂ, ਹੋ ਸਕਦਾ ਅਸੀਂ ਕਿਸੇ ਬੰਦੇ ਕੋਲ ਤਾਂ ਸੱਚ ਕਹਿ ਦਈਏ, ਪਰ ਗੁਰੂ ਕੋਲ ਆਣ ਕੇ ਕੋਈ ਵਿਰਲਾ ਸੱਚ ਕਹਿੰਦਾ ਹੈ। ਤੁਸੀਂ ਮੈਂ ਆਪਾਂ ਆਪਣੀ ਵਿਚਾਰ ਕਰ ਲਈਏ, ਅਸੀਂ ਕਦੀ ਗੁਰੂ ਨੂੰ ਜਾ ਕੇ ਨਹੀਂ ਕਹਿੰਦੇ ਕਿ ਸਤਿਗੁਰੂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਸ ਮੇਹਰ ਪਾਵੋ ਡੁੱਬਦੇ ਪੱਥਰ ਤਾਰੇ, ਮੇਰੇ ਵਿੱਚ ਇੰਨੇ ਔਗਣ ਨੇ, ਮੇਰੀਆਂ ਇੰਨੀਆਂ ਬੁਰਿਆਈਆਂ। ਜਿਸ ਦਿਨ ਸੱਚਮੁੱਚ ਗੁਰੂ ਦੇ ਸਨਮੁੱਖ ਜਾ ਕੇ ਅਸੀਂ ਆਪਣੇ ਗਲਤੀਆਂ ਗੁਨਾਹ ਕਬੂਲ ਕਰ ਲਏ, ਤੇ ਮੇਰਾ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸੱਚ ਦਾ ਰਸਤਾ ਵਿਖਾ ਦਿੰਦਾ ਹੈ। ਔਰ ਇਸੇ ਹੀ ਤਰ੍ਹਾਂ ਇਸ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ, ਹਰ ਇੱਕ ਨਾਨਕ ਨਾਮ ਲੇਵਾ ਸ਼ਰਧਾਵਾਨ ਗੁਰਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਪਦੇਸ਼ ਨੂੰ, ਹੁਕਮ ਨੂੰ ਬੜੀ ਤਤਪਰਤਾ ਦੇ ਨਾਲ ਉਡੀਕਦਾ ਹੈ। ਇਹ ਵੀ ਸਿੱਖ ਜਗਤ ਦੇ ਅੰਦਰ ਨਿਆਰਾਪਣ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਸੇਵਾ ਨਿਭਾਉਣ ਵਾਲਾ ਮੁੱਖ ਸੇਵਾਦਾਰ ਜਥੇਦਾਰ ਨਾਲ ਆਪਣੇ ਹੋਰ ਚਾਰ ਸਿੰਘ ਸਾਹਿਬਾਨ ਨੂੰ ਲੈ ਕੇ ਕੋਈ ਹੁਕਮ ਸੁਣਾਉਂਦਾ ਹੈ ਤੇ ਸੰਗਤ ਬੜੀ ਉਤਾਵਲੀ ਹੋ ਕੇ ਉਸ ਹੁਕਮ ਨੂੰ ਸੁਣਦੀ ਹੈ, ਮੰਨਣ ਲਈ ਤਿਆਰ ਵੀ ਹੁੰਦੀ ਹੈ। ਔਰ ਇਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਜੋ ਸਾਡਾ ਤਖ਼ਤ ਸਾਹਿਬਾਨ ਹੈ ਉਸ ਦੀ ਮਾਣ ਮਰਿਆਦਾ ਬਰਕਰਾਰ ਰਹਿੰਦੀ ਹੈ, ਪਬਲਿਕਲੀ ਇਹ ਗੱਲ ਜਾਂਦੀ ਹੈ ਕਿ ਹਾਂ ਭਾਈ ਸਿੱਖ ਜਿਹੜਾ ਉਹ ਕਹਿੰਦਾ ਹੀ ਨਹੀਂ ਹੈ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸੱਚਮੁੱਚ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਦਕੇ ਜਾਂਦਾ ਹੈ, ਵਾਰਨੇ ਜਾਂਦਾ ਹੈ, ਇਹ ਆਪਣੇ ਗੁਰੂ ਦੇ ਤਖ਼ਤ ਵਾਸਤੇ ਕੁਛ ਵੀ ਕਰ ਸਕਦਾ ਹੈ। ਅਗਰ ਕੋਈ ਤਖ਼ਤ ਨੂੰ ਢਾਉਣ ਦੀ ਕੋਸ਼ਿਸ਼ ਵੀ ਕਰੇ ਤਾਂ ਤਖ਼ਤ ਨੂੰ ਢਾਉਣ ਵਾਲਿਆਂ ਨੂੰ ਵੀ ਇਹ ਉਸੇ ਤਰ੍ਹਾਂ ਹੀ ਢਾ ਦਿੰਦਾ ਹੈ, ਮੁਕਾ ਦਿੰਦਾ ਹੈ। ਅੱਜ ਵੀ ਜਦੋਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਹੋਵੇ, ਤੁਸੀਂ ਹੋ, ਮੈਂ ਹੋਵਾਂ, ਕੋਈ ਵੀ ਹੋਵੇ, ਅਸੀਂ ਗੁਰੂ ਨਾਲੋਂ ਵੱਡੇ ਨਹੀਂ ਹਾਂ, ਤੇ ਇਸ ਗੱਲ ਨੂੰ ਸਮਝਣਾ। ਦੂਜਾ, ਜੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਜਾ ਕੇ ਆਪਣੀ ਖਿਮਾ ਜਾਚਣਾ ਕਰ ਲੈਂਦੇ ਹਾਂ, ਹਾਂ ਮੇਰੇ ਤੋਂ ਭੁੱਲ ਹੋਈ ਹੈ, ਇਹਦੇ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ, ਇਹਦੇ ਨਾਲ ਸਾਡਾ ਵਡੱਪਣ ਉਜਾਗਰ ਹੁੰਦਾ ਹੈ, ਸਾਡਾ ਵਡੱਪਣ ਸਾਹਮਣੇ ਆਉਂਦਾ ਹੈ। ਅੱਜ ਵੀ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਗਲਤੀਆਂ ਤੁਹਾਡੇ ਮੇਰੇ ਵਰਗੇ ਲੋਕਾਂ ਤੋਂ ਵੀ ਹੁੰਦੀਆਂ, ਪਰੰਤੂ ਜਦੋਂ ਕੋਈ ਬੰਦਾ ਰਾਜ ਸਤਾ ਤੇ ਕਾਬਜ ਹੁੰਦਾ ਹੈ ਤੇ ਇਸ ਸਤਾ ਦੇ ਨਸ਼ੇ ਦੇ ਵਿੱਚੋਂ ਬਹੁਤ ਸਾਰੀਆਂ ਭੁੱਲਾਂ ਕਰ ਲੈਂਦਾ ਹੈ, ਜਾਣੇ ਅਣਜਾਣੇ ਚ, ਤੁਸੀਂ ਕਿਸੇ ਵੀ ਢੰਗ ਨਾਲ ਕਹਿ ਲਓ, ਤੇ ਜੇ ਉਹ ਕਤਾਈਆਂ ਸਾਹਮਣੇ ਆ ਜਾਣ, ਕੋਈ ਗੱਲ ਕਰਦਾ ਹੈ ਉਸ ਦੇ ਬਾਰੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ, ਤੇ ਮੈਂ ਕਹਿੰਦਾ ਸਾਡਾ ਵਡੱਪਣ ਹੋਵੇਗਾ। ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵੱਲੋਂ ਆਦੇਸ਼ ਹੋਇਆ ਸੀ, ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਨੂੰ ਬੁਲਾਇਆ ਗਿਆ ਹੈ, ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਕਿਉਂਕਿ ਉਹਨਾਂ ਨੇ
ਆਦੇਸ਼ ਨੂੰ ਸਵੀਕਾਰ ਨਾ ਕੀਤਾ ਜਾਂ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਕਰਕੇ ਇਹਨਾਂ ਨੂੰ ਜਿਹੜਾ ਸੀ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ। ਕਿੰਨੀ ਚੰਗੀ ਗੱਲ ਹੋਵੇ ਜਿਵੇਂ ਸਾਡੇ ਪੰਜਾਬ ਕੈਬਨਿਟ ਦੇ ਕੁਝ ਐਮ ਐਲ ਏ ਕਹਿ ਰਹੇ ਨੇ ਕਿ ਹਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਤੇ ਅਸੀਂ ਜ਼ਰੂਰ ਸੱਦੇ ਹੋਏ ਦਿਨ ਤੇ ਪਹੁੰਚਾਂਗੇ। ਬੜੀ ਚੰਗੀ ਗੱਲ, ਅਸੀਂ ਕਿਸੇ ਬੰਦੇ ਕੋਲ ਨਹੀਂ ਜਾਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਆਉਣਾ। ਔਰ ਦੂਸਰਾ ਜਿਹੜਾ ਕੰਟਰੋਵਰਸੀ ਵਾਲਾ ਮਾਹੌਲ ਬਣਿਆ ਹੋਇਆ ਹੈ, ਇਹਦੇ ਨਾਲ ਕੱਲੀ ਗੁਰੂ ਪੰਥ ਨੂੰ ਢਾਹ ਨਹੀਂ ਲੱਗ ਰਹੀ, ਕੱਲਾ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਹੀ ਨਿਘਾਰ ਨਹੀਂ ਆ ਰਿਹਾ। ਛੋਟੇ ਸ਼ਬਦਾਂ ਚ ਕਹਿ ਲਈਏ ਤੇ ਪੰਜਾਬ ਔਰ ਪੰਥ ਲਈ ਬਹੁਤਾ ਸਹੀ ਸਾਬਤ ਨਹੀਂ ਹੋ ਰਿਹਾ। ਇਸ ਵਾਸਤੇ ਯਤਨ ਕਰਨਾ ਚਾਹੀਦਾ, ਜਦੋਂ ਵੀ ਕੋਈ ਆਦੇਸ਼ ਹੁੰਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਨੂੰ ਸਵੀਕਾਰ ਕਰਨਾ ਚਾਹੀਦਾ। ਪਰ ਬੰਦਾ ਰਾਜਸੱਤਾ ਦੇ ਕਪਟ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਹੁੰਦਾ ਰਾਜ ਕਿੰਨਾ ਚਿਰ ਰਹਿਣਾ ਹੈ। ਸਤਿਗੁਰਾਂ ਦੇ ਬੋਲ ਨੇ, ਕਉ ਹਰਿ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਰਾਜਾ ਨਹੀਂ ਹੈ। ਆਹ ਜਿਹੜੇ ਦੁਨਿਆਵੀ ਰਾਜੇ ਹੁੰਦੇ, ਕੀ ਪਤਾ ਕਦੋਂ ਸਰਕਾਰ ਡਿੱਗ ਪੈਣੀ ਹੈ, ਕਦੋਂ ਬਗਾਵਤੀ ਅਸੁਰਾਂ ਜਿਹੜੀਆਂ ਉੱਠ ਪੈਣੀਆਂ ਹੁੰਦੀਆਂ ਰਾਜ ਦੇ ਵਿੱਚੋਂ। ਇਸ ਵਾਸਤੇ ਇਹ ਰਾਜਸੱਤਾ ਸਦਾ ਨਹੀਂ ਰਹਿੰਦੇ ਹੁੰਦੇ, ਇਸ ਹਉਮੈ ਹੰਕਾਰ ਨੂੰ ਛੱਡਣਾ ਚਾਹੀਦਾ। ਤੇ ਦੂਸਰਾ, ਬੰਦੇ ਨੂੰ ਹੁੰਦਾ ਆਪਣੇ ਰੂਪ ਦਾ, ਮੈਂ ਸੋਹਣਾ ਬੜਾ ਹਾਂ। ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਠੀਕ ਹੈ, ਸਾਡਾ ਰੰਗ ਰੂਪ ਨੈਣ ਨਕਸ਼ ਵਧੀਆ ਹੋਣੇ ਚਾਹੀਦੇ ਨੇ, ਤਨ ਨੂੰ ਸਵਾਰਨਾ ਕੋਈ ਮਾੜੀ ਗੱਲ ਨਹੀਂ, ਪਰ ਜਿੰਨੀ ਦੇਰ ਤੱਕ ਸਾਡਾ ਮਨ ਘੁਟੱਬਾ ਹੈ, ਮਨ ਸੁੰਦਰ ਨਹੀਂ, ਉਨੀ ਦੇਰ ਤੱਕ ਤਨ ਦੀ ਸੁੰਦਰਤਾ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਬੰਦੇ ਨੂੰ ਰੂਪ ਨੇ ਵੀ ਛਲਿਆ ਹੋਇਆ ਹੈ, ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਬਿਸਤਾ ਕਜੰਤ। ਤੇ ਤੀਸਰਾ, ਮਨੁੱਖ ਨੂੰ ਛਲਿਆ ਹੋਇਆ ਹੈ ਧਨ ਨੇ, ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ। ਤੇ ਪੈਸੇ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਹਰ ਤਰ੍ਹਾਂ ਦਾ ਸਟੈਪ ਚੁੱਕਦਾ ਹੈ। ਕਈ ਤਾਂ ਇਹੋ ਜਿਹੇ ਲੋਕ ਵੀ ਨੇ, ਅੱਜ ਅਸੀਂ ਜਦੋਂ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ, ਪਰੰਤੂ ਪੰਜਾਬ ਜਿਹੜਾ ਹੈ ਇਹ ਗਲੀ ਗਲੀ ਦੇ ਵਿੱਚ ਘਰ ਘਰ ਤੱਕ ਜਿਹੜਾ ਨਸ਼ਾ ਆਣ ਪਹੁੰਚਿਆ ਹੋਇਆ ਹੈ। ਔਰ ਮੈਂ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਕਥਾ ਪ੍ਰਚਾਰ ਲਈ ਜਾਵਾਂ, ਉਹਨਾਂ ਵੀਰਾਂ ਦੇ ਅੱਗੇ ਜਿਹੜੇ ਨਸ਼ੇ ਵੇਚ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ, ਮੈਂ ਬੇਨਤੀ ਕਰਦਾ ਹੁੰਦਾ, ਵੇਖਿਓ ਲੋਕਾਂ ਦੇ ਵਸਦੇ ਰਸਦੇ ਘਰ ਉਜਾੜ ਰਹੇ ਹੋ, ਤੇ ਜਿਹੋ ਜਿਹਾ ਤੁਸੀਂ ਬੀਜਣਾ ਉਹੋ ਜਿਹਾ ਤੁਹਾਨੂੰ ਫਲ ਕੱਟਣਾ ਵੀ ਪੈਣਾ ਹੈ। ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਇਸ ਵਹਿਣ ਦੇ ਵਿੱਚ ਵਹਿ ਜਾਣ। ਰੱਬ ਦਾ ਵਾਸਤਾ ਹੈ, ਵਸਦੇ ਰਸਦੇ ਘਰ ਨਾ ਉਜਾੜੋ। ਪੈਸੇ ਕਮਾਉਣ ਦੇ ਹੋਰ ਬੜੇ ਸਾਧਨ ਹੈਗੇ ਨੇ, ਅਸੀਂ ਕਿਰਤ ਵਿਰਤ ਕਰੀਏ, ਹੋਰ ਮਿਹਨਤ ਮੁਸ਼ਕਤ ਕਰ ਲਈਏ। ਪਰ ਬੰਦਾ ਛਲ ਫਰੇਬ ਕਰਦਾ, ਠੱਗੀਆਂ ਮਾਰਦਾ, ਦੂਜਿਆਂ ਦੇ ਹੱਕ ਮਾਰਦਾ ਕਿ ਮੇਰੇ ਕੋਲ ਪੈਸਾ ਆ ਜਾਏ। ਉਹਨੇ ਪੈਸੇ ਨੂੰ ਮਾਂ ਪਿਓ ਸਮਝਿਆ ਹੋਇਆ, ਪੈਸੇ ਨੂੰ ਗੁਰੂ ਪੀਰ ਸਮਝਿਆ ਹੋਇਆ। ਮਨੁੱਖ ਦੀ ਫਿਤਰਤ ਐਸੀ ਬਣ ਗਈ ਹੈ, ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਬ ਤੇ, ਤੇ ਵੱਡਾ ਹੰਕਾਰ ਇਸ ਗੱਲ ਦਾ ਵੀ ਹੋ ਗਿਆ, ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁਲ ਬੜੀ ਉੱਚੀ ਹੈ। ਜਦੋਂ ਕਿ ਰੱਬ ਦੇ ਘਰ ਦੇ ਵਿੱਚ ਨਾ ਕਿਸੇ ਨੇ ਤੇਰੀ ਜਾਤ ਵੇਖਣੀ ਹੈ ਤੇ ਨਾ ਤੇਰਾ ਕੋਈ ਬਾਲੀ ਵੇਖਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਕਿਸੇ ਨੇ ਤੈਨੂੰ ਇਹ ਨਹੀਂ ਪੁੱਛਣਾ। ਇਹੀ ਗੱਲ ਕਦੀ ਜਦੋਂ ਕਾਜ਼ੀਆਂ ਮੌਲਾਣਿਆਂ ਨੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰੱਖੀ ਸੀ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਤੇ ਭਾਈ ਗੁਰਦਾਸ ਜੀ ਕਹਿੰਦੇ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਰਾਜ ਰੂਪ ਧਨ ਦਾ ਛਲਾਵਾ ਤੇ ਇਹਦੇ ਨਾਲ ਆਪਣੀ

0: ਪੰਚੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਹੈ, ਦੂਜਿਆਂ ਨੂੰ ਛਲ ਛਲ ਕੇ ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਸ਼ਦਰੰਗ, ਸ਼ਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ। ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ, ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵੀ ਹੋਣਾ ਵਿਅਕਤੀ ਜਿਹੜਾ ਹੈ, ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ ਹੁੰਦਾ ਹੈ, ਕਹਿੰਦੇ ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਇਹ ਖੰਦੜੋ ਵੇਖਦਿਆਂ, ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਇਹ ਭੁੱਲ ਹੋ ਗਈ, ਖਰੀਦ ਤਾਂ ਲਿਆ, ਭੁਲੇਖਾ ਖਾ ਲਿਆ, ਸ਼ਹਿਰ ਦੇ ਸਬਜ਼ੀ ਹੋਵੇਗੀ, ਖਾਣ ਵਾਲਾ ਫਲ ਹੋਵੇਗਾ, ਖਰਬੂਜਾ ਹੋਵੇਗਾ, ਕਿਸੇ ਢੰਗ ਦੇ ਨਾਲ ਉਹਨੇ ਵਿਚਾਰ ਲਿਆ, ਹੋ ਸਕਦਾ ਕੱਦੂ ਹੋਵੇ, ਸੋਹਣਾ ਬੜਾ ਲੱਗਦਾ ਹੈ। ਜੇ ਪਤਾ ਲੱਗਿਆ ਤੁਮਾ, ਕਹਿੰਦੇ ਕੋਈ ਗੱਲ ਨੀ, ਫਿਰ ਕੀ ਹੋਇਆ, ਸੋਹਣਾ ਤੇ ਲੱਗਦਾ ਹੀ ਨਾ। ਕਈ ਵਾਰ ਸਾਨੂੰ ਕੋਈ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਖਰੀਦ ਲੈਂਦੇ ਹਾਂ, ਬੇਸ਼ੱਕ ਸਾਡੀ ਵਰਤੋਂ ਵਿੱਚ ਆਉਣ ਚਾਹੇ ਨਾ ਆਉਣ, ਅਸੀਂ ਕਹਿੰਦੇ ਘਰ ਆਈ ਚੀਜ਼ ਕੋਈ ਮਾੜੀ ਥੋੜਾ ਹੁੰਦੀ ਹੈ। ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਅੱਗੇ ਕੀ ਹੁੰਦਾ ਹੈ,
1: ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ।
0: ਕਹਿੰਦੇ ਜਿਸ ਮਾਇਆਵੀ ਮੋਹ ਵਿੱਚ ਲੱਗਿਆ ਹੋਇਆ ਮਨੁੱਖ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਸੀ, ਵੇਖਣ ਨੂੰ ਸੋਹਣਾ ਲੱਗਦਾ ਸੀ, ਪਰ ਅੱਡ ਨਾ ਲਹੰਦੜੋ ਮੁੱਲ, ਇਹਦਾ ਮੁੱਲ ਅੱਧੀ ਕੌਡੀ ਵੀ ਨਾ ਪਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਪੈਸਾ ਹੁੰਦਾ ਹੈ, ਉਹਨੂੰ ਕੋਈ ਰੋਗ ਇਹੋ ਜਿਹਾ ਲੱਗ ਜਾਂਦਾ ਹੈ, ਡਾਕਟਰ ਕਹਿ ਦਿੰਦੇ ਨਹੀਂ ਜੀ ਇਹਦਾ ਇਲਾਜ ਹੈ ਨਹੀਂ, ਉਹ ਵਿਚਾਰਾ ਪਛਤਾਉਂਦਾ ਹੈ ਔਰ ਕਹਿੰਦਾ ਵੀ ਮੇਰੇ ਤੋਂ ਜਿੰਨੇ ਪੈਸੇ ਲੈਣੇ ਲੈ ਲਓ, ਕਹਿੰਦੇ ਨਹੀਂ ਜੀ ਇਹਦਾ ਇਲਾਜ ਹੀ ਹੈ ਨਹੀਂ, ਕਰੀਏ ਕੀ। ਔਰ ਉਸ ਧਨ ਦੌਲਤ ਨੂੰ ਇਕੱਠਾ ਕਰਦਾ ਰਹਿ ਜਾਂਦਾ ਹੈ, ਜਿਵੇਂ ਸ਼ਹਿਦ ਦੀ ਮੱਖੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਬੂਟਿਆਂ ਤੋਂ ਰਸ ਲੈ ਕੇ ਆਉਂਦੀ ਹੈ, ਆਪਣੇ ਖੱਗੇ ਦੇ ਵਿੱਚ ਰਸ ਭਰਦੀ ਹੈ, ਪਰ ਇਹ ਸ਼ਹਿਦ ਚੋ ਕੇ ਕੋਈ ਹੋਰ ਹੀ ਲੈ ਜਾਂਦਾ ਹੈ, ਰਸ ਕੋਈ ਹੋਰ ਹੀ ਲੈ ਜਾਂਦਾ ਹੈ। ਇਸੇ ਤਰ੍ਹਾਂ ਇਹ ਸੰਸਾਰ ਸਮਾਜ ਬਣਿਆ ਹੋਇਆ, ਪਹਿਲਾਂ ਜਿਹੜੀ ਪ੍ਰੋਪਰਟੀ ਧਨ ਦੌਲਤ ਸਾਡੇ ਪਿਓ ਦਾਦੇ ਕੋਲ ਸੀ, ਅੱਜ ਸਾਡੇ ਕੋਲ ਹੈ, ਔਰ ਅਸੀਂ ਜਿਉਂਦੇ ਜੀ ਅੱਗੇ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹਾਂ। ਸਿਰਫ ਇਸ ਦਾ ਆਉਣਾ ਜਾਣਾ ਬਣਿਆ ਹੋਇਆ, ਬਲਕਿ ਇਹ ਕੁਛ ਵੀ ਨਾਲ ਨਹੀਂ ਨਿਭਦਾ।
1: ਪੌੜੀ
0: ਪੌੜੀ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਦੇ ਹਨ,
1: ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ।
0: ਜਿਹਨੇ ਸੰਸਾਰ ਤੋਂ ਜਾਣ ਵੇਲੇ ਸਾਡੇ ਨਾਲ ਜਾਣਾ ਹੀ ਨਹੀਂ ਹੈ, ਭਾਈ ਫਿਰ ਉਸਨੂੰ ਇਕੱਠਿਆਂ ਕਰਨ ਦਾ ਕੀ ਫਾਇਦਾ ਹੈ। ਦੁਨਿਆਵੀ ਧਨ ਦੇ ਨਾਲ ਦੁਨੀਆਂ ਦੇ ਕਾਰਜ ਚੱਲਦੇ ਨੇ, ਦੁਨਿਆਵੀ ਵਸਤੂਆਂ ਖਰੀਦ ਸਕਦੇ ਨੇ ਜਿਹਦੇ ਨਾਲ ਸਾਡੇ ਤਨ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ। ਦੁਨਿਆਵੀ ਧਨ ਦੇ ਨਾਲ ਅਸੀਂ ਆਤਮਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਔਰ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜਿਹੜਾ ਸਾਨੂੰ ਆਤਮਕ ਆਨੰਦ ਵੀ ਦਿੰਦਾ ਹੈ ਔਰ ਲੋਕ ਤੋਂ ਲੈ ਕੇ ਪ੍ਰਲੋਕ ਤੱਕ ਸਾਡਾ ਮਦਦਗਾਰ ਵੀ ਬਣਦਾ ਹੈ।
1: ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ।
0: ਫਿਰ ਉਸਦੇ ਵਾਸਤੇ ਕੀ ਯਤਨ ਕਰਨਾ, ਕਿਉਂ ਛਲ ਫਰੇਬ ਕਰਨੇ, ਕਿਉਂ ਠੱਗੀਆਂ ਠੋਰੀਆਂ ਮਾਰਨੀਆਂ ਨੇ। ਜਿਸ ਨੇ ਸਾਡੇ ਨਾਲ ਨਹੀਂ ਜਾਣਾ, ਜਿਸ ਨੇ ਸਾਨੂੰ ਛੱਡ ਜਾਣਾ ਹੈ, ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ, ਜਿਸ ਤੋਂ ਅਸੀਂ ਵਾਂਝੇ ਰਹਿ ਜਾਣਾ ਹੈ। मैं फिर बेनती करा, मेरा सतगुरु यह नहीं कहता तू मेहनत ना कर, वो तो सगो सानू कहता है कि उदम करेंद्या जियो तू कमावद्या सुख पुंज ध्यानद्या तू प्रभु मेरे नानक पुत्री चिंत। गुरु तो यह गल समझा है कि काल खाए किश हथों दे नानकरा पछाने से, पर इत्थे वह गल की गई है जिहड़ा बंदा छल फरेब ठगियां ठोरियां करता है रब्बी याद नूं विसार ही दिंदा, जिहदे चेते विचों दाता देण वाला दाता ही विसर जांदा है, उसनूं इह समझाउंदे ने। हो सकदा है इस कैटागरी विच तुसीं मैं आपां वी आउंदे हां, आपां सारिआं नूं इह गल समझाउंदे ने कि ए बंदिया ठीक है तू अपनी किरत विरत कर, पर नाल धर्म की किरत भी कर, नाम की किरत भी कर, दुनियावी धन ने सदा तेरा साथ नहीं देना।
1: हार बिसरे क्यों त्रिपतावे ना मन रंजिए,
0: जो वाहिगुरु अकाल पुरख की याद साढ़े चेते विचों विसर जाए फिर सानू तृप्ती किवें होवे, जदों असी दातां नाल जुड़ गए ते दातां विचों दाते नूं वेख्या ही ना, उसका शुकराना ही ना कीता ते ना ही साडे मन नूं कदे रज आउंदा है, साडा मन इस तृप्ति इस रजेवे तों विहूणा रह जांदा है जदों साडे चेते शक्ति दे विचों वाहिगुरु जी की याद विसर जांदी है।
1: प्रभु छोड़ अन लागै नरक समंजिया।
0: हुण मेरे सतगुरु सच्चे पातशाह कहिंदे हो भाई गुरसिखो जे असी प्रभु प्यारे नूं अपने चेते विचों विसार दईए ते होरां होरां चीजां नाल असी लग जाइए ते समझ लो साडी जिंदगी नरकमई बन जांदी है, दुखदायक बन जांदी है, असी आत्मक तौर ते दुखां नूं सहेड़ लैंदे हां, चिंतावां परेशानियां झोरे आले दुआले तों सानूं आण घेरदे हन। इस वास्ते गुरु नानक दा सिख जिहड़ा उह बेनती करदा है सतगुरा तरस कर मैनू परमेश्वर की याद कदे विसरे ना, गुरा एक देह बुझाई सबना जिया का एक दाता सो मैं विसर ना जाए।
1: हो कृपाल दयाल नानक पौ पंजीए।
0: सतगुरु गुरु अर्जन देव तुहानू मैनू समझा रहे ने कि तुसीं भी अरदास करो कि हे सच्चे पातशाह ए कृपालू ए दया दे सो मैं मेरे ते भी दया कर, ते मन दे विचों ये डर खत्म हो जावे कि मैं अपने जीवन नूं सवार सकदा हाँ जां नहीं सवार सकदा। जे तुसीं मैनूं अपना पल्ला पकड़ा दवो ते मेरे मन दे विचों ये डर निकल जावेगा। जिवें असीं कहिंदे ना अगे जाके पता नहीं की होना है, सानूं इन्हां ते पता है ना यह डर तां बणिआ है ना, यह डर साडी मानसिकता तों तदों ही निकल सकदा है जदों निरभउ साडे नाल होवेगा। निरभउ संग तुम्हारे वास्ते यह डर न कहां ते आया। आओ सतगुरु सच्चे पातशाह जी की कृपा दे नाल जो इस मुबारक स्थान से साहिब श्री गुरु ग्रंथ साहिब महाराज जी की लड़ीवार कथा विचार संगत नूं सरवण करवाई जाती है, आओ तिना अमृत बचना की सांझ करन दी आपां कोशिश

0: ਸਵਾਹਾ।
1: ਮੈਂ ਥੋੜਾ ਜਿਹਾ ਸੰਖੇਪ ਦੇ ਵਿੱਚ ਬੇਨਤੀ ਕਰ ਦੇਵਾਂ। ਮਾਰੂ ਕੀ ਵਾਰ ਮਹੱਲਾ ਪੰਜਵਾਂ, ਦੱਖਣੇ ਮਹੱਲਾ ਪੰਜਵਾਂ, ਕਈ ਵਾਰ ਅਸੀਂ ਇਹਨੂੰ ਦੱਖਣੇ ਕੀ ਵਾਰ ਵੀ ਕਹਿ ਦਿੰਦੇ ਹਾਂ, ਅਸਲ ਦੇ ਵਿੱਚ ਇਹ ਮਾਰੂ ਕੀ ਵਾਰ ਹੈ। ਇਸ ਵਾਰ ਦੇ ਵਿੱਚ 23 ਪੌੜੀਆਂ ਨੇ ਔਰ ਹਰ ਪੌੜੀ ਦੀਆਂ 8-8 ਪੰਕਤੀਆਂ ਨੇ ਤੇ ਇਸੇ ਤਰ੍ਹਾਂ ਹਰ ਪੌੜੀ ਦੇ ਨਾਲ 3 ਸਲੋਕ ਨੇ 2-2 ਪੰਕਤੀਆਂ ਦੇ। ਕੇਵਲ ਜਦੋਂ ਤੁਸੀਂ ਅੱਗੇ ਜਾ ਕੇ ਵਿਚਾਰ ਸਰਵਣ ਕਰੋਗੇ ਤੇ 21-22 ਪੌੜੀ ਜਿਹੜੀ ਹੈ ਉਹਨਾਂ ਨਾਲ ਸੰਬੰਧਿਤ ਜਿਹੜੇ ਤੀਸਰਾ ਸਲੋਕ ਹੋਊਗਾ 3 ਸਲੋਕਾਂ ਦੇ ਵਿੱਚੋਂ ਉਹਨਾਂ ਦੀਆਂ 3-3 ਤੁਕਾਂ ਨੇ, ਨਹੀਂ ਤੇ ਸਾਰੇ ਸਲੋਕਾਂ ਦੀਆਂ 2-2 ਤੁਕਾਂ ਨੇ। ਔਰ ਦੱਖਣ ਰਾਏ ਭੋਏ ਦੀ ਤਲਵੰਡੀ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਸੀ, ਉੱਤੋਂ ਦੱਖਣ ਦੀ ਬਾਈ ਮੁਲਤਾਨ ਸ਼ਾਹੀਵਾਲ ਇਸ ਇਲਾਕੇ ਦੀ ਭਾਸ਼ਾ ਜਿਹੜੀ ਹੈ ਉਸ ਭਾਸ਼ਾ ਦੇ ਵਿੱਚ ਜਿਹਨੂੰ ਆਪਾਂ ਲਹਿੰਦੀ ਭਾਸ਼ਾ ਕਹਿ ਦਿੰਦੇ, ਉਸ ਭਾਸ਼ਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਲੋਕਾਂ ਦਾ ਉਚਾਰਨ ਕੀਤਾ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਇਹਦੇ ਵਿੱਚ ਹੈ, ਆਪਾਂ ਦੱਦੇ ਦੀ ਥਾਂ ਤੇ ਡੱਡੇ ਨੂੰ ਵਰਤਣਾ। ਦੱਖਣੇ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਲੋਕ, ਜਾਂ ਅਸੀਂ ਦੋਹਰਾ ਕਹਿ ਲਈਏ ਕਿਉਂਕਿ ਉਸ ਬੋਲੀ ਦੇ ਵਿੱਚ ਉਚਾਰਨ ਕੀਤਾ ਹੋਇਆ। ਔਰ ਸਤਿਗੁਰੂ ਕਹਿੰਦੇ ਨੇ ਮੂਥਿਆਉ ਤਖਤ ਪਿਰੀ ਮਹਿੰਜੇ ਪਾਤਸ਼ਾਹ, ਮੂਥਿਆਉ ਆਪੇ ਨੂੰ ਗਵਾ ਲੈਣਾ, ਮੈਂ ਆਪੇ ਨੂੰ ਗਵਾ ਕੇ ਆਪੇ ਨੂੰ ਸਮਰਪਿਤ ਕਰਕੇ ਆਪਣਾ ਹਿਰਦਾ ਜਿਹੜਾ ਹੈ ਇਹਨੂੰ ਆਪਣੇ ਪਤੀ ਪਾਤਸ਼ਾਹ ਜੀ ਦੇ ਵਾਸਤੇ ਬਲਕਿ ਪ੍ਰਭੂ ਪਿਆਰੇ ਵਾਸਤੇ ਤਖਤ ਬਣਾਵਾਂ, ਮੂਥਿਆਉ ਤਖਤ ਪਿਰੀ ਮਹਿੰਜੇ ਪਾਤਸ਼ਾਹ, ਤਾਂ ਕਿ ਮੇਰਾ ਪਾਤਸ਼ਾਹ ਇਸ ਤਖਤ ਤੇ ਆਣ ਕੇ ਸ਼ੋਭਨੀਕ ਹੋਵੇ। ਅਗਰ ਉਹ ਤਖਤ ਦੇ ਉੱਪਰ ਸ਼ੋਭਨੀਕ ਨਾ ਵੀ ਹੋਵੇ ਤੇ ਇੰਨੀ ਕਿਰਪਾ ਕਰਦੇ ਤੇ ਮੇਰਾ ਹਿਰਦਾ ਜਿਹੜਾ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਪਵੇਗਾ।
0: ਭਾਵ ਮਿਲਾਵੇ ਕੋਲ ਕਵਲ ਜਿਵੇਂ ਬਿਗਸਾਵ ਦੋ।
1: ਇਹ ਹੁੰਦੀ ਹੈ ਜਗਿਆਸੂ ਪੁਰਖ ਦੀ ਨਿਸ਼ਾਨੀ, ਜਿਸ ਨੂੰ ਪਿਆਰ ਦਾ ਰੰਗ ਲੱਗਿਆ ਹੋਵੇ, ਕਹਿੰਦਾ ਹੇ ਸੱਚੇ ਪਾਤਸ਼ਾਹ ਮੈਂ ਆਪਣੇ ਪ੍ਰਭੂ ਪਤੀ ਦੇ ਵਾਸਤੇ ਆਪਣੇ ਇਸ ਹਿਰਦੇ ਦਾ ਤਖਤ ਬਣਾਵਾਂ ਤੇ ਕਿੰਨਾ ਚੰਗਾ ਹੋਵੇ ਜੇ ਮੇਰਾ ਪਾਤਸ਼ਾਹ ਆਪਣੇ ਮੁਬਾਰਕ ਚਰਨੀ ਛੁਆ ਦੇਵੇ। ਬੈਠਣਾ ਬੜੀ ਦੂਰ ਦੀ ਗੱਲ ਹੈ, ਆਪਣੇ ਮੁਬਾਰਕ ਚਰਨੀ ਛੁਆ ਦੇਵੇ ਤੇ ਮੈਂ ਕਮਲ ਦੇ ਫੁੱਲ ਦੀ ਤਰ੍ਹਾਂ ਅੰਦਰੋਂ ਖਿੜ ਜਾਵਾਂ। ਜਦੋਂ ਵੀ ਵਾਹਿਗੁਰੂ ਦੀ ਯਾਦ ਆਉਂਦੀ, ਜਿਵੇਂ ਅਸੀਂ ਪੜ੍ਹਦੇ ਸੁਣਦੇ ਆ ਨਾ, ਜਿਨ੍ਹਾਂ ਨੇ ਭਾਈ ਪਰਮੇਸ਼ਰ ਦੇ ਨਾਮ ਨੂੰ ਜਪਿਆ ਸੁਣਿਆ, ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ, ਜਦੋਂ ਵਾਹਿਗੁਰੂ ਦੀ ਯਾਦ ਚੇਤੇ ਵਿੱਚ ਆਉਂਦੀ ਤੇ ਹਿਰਦਾ ਖਿੜ ਉੱਠਦਾ ਹੈ।
0: ਮਹੱਲਾ ਪੰਜਵਾਂ,
1: ਦੂਸਰੇ ਸਲੋਕ ਦੇ ਵਿੱਚ ਕਿਰਪਾ ਕਰਦੇ ਹਨ,
0: ਪਿਰੀਆ ਸੰਦੜੀ ਭੁੱਖ ਮੂੰਹ ਲਾਵਨ ਥੀ ਵਿਥਰਾ।
1: ਜੇ ਮੇਰੇ ਪ੍ਰੀਤਮ ਪਿਆਰੇ ਨੂੰ ਭੁੱਖ ਲੱਗੀ ਹੋਵੇ, ਪਿਰੀਆ ਸੰਦੜੀ ਭੁੱਖ ਪਿਆਰ ਦੀ ਭੁੱਖ, ਤੇ ਮੈਂ ਉਸ ਭੁੱਖ ਦੇ ਵਾਸਤੇ ਆਪਣੇ ਆਪ ਨੂੰ ਆਪੇ ਨੂੰ ਗਵਾ ਕੇ ਸਲੂਣਾ ਬਣਾ ਦਵਾਂ। ਪਿਰੀਆ ਸੰਦੜੀ ਭੁੱਖ ਮੂੰਹ ਲਾਵਣ, ਲਾਵਣ ਕਹਿੰਦੇ ਨੇ ਸਲੂਣੇ ਨੂੰ, ਸਬਜ਼ੀ ਨੂੰ ਕੁਛ ਵੀ ਕਹਿ ਲਈਏ ਜਿਹਦੇ ਨਾਲ ਪ੍ਰਸ਼ਾਦਾ ਛਕਿਆ ਜਾਵੇ। ਪਿਰੀਆ ਸੰਦੜੀ ਭੁੱਖ ਮੂੰਹ ਲਾਵਣ ਥੀ ਵਿਥਰਾ। ਔਰ ਜੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪਿਆਸ ਲੱਗੀ ਹੋਵੇ ਔਰ ਮੈਂ ਚਾਹੁੰਦਾ ਹਾਂ ਮੈਨੂੰ ਉਸਦੇ ਪਿਆਰ ਦਾ ਰਸ ਮਿਲ ਜਾਵੇ, ਤੇ ਇਸੇ ਤਰ੍ਹਾਂ ਗੋਬਿੰਦ ਭਾਉ ਭਗਤ ਕਾ ਭੁੱਖਾ ਹੈ, ਜਿੱਥੇ ਉਸ ਪ੍ਰੇਮ ਮੁਹੱਬਤ ਨੂੰ ਪੂਰੀਆਂ ਕਰਨ ਵਾਸਤੇ ਮੈਂ ਆਪੇ ਨੂੰ ਇੱਕ ਪਾਸੇ ਛੱਡ ਕੇ ਉਸਦੀ ਭੁੱਖ ਨੂੰ ਦੂਰ ਕਰਨ ਵਾਸਤੇ, ਪਿਆਰ ਦੀ ਭੁੱਖ ਨੂੰ ਦੂਰ ਕਰਨ ਵਾਸਤੇ ਇੱਕ ਸਲੂਣਾ ਬਣ ਜਾਵਾਂ।
0: ਜਾਨ ਮਿਠਾਈ ਇੱਕ ਦੇਈ ਪੀੜੇ ਨਾ ਹੁਟੈ।
1: ਜਾਨ ਮਿਠਾਈ ਇੱਕ, ਇੱਕ ਕਹਿੰਦੇ ਨੇ ਗੰਨੇ ਨੂੰ, ਗੰਨਾ ਬੜਾ ਮਿੱਠਾ ਹੁੰਦਾ ਹੈ। ਬੇਈ ਪੀੜੇ ਨਾ ਹੁੱਟੇ, ਗੰਨੇ ਨੂੰ ਜਿੰਨੀ ਵਾਰ ਮਰਜ਼ੀ ਪੀੜਿਆ ਜਾਵੇ ਉਹਦਾ ਰਸ ਫਿੱਕਾ ਨਹੀਂ ਹੁੰਦਾ, ਰਸ ਘੱਟ ਤਾਂ ਸਕਦਾ ਹੈ ਪਰ ਰਸ ਉਹਦਾ ਫਿੱਕਾ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਮੈਂ ਜਿੰਨੀ ਦੇਰ ਤੱਕ ਮੇਰੇ ਸਵਾਸ ਚੱਲਦੇ ਨੇ ਮੈਂ ਆਪਣੇ ਪਿਆਰੇ ਨੂੰ ਖੁਸ਼ ਕਰਨ ਦੇ ਵਾਸਤੇ ਲੱਗਾ ਰਹਾਂ, ਉਸਦੇ ਮੈਂ ਆਪਣੇ ਪਿਆਰ ਭਰੀ ਬੋਲੀ ਮਿੱਠੇ ਬੋਲ ਬੋਲਦਾ ਰਹਾਂ, ਮੈਂ ਕਦੇ ਵੀ ਉਹਦੇ ਨਾਲ ਦੁੱਖਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ, ਮੁਸ਼ਕਲਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ।
0: ਮਹੱਲਾ ਪੰਜਵਾਂ, ਠੱਗਾ ਨੇ
1: ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਹਨ।
0: ਠੱਗਾ ਨੀ ਹੋ ਮਤ ਰੋੜ ਗਿਆਨ ਗੰਧਰਬਾ ਨਗਰੀ।
1: ਇਹ ਜੋ ਸੰਸਾਰ ਹੈ, ਸੰਸਾਰ ਦੇ ਰੰਗ ਤਮਾਸ਼ੇ ਨੇ, ਵਿਸ਼ੇ ਵਿਕਾਰ ਆਦਿ ਨੇ, ਇਹ ਸਾਰੇ ਠੱਗ ਨੇ। ਅਸੀਂ ਠੱਗੇ ਹੋਏ ਹਾਂ। ਬੇਸ਼ੱਕ ਅਸੀਂ ਆਪਣੇ ਆਪ ਨੂੰ ਬੜੇ ਚਾਤਰ ਸਮਝਦੇ ਹਾਂ ਕਿ ਅਸੀਂ ਬੜੇ ਚਲਾਕ ਹਾਂ, ਪਰ ਅੰਦਰੋਂ ਅੰਦਰ ਅਸੀਂ ਠੱਗਦੇ ਜਾ ਰਹੇ ਤੇ ਠੱਗੇ ਹੋਏ ਵੀ ਹਾਂ। ਔਰ ਜੋ ਸਾਨੂੰ ਹਰ ਵੇਲੇ ਠੱਗ ਰਿਹਾ ਹੈ, ਠੱਗਾ ਨੀ ਮਤ ਰੋੜ ਕਹਿੰਦੇ, ਇਸ ਦੁਨਿਆਵੀ ਮੋਹ ਮੁਹੱਬਤ ਨੂੰ ਚੰਗੀ ਤਰ੍ਹਾਂ ਤੋੜ ਮਰੋੜ ਕੇ ਸੁੱਟ ਦੇ। ਜਾਣ ਗੰਧਰਵ ਨਗਰੀ, ਇਹਨੂੰ ਇੰਜ ਸਮਝ ਲਾ ਕਿ ਇਹ ਧੂਏ ਦਾ ਸ਼ਹਿਰ ਹੈ। ਨਗਰੀ ਕਹਿੰਦੇ ਨੇ ਸ਼ਹਿਰ ਨੂੰ, ਇੱਕ ਧੂਏ ਦਾ ਸ਼ਹਿਰ ਹੈ ਜਿਹਦੀ ਬਲਕਿ ਕੋਈ ਹੋਂਦ ਨਹੀਂ ਹੁੰਦੀ। ਇਹ ਦੁਨਿਆਵੀ ਮੋਹ ਮੁਹੱਬਤ ਟੁੱਟਦਿਆਂ ਕੋਈ ਬਹੁਤੀ ਦੇਰ ਨਹੀਂ ਲੱਗਦੀ। ਤਾਂ ਹੀ ਮੇਰੇ ਪਾਤਸ਼ਾਹ ਕਹਿੰਦੇ, ਦੁਨੀਆਂ ਨਾ ਸਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾ ਪਥੇ।
0: ਦੁੱਖ ਘਟਾਉ ਡੂਏ ਇਸ ਪੰਧਾਂ ਨੂੰ ਘਰ ਘਣੇ।
1: ਹੁਣ ਬੰਦਾ ਕਹਿੰਦਾ ਕਿ ਮੈਂ ਦੁਨਿਆਵੀ ਸੁੱਖਾਂ ਨੂੰ ਮਾਣਾ, ਤੇ ਦੋ ਘੜੀਆਂ ਦਾ ਸੁੱਖ ਜਿਹੜਾ ਮਾਨਣਾ ਹੈ। ਸੁੱਖ ਘਟਾਉ ਡੂਏ ਇਸ ਪੰਧਾਂ ਨੂੰ ਘਰ ਘਣੇ। ਪੰਧ ਹੁੰਦਾ ਰਸਤਾ ਤੇ ਪੰਧ ਹੀ ਹੁੰਦਾ ਰਾਹੀ, ਪੰਧਾਂ ਨੂੰ ਹੁੰਦਾ ਰਾਹਗੀਰ। ਕਹਿੰਦੇ ਇਸ ਤਰ੍ਹਾਂ ਦੁਨਿਆਵੀ ਸੁੱਖਾਂ ਨੂੰ ਦੋ ਘੜੀਆਂ ਮੰਨਣ ਵਾਸਤੇ ਉਸਨੂੰ ਇਹਨਾਂ ਖਿਸ਼ਾਂ ਵਾਸ਼ਨਾਵਾਂ ਦੇ ਸ਼ਿਕਾਰ ਹੋਇਆ ਕਈ ਤਰ੍ਹਾਂ ਦੇ ਘਰਾਂ ਵਿੱਚ ਦੀ ਗੁਜ਼ਰਨਾ ਪੈਂਦਾ ਹੈ, ਬਲਕਿ ਕਈ ਤਰ੍ਹਾਂ ਦੇ ਸਰੀਰਾਂ ਵਿੱਚ, ਜੂਨਾਂ ਵਿੱਚ ਉਸਨੂੰ ਵਿਚਰਨਾ ਪੈਂਦਾ ਹੈ। ਕਿਉਂਕਿ ਅਸੀਂ ਜਿਉਂਦੇ ਜੀ ਨਾ, ਕਈ ਵਾਰ ਸਾਡੀ ਸੋਚ ਪਸ਼ੂਆਂ ਵਾਲੀ ਹੁੰਦੀ ਹੈ, ਕਦੀ ਪੰਛੀਆਂ ਵਾਲੀ ਹੁੰਦੀ। ਮਰਨ ਤੋਂ ਬਾਅਦ ਤਾਂ ਅਸੀਂ ਜਿਹੜੇ ਅੱਗੇ ਸੰਸਕਾਰਾਂ ਦੇ ਮੁਤਾਬਕ ਵਿਚਰਨਾ ਹੀ ਵਿਚਰਨਾ ਹੈ ਨਾ। ਮਨੁੱਖੀ ਜੀਵਨ ਦੇ ਵਿੱਚ ਵੀ ਅਸੀਂ ਸਾਰੀ ਦਿਹਾੜੀ, ਕਦੀ ਸਾਡੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ, ਸਾਡੀ ਕਦੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਸੁੱਖ ਘਟਾਉ ਡੂਏ ਇਸ ਪੰਧਾਂ ਨੂੰ ਕਰ ਕਹਿਣੇ।
0: ਪੌੜੀ ਅਕਲ ਕਲਾ ਨਾ ਪਾਈਐ ਪ੍ਰਭ ਅਲਖ ਅਲੇਖਨ।
1: ਜਿਸ ਤਰ੍ਹਾਂ ਅਸੀਂ ਕਿੰਨੇ ਕਲ ਕਲ ਇੱਕ ਟੁਕੜਾ ਹੁੰਦਾ ਹੈ, ਖੰਡ ਅਕਲ ਜੋ ਅਖੰਡ ਹੈ, ਜਿਸ ਦੇ ਇੰਨੇ ਗੁਣ ਨੇ, ਉਪਕਾਰ ਨੇ, ਅਸੀਂ ਕਹਿੰਦੇ ਹਾਂ ਮੁੱਕ ਜਾਵਾਂਗੇ, ਉਹਦੇ ਗੁਣਾਂ ਦਾ ਕਦੀ ਅੰਤ ਨਹੀਂ ਪੈਂਦਾ, ਉਹ ਚੰਦਰਮਾ ਦੀ ਤਰ੍ਹਾਂ ਵੱਧਦਾ ਘਟਦਾ ਨਹੀਂ ਹੈ। ਸਾਹਿਬ ਮੇਰਾ ਨਿਤ ਨਵਾਂ ਹਰ ਵੇਲੇ ਪੂਰਾ ਹੈ। ਔਰ ਅਸੀਂ ਉਸ ਅਲੱਖ ਨੂੰ ਬਿਆਨ ਨਹੀਂ ਕਰ ਸਕਦੇ, ਕਿਉਂਕਿ ਅਲੇਖਨ ਹੈ, ਬਿਆਨ ਕਰਨ ਤੋਂ ਪਰੇ ਹੈ।
0: ਹਟ ਦਰਸ਼ਨ ਭ੍ਰਮ ਤੇ ਫਿਰ ਹੈ ਨਾ ਮਿਲਿਆ ਭੇਖਨ।
1: ਕੁਝ ਵੱਖ ਵੱਖ ਮਤਾਂ ਮਤੰਤਰਾਂ ਦੀ ਸੋਚ ਸੀ, ਜੇ ਤੁਸੀਂ ਫਲਾਣੇ ਤਰ੍ਹਾਂ ਦਾ ਲਿਬਾਸ ਧਾਰਨ ਕਰ ਲਓ, ਧਾਰਮਿਕ ਪਹਿਰਾਵਾ ਪਹਿਨ ਲਓ, ਤੁਹਾਨੂੰ ਰੱਬ ਮਿਲ ਪਵੇਗਾ। ਜੋਗੀ ਜੰਗਮ ਸਰੇਵੜੇ ਸੰਨਿਆਸੀ ਤੇ ਜਿਹੜੇ ਵੈਰਾਗੀ ਬੋਧੀ ਜਿਹੜੇ ਜਿੰਨੇ ਹੈਗੇ ਸਨ, ਛੇ ਕਰਮਾਂ ਨੂੰ ਅਪਣਾਉਣ ਵਾਲੇ, ਛੇ ਦਰਸ਼ਨਾਂ ਦੇ ਜਿਹੜੇ ਭੇਖ ਸਨ, ਕਹਿੰਦੇ ਨੇ ਉਹ ਫਿਰਦੇ ਨੇ ਕਿ ਸਾਨੂੰ ਰੱਬ ਮਿਲ ਪਵੇ, ਇੱਥੋਂ ਰੱਬ ਮਿਲ ਪਵੇ, ਇੱਧਰੋਂ ਮਿਲ ਪਏ। ਪਰ ਰੱਬ ਜਿਹੜਾ ਉਹ ਪਹਿਰਾਵਿਆਂ ਭੇਖਾਂ ਦੇ ਉੱਪਰ ਨਹੀਂ ਰੀਝਦਾ। ਕਈ ਵਾਰ ਬੰਦਾ ਸੋਚਦਾ ਮੈਂ ਧਾਰਮਿਕ ਪਹਿਰਾਵਾ ਪਹਿਣ ਲਿਆ ਤੇ ਸ਼ਾਇਦ ਹੁਣ ਗੱਲ ਬਣ ਜਾਵੇਗੀ। ਇੱਕ ਬੇਨਤੀ ਕਰਾਂ, ਬੱਚੇ ਨੇ ਸਕੂਲ 'ਚ ਐਡਮਿਸ਼ਨ ਲਈ ਹੈ, ਯੂਨੀਫਾਰਮ ਉਹਨੇ ਪੂਰੀ ਪਾਈ ਹੋਈ ਹੈ, ਲੇਕਿਨ ਉਹ ਸਕੂਲ ਅਟੈਂਡ ਹੀ ਨਹੀਂ ਕਰਦਾ, ਪੜ੍ਹਦਾ ਹੀ ਨਹੀਂ, ਤੇ ਮੈਰਿਟ 'ਚ ਕਿੱਥੋਂ ਆਜੂਗਾ? ਜ਼ਰੂਰੀ ਤਾਂ ਇਹ ਵੀ ਹੈ ਨਾ, ਇਕੱਲੇ ਲਿਬਾਸ ਨਾਲ ਗੱਲ ਨਹੀਂ ਬਣਨੀ, ਲਿਬਾਸ ਦੇ ਨਾਲ ਨਾਲ, ਵਰਦੀ ਦੇ ਨਾਲ ਨਾਲ ਉਹਦੀ ਸਟੱਡੀ ਜ਼ਰੂਰੀ ਸੀ, ਉਹਦਾ ਨਿਸ਼ਾਨਾ ਜ਼ਰੂਰੀ ਸੀ, ਉਹਨੇ ਕਰਨਾ ਕੀ ਹੈ? ਪਰ ਕਈ ਵਾਰ ਬੰਦਾ ਭੇਖਾਂ ਵਿੱਚ ਹੀ ਉਲਝ ਜਾਂਦਾ ਹੈ।
0: ਵਰਤ ਕਰ ਹੈ ਚੰਦਰਾਏ ਨਾ ਸੇ ਕਿਤੇ ਨਾ ਲੇਖਨ।
1: ਕਿਉਂਕਿ ਵਰਤ ਰੱਖਣੇ, ਸਰੀਰ ਨੂੰ ਭੁੱਖਾ ਰੱਖਣਾ ਚੰਗੀ ਗੱਲ ਹੈ ਕਿ ਸਾਡਾ ਸਾਹ ਨਿਕਲਦਾ ਰਹੇ। ਤਾਂ ਹੀ ਡਾਕਟਰ ਹਕੀਮ ਕਹਿੰਦੇ ਕਿ ਜਿੰਨੀ ਭੁੱਖ ਲੱਗੀ ਹੋਵੇ ਸਾਨੂੰ ਉਹ ਤੋਂ ਘੱਟ ਖਾਣਾ ਚਾਹੀਦਾ। ਪਰ ਕੁਝ ਦਾਨਿਸ਼ਮੰਦਾਂ ਨੇ ਇੱਕ ਦਿਨ ਨਿਯਤ ਕਰ ਲਿਆ ਕਿ ਇਸ ਦਿਨ ਆਪਾਂ ਭੋਜਨ ਨਹੀਂ ਛਕਣਾ, ਸਰੀਰ ਨੂੰ ਵੀ ਰੈਸਟ ਚਾਹੀਦੀ ਹੈ। ਹੌਲੀ ਹੌਲੀ ਇੱਕ ਧਰਮ ਦਾ ਹਿੱਸਾ ਬਣ ਗਿਆ। ਫਿਰ ਇਸ ਤੋਂ ਅੱਗੇ ਚੱਲਦਿਆਂ ਚੱਲਦਿਆਂ ਕਈ ਤਰ੍ਹਾਂ ਦੇ ਜਿਹੜੇ ਵਰਤ ਹੋਂਦ ਵਿੱਚ ਆ ਗਏ, ਜਿਵੇਂ ਕਿ ਵਰਤ ਕਰੇ ਚੰਦਰਾਇਣਾ, ਕੋਈ ਚੰਦਰਮਾ ਦੇ ਹਿਸਾਬ ਨਾਲ ਵਰਤ ਰੱਖਣ ਲੱਗ ਪਿਆ, ਉਹਦੀਆਂ ਕਲਾ ਦੇ ਨਾਲ ਵੀ ਹੁਣ ਕਲਾ ਘੱਟ ਰਹੀਆਂ ਨੇ ਚੰਦਰਮਾ ਦੀਆਂ, ਹੁਣ ਕਲਾ ਵੱਧ ਰਹੀਆਂ ਨੇ, ਉਹਦੇ ਮੁਤਾਬਕ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖਣ। ਪਰ ਇਹ ਕਿਸੇ ਲੇਖੇ ਵਿੱਚ ਨਹੀਂ ਆਉਂਦਾ।
0: ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨਾ ਪੇਖਣ।
1: ਉਹਨੇ ਵੇਦ ਤਾਂ ਜਿਹੜੇ ਸੀ ਉਹ ਸਾਰੇ ਪੜ੍ਹ ਲਏ, ਪਰ ਸਾਰ ਨੂੰ ਤੇ ਜਾਣਿਆ ਹੀ ਨਹੀਂ, ਹੈ ਨਾ। ਉਹ ਪੜ੍ਹ ਪੜ੍ਹ ਗੱਡੀ ਲੱਗੀ ਵਾਲੀ ਗੱਲ ਹੋ ਗਈ। ਵੇਦ ਪੜ੍ਹੇ ਸੰਪੂਰਨ ਤਤ ਸਾਰ ਨਾ ਪੇਖਣ, ਜੋ ਤਤ ਸੀ ਜੋ ਮੂਲ ਸੀ ਉਸਨੂੰ ਤਾਂ ਵੇਖਿਆ ਹੀ ਨਹੀਂ, ਉਸਨੂੰ ਤੇ ਜਾਣਿਆ ਹੀ ਨਹੀਂ, ਉਸਨੂੰ ਤਾਂ ਸਮਝਿਆ ਹੀ ਨਹੀਂ। ਇਹ ਗੱਲ ਤੁਹਾਡੇ ਮੇਰੇ ਤੇ ਵੀ ਲੱਗਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਈ, ਨਿਤਨੇਮ ਕਰਦੇ ਹਾਂ, ਬੜੀ ਚੰਗੀ ਗੱਲ। ਪਰ ਨਾਲ ਦੀ ਨਾਲ ਜੋ ਸਤਿਗੁਰਾਂ ਨੇ ਸਾਨੂੰ ਇਸ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਿਧਾਂਤ ਜਿਹੜਾ ਹੈ ਉਹ ਸਮਝਾਇਆ ਹੋਇਆ, ਅਸੀਂ ਉਸ ਧਰਮ ਸਿਧਾਂਤ ਨੂੰ ਸਮਝੀਏ ਕਿ ਸਾਡਾ ਗੁਰੂ ਸਮਝਾਉਣਾ ਕੀ ਚਾਹੁੰਦਾ ਹੈ, ਤੇ ਜੋ ਸਮਝ ਪੈਂਦੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣ ਲੱਗ ਪਈਏ, ਕਿਤੇ ਅਸੀਂ ਵੀ ਪੜ੍ਹਨ ਤੱਕ ਨਾ ਰਹਿ ਜਾਈਏ। ਇਹ ਮੇਰੀ ਬੇਨਤੀ ਹੈ। ਵੈਸੇ ਸਾਡੇ ਤੋਂ ਅੱਜ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ, ਮੈਂ ਬੇਨਤੀ ਕਰਾਂ ਹਰ ਇੱਕ ਮਾਈ ਭਾਈ ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰਿਆ ਕਰੋ, ਬੜੀ ਗੁਰੂ ਕਿਰਪਾ ਕਰਦਾ ਜੇ। ਆਓ ਸਮੇਂ ਦੀ ਨਿਜਾਗਤ ਨੂੰ ਪਹਿਚਾਣਦਿਆਂ ਰਹਿੰਦੇ ਹੋਏ ਪਾਵਨ ਸ਼ਬਦ ਦੀ ਵਿਚਾਰ ਸਾਂਝ ਕਰਦੇ ਹਾਂ।
0: ਤਿਲਕ ਕੱਢੈ ਇਸ ਨਾਨਕਾਰ ਅੰਤਰ ਕਾ ਲੇਖਨ।
1: ਉਹਨੇ ਇਸ਼ਨਾਨ ਤੇ ਕਰ ਲਿਆ, ਮੱਥੇ ਤੇ ਤਿਲਕ ਵੀ ਲਾ ਲਿਆ। ਵੈਸੇ ਸਿੱਖਾਂ ਦੀ ਰਵਾਇਤ ਨਹੀਂ ਹੈ, ਪਰ ਅਫਸੋਸ ਆ ਅੱਜ ਸਾਡੇ ਕੋਈ ਸਿੱਖ ਅੰਮ੍ਰਿਤਧਾਰੀ ਜਿਹੜੇ ਨੇ ਉਹ ਵੀ ਮੱਥਿਆਂ ਤੇ ਤਿਲਕ ਲਾਉਣ ਲੱਗ ਪਏ ਨੇ। ਕਾਰਨ ਉਹੀ ਨਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ, ਅਸੀਂ ਗੁਰਬਾਣੀ ਨੂੰ ਸਮਝਦੇ ਨਹੀਂ। ਜਿਹੜੀਆਂ ਕੁਰੀਤੀਆਂ ਤੋਂ ਸਾਨੂੰ ਗੁਰੂ ਨੇ ਵਰਜਿਆ ਹੋਇਆ, ਅੱਜ ਮੁੜ ਅਸੀਂ ਉਹ ਕੁਰੀਤੀਆਂ ਨੂੰ ਅਪਣਾਉਂਦੇ ਜਾ ਰਹੇ ਹਾਂ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖ, ਪਰ ਅੰਦਰ ਤਾਂ ਤੇਰੇ ਵਿਕਾਰਾਂ ਦੀ ਕਾਲਖ ਹੈ।
0: ਦੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖੰ।
1: ਸਤਿਗੁਰਾਂ ਨੇ ਗੱਲ ਮੁਕਾਉਂਦਿਆਂ ਸਮਝਾਈਏ ਕਿ ਇਹ ਬੰਦਿਆ ਭੇਖਾਂ ਦੇ ਨਾਲ ਪ੍ਰਭੂ ਪਿਆਰੇ ਦੇ ਪ੍ਰੇਮ ਲਾਭ ਦੀ ਪ੍ਰਾਪਤੀ ਨਹੀਂ ਹੁੰਦੀ ਬਿਨ ਸੱਚੀ ਸਿੱਖੰ। ਜਿੰਨੀ ਦੇਰ ਤੱਕ ਤੂੰ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਵਡਿਆਈ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੋਈ।
0: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖੰ।
1: ਜਿਸ ਦੇ ਧੁਰ ਤੋਂ ਮੱਥੇ ਦੇ ਭਾਗ ਜਾਗ ਪੈਂਦੇ ਨੇ ਭਾਈ, ਉਹ ਭੁੱਲਿਆ ਹੋਇਆ ਵੀ ਸੱਚ ਦੇ ਰਸਤੇ ਤੇ ਪੈ ਜਾਂਦਾ ਹੈ। ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ। ਭੁੱਲਾ ਮਾਰਗ ਸੋ ਪਵੇ, ਉਹ ਭੁੱਲਿਆ ਹੋਇਆ ਸਹੀ ਰਸਤੇ ਤੇ ਤੁਰ ਪੈਂਦਾ ਹੈ। ਜਿਸ ਧੁਰ ਮਸਤਕ ਲੇਖੰ, ਜਿਸ ਦੇ ਧੁਰ ਤੋਂ ਮੱਥੇ ਦੇ ਲੇਖ ਭਾਗ ਜਾਗ ਪੈਂਦੇ ਹਨ।
0: ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖਣ।
1: ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰ ਲਏ, ਉਹਨਾਂ ਨੇ ਆਪਣੇ ਮਨੁੱਖੀ ਜਨਮ ਨੂੰ ਸਵਾਰ ਲਿਆ। ਇਸ ਵਾਸਤੇ ਜਿਹੜਾ ਵੀ ਗੁਰੂ ਘਰ ਤੁਹਾਡੇ ਘਰ ਦੇ ਨੇੜੇ ਹੈ, ਜੇ ਦੋ ਟਾਈਮ ਨਹੀਂ ਤੇ ਇੱਕ ਟਾਈਮ ਜ਼ਰੂਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਜਦੋਂ ਅਸੀਂ ਬਾਹਰੀ ਦਰਸ਼ਨ ਕਰਾਂਗੇ ਫਿਰ ਰੰਗ ਲਾਗਤ ਲਾਗਤ ਲਾਗਤ ਹੈ। ਇੱਕ ਦਿਨ ਅਸੀਂ ਗੁਰਬਾਣੀ ਵਿਚਾਰਧਾਰਾ ਦੇ ਵੀ ਦੀਦਾਰ ਕਰ ਲਵਾਂਗੇ, ਸਾਡਾ ਇਹ ਮਨੁੱਖੀ ਜੀਵਨ ਜਿਹੜਾ ਸਫਲਾ ਹੋ ਜਾਵੇਗਾ। ਆਓ ਸ਼ਬਦ ਦੇ ਅੰਤਲੇ ਪਦਿਆਂ ਦਾ ਪਾਠ ਆਪਾਂ ਸਰਵਣ ਕਰਕੇ ਸਮਾਪਤੀ ਕਰਦੇ ਹਾਂ।
0: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖਨ।

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue, North East, Calgary।

0: कैलगरी विच 24 घंटे 7 दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग ले किसी भी तरह की जानकारी लेने ले तुसी फोन कर सकते हो। फोन नंबर है 403-238-4067।
1: होर जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-268-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570 65V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਆਗਿਆ ਇਹ ਦੀਨੀ ਪਿਤਾ ਦੇ ਪਾ ਆਗਿਆ ਏ ਦੀਨੀ ਬਾਰਕ ਮੁਖ ਮੰਗੈ ਸੁਦੇਨਾ ਪਿਤਾ ਪਿਤਾ ਕਿਰਪਾਲ ਆਗਿਆ ਇਹ ਦੀਨੀ ਆਗਿਆ ਇਹ ਦੀਨੀ ਪਿਤਾ ਪਿਤਾ ਕਿਰਪਾਲ।

ਤੁਝ ਬਿਨ ਸੁਰਤ ਕਰਾਇ ਕੋ ਮੇਰੇ, ਦਰਸ਼ਨ ਦੀਜੈ ਖੋਲ ਕੇ ਵਾਰੇ।

खोल के बार दर्शन पर से गुरु के दर्शन।

ਸਤਿਗੁਰ ਸਿਮਰੰਤ ਰਿੱਧ ਸਿੱਧ ਨਾਮ ਨਿਧ ਪਾਵੈ, ਰਿੱਧ ਸਿੱਧ ਨਾਮ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਪਣ, ਮਿਲ ਸੰਗਤ ਧਨ ਧਨ ਕਰ ਹੋ ਜੇ, ਸਤਿਗੁਰ ਲਗ ਪ੍ਰਭ ਪਾਈਐ।

ਨਾਤੀ ਸਭ ਉਤਰੇ ਪਾਪ ਕਮਾਤੇ। ਸੇਵਾ ਲਾਇਆ

ਰਾਸ ਤੇ ਆਏ ਮੇਰਾ ਹਰ ਹਰ ਸੋ ਪੁਰ ਸਿੱਖ ਗੁਰੂ ਮਨ ਪਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੇ ਜੋ ਆਪ ਜਪੈ।

लाया सतगुर की सेवा।

ਸਤਿਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ।

ਮੰਗਾਵੇ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਸੁਖ ਸਹਿਜ ਸੇਤੀ ਕਰ ਜਾਤੀ।

0: ਡਿੱਠੋ ਚਾਓ ਕਰਸ ਡਿੱਠੋ ਚਾ
1: ਓੜੀ ਆਪਣੇ ਆਪ ਸਾਜੋ ਆਪਣੇ ਰਜੋ ਨਾ ਗੁਰਗੁਰ ਸਾਜੀਏ ਕਰੇ ਅਸ ਡਿੱਠੋ ਚਾ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰ ਪਸਾਓ ਤੂੰ ਜਾਣੋ ਇਹ ਸਭ ਸਹਿ ਦਿਲ ਸਹਿ ਜਿੰਦ ਗਵਾ ਕਰੇ ਅਸ ਡਿੱਠੋ ਚਾਓ ਕਰੇ ਅਸ ਡਿੱਠੋ ਚਾਓ
0: ਹਰ ਪ੍ਰੇਮ ਬਾਣੀ ਮਨ ਮਾਰੇ।

0: ਜਾਂ ਕੋਈ ਆਪ ਕਰੇ ਪਰਗਾਸ ਤੋੜੀ ਨਾਨਕ ਜੀ ਉਪਾਏ ਕੈ ਲਿਖਣਾ ਵੈ ਧਰਮ ਬਹਾਲਿਆ ਉੱਤੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਟੇ ਜੇ ਜਮਾਲਿਆ ਥਾਉ ਨਾ ਪੈਣ ਕੂੜਿਆਰ ਮੋਕਾ ਲੈ ਦੋ ਜੁਕ ਚੱਲ ਤੇਰੇ ਨਾਇਰ ਤੇ ਸਿਜਨ ਗਏ ਹਾਰ ਗਏ ਸਿਰ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਧਰਮ ਬਹਾਲਿਆ ਲਿਖਣਾ ਵੇ ਧਰਮ ਬਹਾਲਿਆ
1: ਥੋੜੀ ਨਾਨਕ ਜੀ ਉਪਾਏ ਕਹਿ ਲਿਖਣਾ ਵੇ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੜੇ ਚ ਜਮਾਲਿਆ ਥਾਉ ਨਾ ਪੈਨ ਕੂੜਿਆ ਮੋਹ ਕਾਲੇ ਦੁਜ ਕੇ ਚਾਲਿਆ ਤੇਰੇ ਨਾਇ ਰਤੇ ਸੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ।

0: ਪਹਿਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਡਣ ਰਹਿਆ ਵਿਸਮਾਦ ਨਾਨਕ ਪੂਜਨ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਿਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪਣੀ ਭੂਕੇ ਹੋਏ ਭਸਮੜ ਔਰ ਸਦਾਇਆ ਵੱਡਾ ਹੋਆ ਦੁਨੀਦਾਰ।

0: ਵਾੜੀ
1: ਆਪਣੇ ਭੋਗ ਭੋਗੈ ਹੋਏ ਭਸਮੜ ਭੌਰ ਸਦਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਐ ਬਹਿ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪਾਉ ਧੀ ਹੁਣ ਸੁਣੀਐ ਕਿਆਰੂ ਆਇਆ, ਮਨ ਅੰਦੇ ਜਨਮ ਗਵਾਇਆ, ਮਨ ਅੰਦੇ ਜਨਮ ਗਵਾਇਆ,
2: ਦੀਨ ਦਇਆਲ ਸੋ

0: ਵਿੱਚ ਚੱਲੇ ਲੱਖ ਦਰਿਆ, ਭੈ ਵਿੱਚ ਅਗਨ ਕਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ ਕੋਹ ਕਰੋੜੀ ਚਲ ਤੁਰੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਅਡਾਣੇ ਆਕਾਸ਼, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆ ਪਉ ਲਿਖਿਆ ਸਿਰਲੇ, ਨਾਨਕ ਨਿਰਭਉ ਨਿਰੰਕਾਰ, ਸੱਚ ਏਕ ਮਹੱਲਾ ਪਹਿਲਾ,
1: ਨਾਨਕ ਨਿਰਭਉ ਨਿਰੰਕਾਰ, ਹੁਰ ਕੇਤੇ ਰਾਮ ਰਵਾਲ, ਕੀਤੀਆਂ ਕਨ ਕਹਾਣੀਆਂ, ਕੀਤੇ ਬੇਦ ਵਿਚਾਰ, ਕੀਤੇ ਨੱਚੇ ਮੰਗਤੇ ਗੜਮੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ, ਲਟਕਿਆ ਕੇ ਮੁੰਡੜੇ ਲਟਕਿਆ ਕੇ ਹਾਰ, ਜਿਤ ਤਨ ਪਾਈ ਹੈ ਨਾਨਕਾ ਸੇ ਤਨ ਹੋ ਵੈਸ਼ਾ, ਗਿਆਨ ਨਾ ਗਲੀ ਢੂੰਡੀਐ ਕਥਨਾ ਕਰੜਾ ਸਾ, ਕਰਮ ਮਿਲੇ ਤਾਂ ਪਾਈ ਹੈ ਹੋਰ ਹਿਕਮਤ।

0: आकवाया जिन सचो सचाया सचाया जिन सचो सचाया
1: ਨਦਰ ਕਰੇਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀ ਉਹ ਬਹੁਤੇ ਜਨ ਪ੍ਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇਵੜਦਾ ਤਾਂ ਕੋ ਨਹੀਂ ਸਭ ਸੁਣੇ ਲੋਕ ਸਭਾਇਆ ਸਤਿਗੁਰ ਮਿਲੇ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ
0: ਚਮਕ

0: ਦੇ ਹਰ ਪਾਇਆ ਨਾਨਕ ਰਸ ਗੁਦਾ ਸਲੋਕ
1: ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਬੇਸੰਦਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
0: ਵਣ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉਡਰਾਵਾਂ ਝਾਟੈ ਪਾਏ ਵੇਖੇ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਨ ਗਾਵਣ ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਭਿੰਡੀ ਰਾਂਝਣਾ ਮੰਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਤਲਵਾਰ ਵਾਲੇ ਬਹੁਤ ਆਨੰਦ ਲਾਟੂ ਮਧਾਣੀਆਂ ਗਾਹਾ ਪੰਖੀ ਪਾਉਂਦੀਆਂ ਲੈ ਨਸਾ ਸੂਏ ਚਾੜ ਪੁਹਾਈਏ ਜਨ ਨਾਨਕ ਪਾਉਂਦਿਆਂ ਗੰਤ ਨੰਤ ਬੰਧਨ ਬੰਦ ਪੁਆਏ ਸੋਏ ਪਾਇਆ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੈ ਚੱਲੇ ਸਿਰੋਏ ਉਡਣਾ ਜਾਈ ਸਿੱਧ ਨਾ ਹੋਏ ਨੱਚਣ ਕੁਦ

0: ਜਾਈਏ ਜੀਉ ਪਿੰਡ ਸਭ ਤੇ ਸਦਾ ਦੇਖਾ ਜੇ ਅਗਵਾਈਏ ਜੇ ਲੋੜੈ ਚੰਗਾ ਆਪਣਾ ਕਿਰਪਨ ਹੋ ਨੀਚ ਸਦਾਈਏ ਜੇ ਜਰਵਾਣਾ ਪਰ ਹਰੈ ਜਰਵੇਸ ਕਰੇ ਦੀ ਆਈਏ ਕੋ ਰਹਿ ਨਾ ਭਰੀਏ ਪਾਈਏ ਕੋ ਰਹਿ ਨਾ ਭਰੀਏ ਪਾਈਏ
1: ਪੰਥ ਦਸਾਵਾ ਨਿਤ ਖੜੀ ਮੰਦ ਲੋਭ ਨੂੰ ਕਲ ਰਾਮ ਰਾ

ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਲਾਹ ਹੀ ਸਲਾਹ ਦਰਸ਼ਨ ਰੂਪ ਪਾਰ, ਤੀਰਥ ਨਾਵੇ ਹੈ ਅਰਚਾ ਪੂਜਾ ਗਰਵਾਸ ਬੇਕਾਰ, ਜੋਗੀ ਸੁਣ ਧਿਆਵਣ ਜੇ ਤੇ ਲੱਖ ਨਾਮ ਕਰਤਾ, ਸੁਖਮ ਮੂਰਤ ਨਾਮ ਦਰਜਨ ਕਾਇਆ ਕਾ ਆਕਾਰ, ਸਤੀਆ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ, ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਤ।

ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਿਆ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਹਮੋ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸੋਚ ਤਿਲਾਇਆ, ਜਗ ਜੀਵਨ ਦਾਤਾ ਪਾਇਆ।

ਹਾਂ ਵਿੱਚ ਗਇਆ, ਹਾਂ ਵਿੱਚ ਜੰਮਿਆ, ਹਾਂ ਵਿੱਚ ਮੂਆ, ਹਾਂ ਵਿੱਚ ਦਿੱਤਾ, ਹਾਂ ਵਿੱਚ ਲਿਆ, ਹਾਂ ਵਿੱਚ ਖੱਟਿਆ, ਹਾਂ ਵਿੱਚ ਗਇਆ, ਹਾਂ ਵਿੱਚ ਸਚਿਆਰ ਕੂੜਿਆ, ਹਾਂ ਵਿੱਚ ਪਾਪ ਪੁੰਨ ਵਿਚਾਰ, ਹਾਂ ਵਿੱਚ ਨਰਕ ਸੁਰਗ ਅਵਤਾਰ, ਹਾਂ ਵਿੱਚ ਹੱਸੇ, ਹਾਂ ਵਿੱਚ ਰੋਵੇ, ਹਾਂ ਵਿੱਚ ਭਰੀਏ, ਹਾਂ ਵਿੱਚ ਧੋਵੇ, ਹਾਂ ਵਿੱਚ ਜਾਤੀ ਜਿਨਸੀ ਖੋਵੇ, ਹਾਂ ਵਿੱਚ ਮੂਰਖ, ਹਾਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹਾਂ ਵਿੱਚ ਮਾਇਆ, ਹਾਂ ਵਿੱਚ ਛਾਇਆ, ਹਉਮੈ ਕਰ ਕਰ

0: ਖੇਤ ਹਾਵੀ ਕਮਾਲਾ ਦੂਜਾ
1: ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਹੇ ਹੋਮੇ ਇਹੀ ਬੰਦਨਾ ਫਿਰ ਫਿਰ ਜੋ ਨੀ ਪਾਹੇ ਹੋਮੇ ਕਿੱਥੋਂ ਉਪਜੇ।

ਮੰਡਲਾ ਖੰਡਾ ਮਰ ਭੰਡਹਾਂ ਅੰਧਜ ਜੇਰ ਜੂਤ ਪੁਛਾ ਖਾਣੀ ਸੇਤ ਜਾਂ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਏ ਕੈ ਸੰਭਾਲੇ ਸੁਬਣਾ।

0: ਪਹਿਲਾਂ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰ ਜਾਂ ਪੜੀਏ ਜੇਤੇ ਸਾਸ। ਨਾਨਕ ਲੇਖੇ ਇੱਕ ਗੱਲ ਹੋਰ ਹੋ ਮੈਂ ਚਖਨਾ ਚੌਖ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤੱਕ ਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸੋਵੇ ਜੀਆ ਆਪਣਾ ਕੀਆ ਅੰਨ ਖਾਇਆ। ਸਾਧ ਗਵਾਇਆ ਬਹੁਤ ਪਾਇਆ, ਦੂਜਾ ਪਾਇਆ ਬਸਤਰ ਨਾ ਪਹਿਰੇ, ਐਨ ਕਹਿਰੇ ਮੋਨ ਵਿਗੂਤਾ ਕਿਉਂ ਜਾਗੇ ਗੁਰਬਿਨ ਸੂਤਾ। ਪੱਗ ਪਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਛਾਈ ਪਾਈ, ਮੂਰਖਿਆਂ ਦੇ ਪਤ ਗਵਾਈ, ਵਿਨ ਨਾਮੇ ਕਿਸੇ ਨਾ ਪਾਈ। ਰਹੇ ਬਾਣੀ ਮੜੀ ਮਸਾਣੀ, ਅੰਦ ਨਾ ਜਾਣੇ ਫਿਰ ਪਛਾਣੀ, ਸਤਿਗੁਰ ਭੇਟੇ ਸੋ ਪਾਏ, ਹਰ ਕਾ ਨਾ ਮਨ ਮਸਾਏ, ਨਾਨਕ ਨਦਰ ਕਰੇ ਸੋ ਪਾਏ। ਬਾਹਰੇ

0: ਤੇਰੇ ਮਨ ਭਾਵ ਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੀ ਧਾਵਦੇ ਇੱਕ ਮੂਲ ਨਾ ਬੁੱਝਣੇ ਆਪਣਾ ਨਹੁਦਾ ਅਪਗਨਾਏ ਦੇ ਹਾਉ ਟਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਜੇ ਧਿਆਏ ਦੇ ਤਿੰਨ ਮੰਗਾ ਜੇ ਤੁਜੇ ਧਿਆਏ ਦੇ
1: ਸਤਸਾ ਹੋ ਹਮਾਰਾ ਤੂੰ ਧਣੀ ਸਭ

ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਲੱਖ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ ਗਵਾਈਐ।

0: ਬੀਓ ਬੀਜ ਪਤ ਲੈ ਕੇ ਅਬ ਕਿਉਂ ਗੁਏ ਦਾਲ ਜੇ ਕਹੋਏ ਤਾਂ ਗੁਏ ਰੁਤੀ ਹੁਰਤ ਹੋਏ ਨਾਨਕ ਪਾਹੇ ਬਾਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਖੁੰਭ ਚੜਾਈਏ ਸਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰਪੇ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ
1: ਲਬ ਪਾਪ ਕੋਈ ਰਾਜਾ ਬਹਿਤਾ ਕੂੜ ਹੋਆ ਸਿਕਦਾ ਕਮਨੇ।

ਬੜੀ ਤੁਰ ਕਰਮ ਜਿਨ੍ਹਾਂ ਕੋ ਤੁੱਤ ਪਾਇਆ ਤਾਂ ਤੇ ਨੀ ਖਸਮ ਤੇ ਆਇਆ। ਇਹਨਾਂ ਜਨਤਾ ਕੇ ਵਸ ਕਿਛ ਨਹੀਂ ਤੁਧ ਵੇਖੀ ਜਗਤ ਪਾਇਆ। ਇਕਣਾ ਨੂੰ ਤੂੰ ਮੇਲੇ ਕੁੱਪ ਤੂੰ ਦੁਖਵਾਇਆ, ਇਕਣਾ ਨੂੰ ਤੂੰ ਮੇਲੇ ਕੱਪ ਤੂੰ ਦੁਖਵਾਇਆ। ਗੁਰ ਕਿਰਪਾ ਤੇ ਜਾਣਾ ਜਿੱਥੇ ਤੁਧਿਆ ਬੁਝਾਇਆ, ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ।

ਮਨ ਨਾ ਹੋਏ ਪੌੜੀ ਪੜਿਆ ਹੋਵੇ ਗੁਣ ਗਾ ਤਾਂ ਓ ਮੀ ਸਾਧ ਨਾ ਮਾਰੀਏ ਜੇ ਅਕਲ ਕਲ ਨਾ ਦੇਵੇ ਹੋ।

ਹੋਵੇ ਗੁਣ ਕਰਤਾ ਮੀਸਾ ਨਾ ਮਾਰੀਐ ਜਿਹਾ ਕਾਲੇ ਕਾਲ ਨਾ ਤੇ ਹੋਣਾ ਵਿਚਾਰੀਐ ਐਸੀ ਕਲਾ ਨਾ ਖੇਡੀਐ ਜਿਤੇ ਦਰਗਹਿ ਗਿਆ ਹਰੀਐ ਪੜਿਆ ਤੇ ਉਹ ਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ।

ਜਨ ਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਖਾਣਿਓ।

ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਆ ਬੜ ਭਾਗੀ ਉਨ ਮਾਨਿਆ ਰਿਧ ਸ਼ਬਦ ਬਿਠਾਇਆ ਮਨ ਮਾਨਕ ਸੰਤੋਖਿਆ ਗੁਰ ਨਾਮ ਜੜਾਇਆ ਆਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਆ ਗੁਰ ਅਰਜੁਨ ਘਰ ਗੁਰ ਰਾਮਦਾਸ ਅਨਭਉ ਠਹਿਰਾਇਆ ਜਨ ਕਰਾਜ ਵਰਤਾਇਆ ਸਤਿ ਯੁਗ ਆਲੀਨਾ

0: ਸਤ ਗੁਰ ਸੰਗ ਲੀਨਾ ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ ਬੀਨਾ ਗੁਰ ਨਾਨਕ ਸਚ ਨੀਮ ਸਾਜ ਸਤ ਗੁਰ ਸੰਗ ਲੀਨਾ ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ ਬੀਨਾ
1: ਖੇਲ ਗੂੜੋ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਾ ਮਾਨੋ ਆਜੋ ਨੀ ਸੰਭਵਿਓ ਸੋ ਜਸ ਕਲ ਕਵੀਅਨ ਬਖਾਨਿਓ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਦਾਨ ਗੁਰੂ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਨ ਸਦ ਜੀਵਨ ਅਰਜਨ ਅਮੋਲ ਆਜੋਨੀ ਸੰਭੋ ਭੈ ਪੰਜਨ ਪਰ ਦੁੱਖ ਨਿਵਾਰ ਅਪਾਰ ਅਨੰਬੋ ਅਗੇ ਗਹਿਨ ਭ੍ਰਮ ਪ੍ਰਾਂਤ ਦਹਿਨ ਸੀਤਲ ਸੁਖਦਾਤੋ ਅਸੰਭੋ ਉਦਵਿਓ ਪੁਰਖ ਪੂਰਨ ਵਿਦਾਤੋ ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧਨ ਧਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸ਼ਿਵ ਰਹਿਤਾ ਗੁਰਪੂਰਾ ਪਾਇਓ ਵਡਭਾਗੀ ਲਿਵ ਲਾਗੀ ਮੇਦਨ ਭਰ ਸਹਿਤਾ ਪੈ ਪੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਏ ਜਸ ਬਖਤਾ ਕੁਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ
2: ਧਰਮ ਤੀਰ ਗੁਰਮਤ ਗੰਭੀਰ ਪਰ ਦੁੱਖ ਵਿਸਾਰਨ ਸ਼ਬਦ ਸਾਰ ਹਰ ਸਾਮ ਉਧਾਰ ਅਹਿਮੇਵ ਨਿਵਾਰਨ ਮਹਾਦਾਨ ਸਤ ਗੁਰ ਗਿਆਨ ਮਨ ਚਾਉ ਨ ਹੁਟੈ ਸਤਵੰਤ ਹਰ ਨਾਮ ਮੰਤ੍ਰ ਨਵ ਨਿਤ ਨਾਨਕ ਖੁਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਇਆ ਤਾਨਿਓ ਗੁਰ ਅਰਜਨ ਕਲ ਉਚਰੈ ਤੇ ਰਾਜ ਜੋਗ ਰਸ ਜਾਣਿਓ
0: ਪੈ ਨਿਰਭਉ ਮਾਣਿਓ ਲਾਖ ਮੈਂ ਲੱਖ ਲਖਾਇਓ ਅਗਮ ਗੋਚਰ ਗਤ ਕਬੀਰ ਸਤਿਗੁਰ ਪਰਚਾਇਓ ਗੁਰ ਪਰਚੇ ਪ੍ਰਵਾਨ ਰਾਜ ਮੈਂ ਜੋ ਕਮਾਇਓ ਧਨ ਧਨ ਗੁਰ ਧਨ ਅਪਰ ਸਰਸੋ ਪਰ ਭਰਾਇਓ ਗੁਰਗਮ ਪ੍ਰਮਾਨ ਅਜ਼ਰ ਜ਼ਰਿਓ ਸਰ ਸੰਤੋਖ ਸਮਾਇਓ ਗੁਰ ਅਰਜੁਨ ਕਾ ਲੁਚਰੈ ਤੈ ਸਹਿਜ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤ ਲੱਖ ਅਪਾਰ ਗੁਰ ਸੂਰ ਸ਼ਬਦ ਹੋਮੇ ਨਿਵਾਰਿਓ ਪੰਚਾਹ ਨਿਧਲਿਓ ਸੁਨ ਸਹਿ ਨਿਰਕਰ ਸਹਾਰਿਓ ਹਰ ਨਾਮ ਲਾਗ ਜਗ ਉਦਰਿਓ ਸਤਿਗੁਰ ਦੇ ਵਸਾਇਓ ਗੁਰ ਅਰਜੁਨ ਕਲ ਉਚਰੈ ਤੈ ਜਨ ਕੇ ਕਲਸ ਦਿਪਾਇਓ
3: ਸੁਰ ਠੇ ਗੁਰ ਅਰਜਨ ਪੁਰਖ ਪਰਮਾਨ ਪਾਰਥੋ ਚਾਲੈ ਨਹੀਂ ਨਿਜਾ ਨਾਮ ਨਿਸ਼ਾਨ ਸਤਿਗੁਰ ਸਬਦ ਸਵਾਰਿਓ ਪਵ ਜਲ ਸਾਹਿਰ ਸੇਤ ਨਾਮ ਹਰੀ ਕਾ ਬੋਹਿਤਾ ਤੋ ਸਤਿਗੁਰ ਸੰਗ ਹੇਤ ਨਾਮ ਲਾਖ ਜਗ ਉਦਰਿਓ ਜਗਤ ਉਦਾਰਨ ਨਾਮ ਸਤਿਗੁਰ ਤੁਠੈ ਪਾਇਓ ਅਬ ਨਾਹੇ ਅਵਰ ਸਰ ਕਾਮ ਬਾਰੰਤਰ ਪੂਰੇ ਪੜੇ ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ ਤਾਂ ਤੇ ਅੰਗਦ ਪਇਓ ਤਤ ਸੋ ਤਤ ਮਿਲਾਇਓ ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰਕਿਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੇ ਦੇਓ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਨ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਪਿੱਖੋ ਨੈਨ।
2: ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ ਆਦ ਪੁਰਖ ਪ੍ਰਤੱਖ ਲਿਖਿਓ ਅੱਛਰ ਮਸਤਕ ਧੁਰ ਪ੍ਰਗਟ ਜੋਤ ਜਗ ਮਗ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ।

ਜਗਤਰ ਪਰ ਜਾਨੀਅਤ ਬਾਸੁਰ ਰਹਿਣ ਬਾਸ ਜਾਂ ਕੋ ਹਿਤ ਨਾਮ ਸਿਓ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖੀਅਤ ਧਾਮ ਸਿਓ ਅਪਰ ਪਰੰਪਰ ਪੁਰਖ ਸਿਓ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀਂ ਔਰੈ ਕਾਮ ਸਿਓ ਮਥੁਰਾ ਕੋ ਪ੍ਰਭ ਸਰਬ ਮੈਂ।

ਕਲ ਸਮੁੰਦਰ ਪਏ ਰੂਪ ਪ੍ਰਗਟੇ, ਹਰ ਨਾਮ ਉਧਾਰਨ ਬਸੇ ਸੰਤ ਜਿਸ ਹਿਰਦੈ, ਦੁੱਖ ਦਰਿਦਰ ਨਿਵਾਰਨ। ਨਿਰਮਲ ਭੇਖ ਅਪਾਰ, ਤਾਸ ਬਿਨ ਅਵਰਨਾ ਕੋਈ, ਮਨ ਬਚ ਜਿਨ ਜਾਣਿਓ, ਭਇਓ ਤੈ ਸੰਸਰ ਸੋਈ। ਤਰਨ ਗਗਨ ਨਵ ਖੰਡ ਮਹਿ ਜੋਤ।

0: ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਹਾਵੈ ਨਿਤ ਪੁਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੈ ਅਜੈ ਚਵਰ ਸਿਰ ਟੁਲੈ ਨਾਮ ਅੰਮ੍ਰਿਤ ਮੁਖ ਲੀਓ ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦੀਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਯੋ ਹਰ ਬੰਸ ਜਗਤ ਜਸ ਸੰਚਰਿਓ ਸੋ ਕਵਨ ਕਹੈ ਸ੍ਰੀ ਗੁਰ ਮੋਯੋ।
1: ਦੇਵ ਪੁਰੀ ਮੈਂ ਗਯੋ ਆਪ ਪਰਮੇਸ਼ਵਰ ਪਾਇਓ ਹਰ ਸਿੰਘਾਸਨ ਦਿਓ ਸ੍ਰੀ ਗੁਰ ਤੈ ਬੈਠਾਇਓ ਰਹਿਸ ਕਿਓ ਸੁਰ ਦੇਵ ਤੋਹਿ ਜਸ ਜੈ ਜੈ ਜੰਪੈ ਅਸੁਰ ਗੇ ਤੇ ਭਾਗ ਪਾਪਿਨ ਪੀਤਰ ਕੰਪੈ ਕਾਟੇ ਸੋ ਪਾਪਿਨ ਨਰੋ ਕੇ ਗੁਰ ਰਾਮ ਦਾ ਜਿਨ ਪਾਇਓ ਸ਼ਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕਾ ਦੇ ਆਇਓ।
2: ਸਤਿਗੁਰ ਖੇ ਮਾਤਾਣਿਆ ਜੁਗ ਜੂਤ ਸਮਾਣੇ ਅਨਭਉ ਨਿਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ।

परम पैपुले सत दारा से प्रीत लग एक उत्तम पंथ सुनो गुर संगत तह

ਮਨ ਹੁਕਮ ਤਜ ਅਭਿਮਾਨ ਪ੍ਰਿਯ ਸਿਉ ਰਾਤੀ ਰਲੀਆ ਮਨ ਤਨ ਸੁਹਾਗਨ ਜੋ ਪ੍ਰਭੂ ਪਛਾਨ ਮਨ ਹੁਕਮ ਤਜ ਅਭਿਮਾਨ ਪ੍ਰਿਯ ਸਿਉ ਰਾਤੀ ਰਲੀਆ ਮਨ ਸੁਨ ਸਖੀਏ ਪ੍ਰਭ ਮਿਲਣ ਨਿਸਾਨੀ ਮਨ ਤਨ ਅਰਪ ਤਾਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕਉ ਸਮਝਾਵੈ

समाव गर्भ गहिली महल न पावै।

आओ चरण कमल पद सारा ओ सुंदर स्वामी आओ चरण कमल पद सारा आओ चरण कमल

अनंतिक ओंकार सतगुरु प्रसाद अनंत प्रिय मेरी माए सतगुरु।

ਦਰਸਾਂ ਸੁਖਮਣਿਆ ਵਸਿਆ ਜੀ ਇੱਛਾ ਸਭ ਗੁਣਾ ਸਦਾ ਕੁਰਬਾਨ ਕੀਤਾ ਗੁਰ ਮਿੱਠੋ ਜਿਸ ਗਿਆ ਬੜਿਆ ਕਹਿ ਨਾਲ ਸੁਣੋ ਸੰਤੋ ਸਭ ਤਰੋ ਪਿਆਰੋ ਸੱਚ ਨਾ ਮਿਲਾ ਦਾ ਹੋਵਾ ਜੇ ਪੰਜ ਸ਼ਬਦ ਗੁਰ ਅਰਜ ਪਾਦੇ ਕਰ ਪਾਦੇ ਸਭ ਦੁਆ ਜੇ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਹੈ ਕਰ ਨਾਉ ਨਿਧ ਆਵੈ ਤਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਏ। ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾਹੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ। ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਾ

ਪਾਗੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੂਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ।

0: ਇੱਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ, ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝਤਾ ਹੈ। ਸਤ ਜੁਗ ਰਥ ਸੰਤੋਖ ਕਾ ਧਰਮ ਗ੍ਰਥਵਾ, ਉਤਰੇ ਤੇ ਰਥ ਜਥੇ ਕਾ ਜੋਰ ਅਗੇ ਰਥਵਾ। ਦੁਆਪਰ ਰਥ ਤਪੇ ਕਾ ਸਤ ਗ੍ਰਥਵਾ, ਕਲ ਜੁਗ ਰਥ ਗਣਕਾ ਕੂੜੇ ਅਗੇ ਰਥਵਾ। ਮਹੱਲਾ ਪਹਿਲਾ।
1: ਰਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਅੱਛੇ ਸਾਚ ਰਹੇ, ਸਭ ਕੋ ਸਤ ਸਮਾਵੇ ਰਿਗ ਕਹਿ ਰਿਹਾ ਪ੍ਰਭੂ। ਰਾਮ ਨਾਮ ਦੇਵਾ ਮੈਂ ਸੂ ਨਾਇ ਲੈ ਪ੍ਰਚ ਜਾਏ ਨਾਨਕ ਤੋਂ ਮੁਖੰਤਰ ਪਾਏ ਜੋ ਜੇ ਮੈਂ ਜੋ ਚਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦੂ ਭਇਆ ਪਾਰ ਜਾਤ ਕੋ ਪੀ ਲੈ ਆਇਆ ਬਿੰਦਰਾ ਬਨ ਮੇ ਰੰਕਿਆ ਕਲ ਮੈਂ ਬੇਦ ਥਰਬਣ ਹੁਆ ਨਾ ਖੁਦਾ ਯਲੋ ਪਿਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਆਉ ਭਗਤ ਕਰਨੀ ਸਦਾਏ ਤਾਉ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰ ਬਟਵਾਰਿਆ ਜਿਤ ਮਿਲੇ ਜਿਨ ਕਰਮ ਦੁਸ਼ਕਨ ਦਿੰਦੀਆ ਇੰਨੀ ਨੇਂਦਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਹਾ ਸਤਿਗੁਰ ਹੋਏ ਤਾਂ।

0: ਅੜੀ ਸਤਿਗੁਰ ਬਿਟੋ ਵਾਰਿਆ ਜਿਤ ਮਿਲਿਆ ਖਸਮ ਸਮਾਨਿਆ ਜਿਨ ਕਰ ਉਪਦੇਸ਼ ਗਿਆਨ ਜਿੰਦੀ ਆਈ ਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਵਣ ਜਾ ਰਿਹਾ ਸਤਿਗੁਰੂ ਹੈ ਬੋਏ ਥਾ ਲੈਕਣੇ ਵਿੱਚ ਆ ਰਿਹਾ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ
1: ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ
2: ਮਾਨਸ
1: ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਓਨੂੰ ਬਤੇ

0: ਪਹਿਲਾ ਅਤ ਦੀਰਘ ਅਤ ਮੁੱਚ ਓਏ ਦੇ ਆਵੇ ਆਸ ਕਰ ਜਾਹਿ ਨਰਾ ਸਿਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾਵੇ ਪਤ ਮਿੱਠ ਤਿੰਨੀ ਵੀ ਨਾਨਕਾ ਗੁਣ ਚੰਗੇ ਆਈਆਂ ਤਤ ਸਭ ਕੋ ਨਵੇਂ ਆਪ ਕੋ ਪਰ ਕੋ ਨਵੇਂ ਨਾ ਕੋਏ ਤਰ ਤਰਾ ਜੂ ਤੋਲੀਏ ਨਵੇਂ ਸੋ ਗੋਰਾ ਹੋਏ ਅਪਰਾਧੀ ਤੁਣਾ ਜੋ ਹੰਤਾ ਮਿਰਗਾ ਸੀਸ ਨਿਭਾਈ ਹੈ ਕਿਆ ਥੀ ਹੈ ਜਰ ਦੇਕ ਸੁਦੇ ਜਾਹੇ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦ ਦਿਲ ਪੂਤ ਸੁਭਗ ਸੁਨਾਦ ਮੁੱਕ ਝੂਠ ਬਭੂਕਨ ਸਾਰ ਪ੍ਰਪਾ ਤਿਹਾਰ ਵਿਚਾਰ ਗਲ ਮਾਲਾ ਤਿਲ ਤਿਲ ਲਾਟ ਜੋ ਧੋਤੀ ਬਸਤ ਪਾਟ ਜੇ ਜਾਣਸ ਬ੍ਰਹਮੰ ਕਰਮ ਸਭ ਹੋਪ ਨਿਸ਼ੋ ਕਰਮ ਕਹੁ ਨਾਨਕ ਨਿਸ਼ੋ ਤਾਵੇ ਵੀਰ ਸਤਿਗੁਰੂ ਵਾਟ ਨ ਪਵੇ ਪੜ ਕਪੜੂ ਮਹਾਵਣਾ
2: ਛੱਡ ਦੁਨੀਆ ਅੰਦਰ ਜਾਉਣਾ ਅੰਦਰ ਆਪਣਾ ਆਪੇ ਹੀ ਕੀਤਾ ਪਾਵਣਾ ਕਿਮ ਭਾਵਦੇ।

0: ਜਪ ਮਾਲੀ ਤਾਣ ਮਲੇਸ਼ਾ ਖਾਈ ਅੰਤਰ ਪੂਜਾ ਪੜੇ ਕਤੇ ਬਸੰਜਮ ਤੁਰਕਾ ਪਾਈ ਸੋਡੀ ਲੈ ਪਖੰਡਾ ਨਾਮ ਲਈਏ ਜਾਹੇ ਤਰਨ ਦਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਜ ਛੁਰੀ ਵਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਓਨਾ ਪਿਆਵੇ ਓਈ ਸਾ ਕੁੜੀ ਰਾਸ ਕੂੜਾ ਵਾਪਾ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਬਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਧਾਲੇ ਪੂਜੇ ਪ੍ਰਾਨ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੀ ਉੱਪਰ ਕਿਸੇ ਨਾ ਜਾਣਾ ਦੇਖੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੇ ਵੇ ਮਤ ਪਿੱਟੇ ਇਹੋ ਅੰਨ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਨ ਮਨ ਜੂਠੇ ਚੁਲੀ ਪਰੇਨ ਕਹੋ ਨਾਨਕ ਸੱਚ ਧਿਆਈਏ ਸੁਚ ਹੋਵੇ ਤਾਂ ਸੱਚ ਪਾਈਏ ਪੌੜੀ ਦੇ ਅੰਦਰ ਸਭ ਕੋ।

0: ਹੋਰੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਦਾ ਆਪੇ ਦੇਵੜੇ ਆਪੇ ਹੀ ਕਰਮ ਕਰਾਏਦਾ ਵਡਹੋ ਵਡਾ ਵਡਮੇਦਨੀ ਸਿਰੈ ਸਿਰ ਧੰਦੈ ਲਾਏਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਏਦਾ ਦਰ ਮੰਗਣ ਭਿੱਖ ਨਾ ਪਾਏਦਾ ਦਰ ਮੰਗਣ ਭਿੱਖ ਨਾ ਪਾਏਦਾ
1: ਮਹੱਲਾ ਚੌਥਾ ਜਿਨ ਅੰਤਰ ਹਾ।

0: ਪਹਿਲਾ ਪਹਿਲਾ ਜੇ ਮੁਹਾਕਾ ਕਰਮੋ ਹੈ ਪਿਤਰੀ ਦੇ ਅੱਗੇ ਵਸ ਸਮਝਾਣੀਏ ਪਿਤਰੀ ਚੋਰ ਕਰੇ ਵਧੀਆ ਹੈ ਹੱਥ ਦਲਾਲ ਕਹਿ ਮੁਸੀਏ ਕਰੇ ਨਾਨਕ ਅੱਗੇ ਸੋ ਮੈਨੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋ ਜੋਰੂ ਸਰਨਾਵੜੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੇ ਨਿਤ ਹੋਏ ਖੁਆ ਸੁੱਚੇ ਇਹ ਨਾ ਆਖੀਏ ਵੈਂਡੇ ਪਿੰਡਾ ਭੋਏ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ।

0: ਪਹਿਲਾ ਜੇਕਰ ਸੂਤਕ ਮੰਨੇ ਐ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ ਸੂਤਕ ਪਵਰ ਸੋਏ ਨਾਨਕ ਸੂਤਕੇ ਬਣਾਉਤੇ ਰਹਿ ਗਿਆਨ ਉਤਾਰੇ ਤੋਈ ਮਹਲਾ ਪਹਿਲਾ
1: ਮਨ ਕਾ ਸੂਤਕ ਲੋਭੈ ਜੇ ਜੇਵਾ ਸੂਤਕ ਕੂੜਕੀ ਸੂਤਕ ਵੇਖਣਾ ਪਰਤਰੇ ਪਰਤ ਰੂਪ ਕੰਨੀ ਸੂਤਕਨ ਪਹਿਲਾ ਇਤਬਾਰੀ ਖਾਏ ਨਾਨਕ ਆਦਮੀ ਬੱਧੇ ਜੰਪੁਰ ਜਾਏ ਮਹਲਾ ਪਹਿਲਾ
0: ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜਮਨ ਮਰਨਾ

0: ਗੁਰਮੁਖ ਬੂਝਿਆ ਦੁਗਣਾ ਬੜੀ ਸਤਿਗੁਰ ਵੱਡਾ ਕਾਸਲਾ ਹੀ ਹੈ
1: ਜਿਸ ਵਿੱਚ
0: ਵੱਡੀਆਂ ਵੰਡਿਆਈਆਂ ਸਮਿੰਦ ਲਗਰਿਆਈਆਂ
1: ਜਾ ਦਿਸ ਪਾਣਾ
0: ਤਮਾਨੂ ਸਹੀ ਕਰੋ ਕੁਮਸਤਾ ਧਰ
1: ਵਿੱਚ ਮਾਰ
0: ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌਣਿਤ ਪਾਈਆਂ ਨੌਣਿਤ ਪਾਈਆਂ ਸੁੱਠੇ ਨੌਣਿਤ ਪਾ
2: ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੜੀਆਂ ਵੜਿਆਈਆਂ ਸਹਿ ਮਿਲੇ ਤਾਂ ਨਦਰੀਆਈਆਂ ਜਾ ਤੁਸ ਭਾਣਾ ਤਾਂ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਹਮਾਰ ਕੱਢੀਆ।

0: ਸੁੱਚੇ ਅੱਗੇ ਰੱਖਿਓ ਕੋਈ ਨਾ ਫਿੱਟਿਓ ਜਾਏ, ਸੁੱਚਾ ਹੋਏ ਕੇ ਜੇ ਵੈ ਲੱਗਾ ਪੜਨ ਸਲੋਕ, ਕੁਹਤੀ ਜਾਈ ਸੱਟਿਆ ਕੇ ਸਿਉ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ, ਲੂਣ ਪੰਜਵਾ ਪਾਇਆ ਹੋਆ ਪਾਕ ਪਵਿੱਤ, ਪਾਪੀ ਸੋ ਤਨ ਗੱਡਿਆ ਥੁੱਕਾ ਪਈਆਂ ਤਿਤ, ਜਿਤ ਮੁੱਖ ਨਾਮ ਨਾ ਉਚਰੇ ਬਿਨ ਨਾ ਵਿਰਸ ਖਾਏ, ਨਾਨਕੇ ਵੇ ਜਾਣੀ ਐ ਜਿਤ ਮੁੱਖ ਥੁੱਕਾ ਪਾਹੇ ਮਹੱਲਾ ਪਹਿਲਾ।
1: ਪੰਡ ਜਮੀਏ ਪੰਡ ਮੀਏ ਪੰਡ ਮੰਦਰ ਮੀਆ, ਪੰਡੋ ਹੋ ਗਏ ਦੋਸਤੀ ਪੰਡੋ ਚੱਲੇ ਰਾਓ, ਪੰਡ ਮੂਆ ਪੰਡ ਪਾਲੀਏ।

0: ਕੀ ਦੂਜੇ ਲੱਗੇ ਜਾਏ, ਨਾਨਕ ਆਸਕ ਕਾਂਡੀਏ ਸਾਦੀ ਰਹਿਸਮਾਈ। ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ, ਆਸ ਕੇ ਹੁਣ ਆਖੀਏ ਜੇ ਲੇਖੇ ਵਰਤੇ ਸੋਈ ਮਹੱਲਾ ਦੂਜਾ।
1: ਸਲਾਮ ਜਵਾਬ।

0: ਪੜੀ
1: ਜਿਸ ਵਿੱਚ ਪਾਈਏ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾਕਾਲ ਬੁਰੀ ਕਿਉਂ ਘਾਲੀਐ ਮੰਦਾ ਮੁੰਨਾ ਕਿਚੇ ਦਿਨ ਲੰਬੀ ਨਿਤ ਨਿਹਾਲੀਐ ਜੋ ਸਾਹਿਬ ਨਾਲ ਨਿਹਾਰੀਐ ਤੇ ਵਿਆਹ ਪਾਸਾ ਢਾਲੀਐ ਪਿਛਲਾ ਹੇ ਉੱਪਰ ਘਾਲੀਐ।

ਗੁਰੂ ਨਾਨਕ ਅੰਤ ਨ ਜਪਨੀ ਹਰਤਾ ਕੇ ਪਰਵਾਰ। ਆਪ ਕਰੇ ਸਾਖੀ ਫਿਰੇ ਆਪ ਕਰਾਏ ਮਾਰ, ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੇ ਬਿਸਿਆ, ਹਰੇ ਆਪ ਕਰਾਏ ਕਰੇ ਆਪ ਹੋ ਕੈਸੋ ਕਰੀ ਪੁਕਾ, ਨਾਨਕ ਕਰਨਾ ਜਿਨਕੀਆ ਫਿਰ ਤੁਸੀਂ ਹੀ ਕਰਨੀ ਸਾ।

0: ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈ ਇੱਕ ਚੁੱਲੇ ਰਹਿਣ ਚੜੇ ਇੱਕ ਨੇ ਹਾਲੀ ਪੈਸਾ ਬਣੇ ਕੁਪਰ ਰਹਿਣ ਕੜੇ ਤੇ ਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਈ ਤੇ ਰੱਖਿਆ ਤਿਸ ਵਿਜਨ ਤੂ ਪਾਏ ਕਹਿ ਦੇਖੇ ਥਾ ਪਿਥਾ ਕਿਸਨੋ ਕਹੀਏ ਨਾਨਕਾ ਕਿਸਨੋ ਕਹੀਏ ਨਾਨਕਾ ਸਭ ਸ਼ਿਆ ਪਿਆ।

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿ ਨਾ ਜਾ, ਸੋ ਕਰਤਾ ਕਾਦਰ ਕਰੀਮ ਦੇ ਜੀ ਅਰ ਸਭਾਏ, ਸਾਈ ਕਾਰ ਕਮਾਵਣੀ ਤੁਰ ਛੋਟੀ ਤਨੈ ਪਾਏ, ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜੇ ਤਿਸਰ ਜਾਏ, ਸੋ ਕਰੇ ਜੇ ਤਿਸਰ ਜਾਏ ਸੁਧ।

0: ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਪਰਾਂਗਣੇ ਕਣਾ ਜਾਪਣ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਕਰਬਲਾ
1: ਤੇਰਾ ਘਰ ਆਨੰਦ ਵਧਾਈ ਤੁਦ ਘਰ ਮਾਨ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦੀ ਸਹਿਜਤ ਕਥਾ ਨਾਨਕ ਦਾ ਸੰਦਾਸ ਤੁਦੇ ਅੱਗੇ ਬਿਨਵਤਾ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੇ ਸਗਲ ਜਗ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਨੀ ਨਾਮ ਧਿਆਏ ਆ ਗਏ ਮਸਕਤ ਕਾ

0: ਪੰਜਾਬ ਪਿਆਰਿਆਂ ਚੌਹਾਨ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਕ ਚਲਾਈ ਤੇਗ ਵਾਹੇ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਤਿਹਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਿਥਵੀ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਸੁਦਾਨ ਰਹਿਤ ਦਾਨ ਬਾਬੇ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਾਨ ਨੀਵਾਂ ਮਾਤੀ ਉੱਚੀ ਮਤ ਪਤ ਦਾ ਰਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਤਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੀਖ ਭੀਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣੇ ਸਾਹਿ ਸਾਹਾਣੇ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤ੍ਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਤ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰ ਕੀਆ ਅਮਰ ਦਾਸ ਅਮਰਤ ਛਤਰ ਗੁਰ ਰਾਮਹ ਦੀਆਓ ਗੁਰ ਰਾਮਦਾਸ ਦਰਸਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ ਪਿਖਹੁ ਨੈਣ ਸਤਿਗੁਰ ਪੂਰਾ ਸਾਹ ਹੈ ਤ੍ਰਿਭਵਨ ਜਗ ਤੇ ਸਦਾਵਣ ਜਾਰਾ ਰਤਨ ਪਦਾਰਥ ਬੇਸੁਮਾਰ ਭਾਉ ਭਗਤ ਲਖ ਭਰੀ ਭੰਡਾਰਾ ਪਾਰ ਜਾਤ ਲਖ ਬਾਗ ਵਿੱਚ ਕਾਮ ਧੀਨ ਦੇ ਵਗ ਹਜ਼ਾਰਾ ਲਖਮੀਆਂ ਲਖ ਗੋਲੀਆਂ ਪਾਰਸ ਦੇ ਪਰਬਤ ਅਪਾਰਾ ਲਖ ਅੰਮ੍ਰਿਤ ਲਖ ਇੰਦ੍ਰ ਲੈ ਹੋਏ ਸੱਕੇ ਛਿੜਕਨ ਦਰਬਾਰਾ ਸੂਰਜ ਚੰਦ ਚਰਾਗ ਲਖ ਰਿਦ ਸਿਧ ਨਿਧ ਬੋਹਲ ਅੰਬਾਰਾ ਸਭੇ ਵੰਡ ਵੰਡ ਦਿੱਤੇ ਓਨ ਭਾਉ ਭਗਤ ਕਰ ਸੱਚ ਪਿਆਰਾ ਭਗਤ ਵਛਲ ਸਤਿਗੁਰ ਨਿਰੰਕਾਰਾ सो कहौ टल गुर सेवियै अहनिस सहज सुभाई। दर्शन परसै गुरु कै जन्म मरण दुख जाई। होवै सिफत खसम दी नूर अर सह गुर सहौ चटियै। तुद डिठे सच्चे पाति साह मल जन्म जन्म दी कटियै। सज्जन सच्चा पात साहु सिर साहां दै साहु। जिस पास बैठे आसो ही है साबना दा वेसाहु। सज्जन सच्चा पात साहु सिर साहां दै साहु। जिस पास बैठे आसो ही है साबना दा वेसाहु। सतनाम श्री वाहे गुरु साहिब जी। सूही महला पंजवा। तन सुहागन जो प्रभु पछान। मान हुकम तज अभिमान। प्रिय स्यो राती रलिया मान। तन सुहागन जो प्रभु पछान। मान हुकम तज अभिमान। प्रिय स्यो राती रलिया मान। सोन सखिए प्रभ मिलन निशानी। मन तन अर्प ताज लाज लोकानी। रहाओ सखी सहेली कौ समझावे। सोई कमावे जो प्रभ पावे। सा सुहागण अंक समावे। गर्भ गहेली महल ना पावे। फिर पशुतावे जब रैण बिहावे। करमहीन मन मुख दुख पावे। बिना करी जे जाना दूर। प्रभ अविनाशी रहया भरपूर। जन नानक गावे देख हदूर। बिना करी जे जाना दूर। प्रभ अविनाशी रहया भरपूर। ਜਨ ਨਾਨਕ ਗਾਵੈ ਦੇਖ ਹਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪੰਜਵਾ ਧਨ ਸੁਹਾਗਣ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਾਨੈ ਪ੍ਰਿਯ ਸਿਉ ਰਾਤੀ ਰਲੀਆ ਮਾਨੈ
2: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਨਣ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ ਪੰਜਾਬੀ ਰੇਡੀਓ

ਲੱਗੇ। ਜਿਨ੍ਹਾਂ ਨੇ ਭਗਵਾਨ ਕੋਲੋਂ ਬਾਹਰ ਲਏ ਹੋਏ ਸਨ ਕਿ ਅਸੀਂ ਕਦੇ ਵੀ ਨਾ ਮਰੀਏ। ਆ ਦੇਖੋ ਕਿੱਡੀਆਂ ਕਿੱਡੀਆਂ ਉਦਾਹਰਣਾਂ। ਹਰਨਾਕਸ਼ ਨੇ ਏਡੀ ਬੰਦਗੀ ਕੀਤੀ ਤੇ ਇੱਕ ਦਿਨ ਪ੍ਰਭੂ ਖੁਸ਼ ਹੋ ਕੇ ਆਖਣ ਲੱਗੇ, ਮੰਗ ਕੀ ਮੰਗਦਾ ਹੈ? ਇਸਨੇ ਆਖਿਆ, ਮੈਨੂੰ ਇਹ ਵਰ ਦੇਵੋ ਮੈਂ ਕਦੇ ਨਾ ਮਰਾਂ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਪੁੰਜੇ ਮਰਾਂ ਨਾ ਆਕਾਸ਼ ਤੇ ਮਰਾਂ, ਨਾ ਦਿਨੇ ਮਰਾਂ ਤੇ ਨਾ ਰਾਤ ਮਰਾਂ, ਨਾ ਕੋਈ ਮੈਨੂੰ ਹਥਿਆਰ ਮਾਰ ਸਕੇ। ਕਿੰਨੇ ਹੀ ਵਾਰ ਮੰਗ ਲਏ ਬਈ ਮੈਂ ਮਰਾਂ ਨਾ। ਭਗਵਾਨ ਨੇ ਆਖਿਆ, ਬਈ ਮੈਂ ਤੇ ਆਪਣੇ ਸੇਵਕਾਂ ਦਾ ਵਧਿਆ ਹੋਇਆ ਹੁੰਦਾ ਹਾਂ, ਚੰਗਾ ਤੈਨੂੰ ਇਹੀ ਕੁਝ ਦਿੱਤਾ, ਤੂੰ ਮਰੇਗਾ ਨਹੀਂ। ਬੰਦਗੀ ਕੀਤੀ, ਸਿਮਰਨ ਕੀਤਾ ਸੀ, ਆ ਹੁਣ ਜਦੋਂ ਆਪਣੀ ਰਾਜਗੱਦੀ ਤੇ ਆਇਆ ਨਾ, ਹੰਕਾਰ ਆ ਗਿਆ। ਇੱਕ ਦਿਨ ਮਨ ਵਿੱਚ ਸੋਚਣ ਲੱਗਾ, ਜਿਹੜਾ ਨਹੀਂ ਜੰਮਦਾ ਨਹੀਂ ਮਰਦਾ ਉਹ ਤੇ ਭਗਵਾਨ ਹੈ, ਬਾਕੀ ਤੇ ਸਾਰੀ ਦੁਨੀਆ ਜੰਮਦੀ ਹੈ ਮਰਦੀ ਹੈ, ਇੱਕ ਰੱਬ ਨਾ ਜਨਮਦਾ ਹੈ ਨਾ ਮਰਦਾ ਹੈ, ਫਿਰ ਤੇ ਮੈਂ ਵੀ ਰੱਬ ਹੀ ਹੋਇਆ। ਕੀ ਐਲਾਨ ਕਰ ਦਿੱਤਾ, ਹੁਣ ਕੋਈ ਵੀ ਰਾਮ ਰਾਮ ਨਾ ਜਪਿਆ ਕਰੋ, ਕੋਈ ਵੀ ਅੱਲਾ ਅੱਲਾ ਨਾ ਕਰਿਆ ਕਰੋ, ਮੇਰਾ ਨਾਮ ਜਪਿਆ ਕਰੋ, ਮੈਂ ਰੱਬ ਹਾਂ। ਬੜਾ ਹੀ ਜ਼ੁਲਮੀ ਹੋ ਗਿਆ, ਬਹੁਤ ਹੰਕਾਰੀ ਹੋ ਗਿਆ। ਹਰ ਜੀ ਹੰਕਾਰ ਨਾ ਪਾਵਈ, ਹੰਕਾਰ ਰੱਬ ਨੂੰ ਚੰਗਾ ਨਹੀਂ ਲੱਗਦਾ। ਜਿਸ ਬੰਦਗੀ ਦੇ ਸਦਕੇ ਜਿਸ ਭਗਵਾਨ ਨੇ ਏਡੇ ਵਰ ਦਿੱਤੇ ਸਨ ਤੂੰ ਨਾ ਮਰੇ, ਉਹੀ ਅੱਜ ਹੰਕਾਰ ਦੇ ਸਦਕੇ ਹਰਨਾਕਸ਼ ਦੀ ਮੌਤ ਬਣ ਕੇ ਆ ਗਿਆ। ਨਰਸਿੰਘ ਦਾ ਰੂਪ ਧਾਰਿਆ ਭਗਵਾਨ ਨੇ, ਅੱਧਾ ਸਰੀਰ ਬੰਦੇ ਦਾ ਤੇ ਅੱਧਾ ਸਰੀਰ ਸ਼ੇਰ ਦਾ, ਆ ਕੇ ਹਰਨਾਕਸ਼ ਨੂੰ ਚੁੱਕ ਲਿਆ ਤੇ ਚੁੱਕ ਕੇ ਦਰਵਾਜ਼ੇ ਦੇ ਵਿਚਕਾਰ ਲੈ ਆਉਂਦਾ। ਹਰਨਾਕਸ਼ ਦੇਖ ਕੇ ਡਰ ਗਿਆ, ਤੂੰ ਕੌਣ ਹੈ? ਮੈਂ ਤੇਰੀ ਮੌਤ ਹਾਂ। ਮੇਰੀ ਮੌਤ? ਮੌਤ ਦਾ ਕੀ ਕੰਮ, ਮੇਰੇ ਪੁੱਛਣ ਤੋਂ ਬਗੈਰ ਮੇਰੀ ਦਲੀਜ ਤੇ ਪੈਰ ਰੱਖ ਜਾਵੇ? ਨਹੀਂ ਭਲਿਆ, ਮੈਂ ਆਉਣ ਲੱਗੀ ਕਿਸੇ ਕੋਲੋਂ ਪੁੱਛਦੀ ਨਹੀਂ। ਤੂੰ ਵਰ ਮੰਗੇ ਸਨ ਨਾ, ਸਾਰੇ ਵਰ ਪੂਰੇ ਕਰ ਲੈ। ਨਾ ਅੰਦਰ ਹੈ ਨਾ ਬਾਹਰ ਹੈ, ਨਾ ਜ਼ਮੀਨ ਤੇ ਹੈ ਨਾ ਆਸਮਾਨ ਤੇ ਹੈ। ਆਪਣੇ ਗੋਡਿਆਂ ਤੇ ਰੱਖਿਆ, ਗੋਡਿਆਂ ਦੇ ਉੱਪਰ ਰੱਖਿਆ। ਦੇਖ ਮੇਰੇ ਕੋਲ ਹਥਿਆਰ ਵੀ ਕੋਈ ਨਹੀਂ, ਆਪਣੇ ਨਾਖੂਨਾਂ ਦੇ ਨਾਲ ਹਰਨਾਕਸ਼ ਦਾ ਪੇਟ ਪਾੜ ਦਿੱਤਾ। ਜਿਹਨੇ ਇਹ ਵਰ ਲਏ ਹੋਏ ਸਨ ਮੈਂ ਕਦੀ ਵੀ ਨਾ ਮਰਾਂ, ਉਹ ਵੀ ਮਰ ਗਿਆ। ਸਭ ਨੇ ਮਰਨਾ ਹੈ। ਦੁਨੀਆ ਉਦਾਹਰਣ ਦਿੰਦੀ ਹੈ ਨਾ, ਸਿਕੰਦਰ ਰਾਜਾ ਬੜਾ ਧਨ ਵਾਲਾ ਸੀ, ਸਾਰੀ ਦੁਨੀਆ ਦਾ ਧਨ ਇਕੱਠਾ ਕਰਕੇ ਰੱਖਿਆ ਹੋਇਆ, ਲੰਬੀ ਬਿਮਾਰੀ ਤੋਂ ਮੰਜੇ ਤੇ ਪਿਆ ਹੈ। ਅੱਜ ਵੈਦਾਂ ਨੂੰ ਬੁਲਾਇਆ, ਡਾਂਟ ਰਿਹਾ ਹੈ, ਤੁਸੀਂ ਮੈਨੂੰ ਚੰਗੀ ਦਵਾਈ ਨਹੀਂ ਦਿੰਦੇ, ਮੈਨੂੰ ਆਰਾਮ ਨਹੀਂ ਆਉਂਦਾ। ਵੈਦਾਂ ਨੇ ਆਖਿਆ, ਮਹਾਰਾਜ ਜਿਹੜੀ ਤੁਹਾਨੂੰ ਬਿਮਾਰੀ ਹੈ ਉਹੀ ਦਵਾਈ ਦੇ ਰਹੇ ਹਾਂ, ਅਸਰ ਨਹੀਂ ਕਰਦੀ, ਅਸੀਂ ਕੀ ਕਰੀਏ? ਇਹ ਵੀ ਸੱਚੀ ਗੱਲ ਹੈ, ਜਦੋਂ ਸਮਾਂ ਆ ਜਾਵੇ ਨਾ, ਦਵਾ ਦਾਰੂ ਵੀ ਅਸਰ ਕਰਨੀ ਛੱਡ ਦਿੰਦੀ ਹੈ, ਉਦੋਂ ਨਹੀਂ ਦਵਾ ਦਾਰੂ ਅਸਰ ਕਰਦੀ। ਜਿੰਦ ਨਮਾਣੀ ਕੱਢੀਏ ਹੱਡਾਂ ਕੂਕੜਕਾਏ, ਜਦੋਂ ਜਿੰਦ ਨਿਕਲਦੀ ਹੈ ਨਾ ਹੱਡ ਕੜਕਦੇ ਨੇ। ਹੁਣ ਰਾਜੇ ਸਿਕੰਦਰ ਨੂੰ ਪਤਾ ਲੱਗ ਗਿਆ ਕਿ ਮੇਰੀ ਮੌਤ ਹੋਣ ਲੱਗੀ ਹੈ। ਵਜ਼ੀਰਾਂ ਨੂੰ ਬੁਲਾਇਆ, ਇੰਜ ਕਰੋ ਜਿੱਡਾ ਵੀ ਧਨ ਪਿਆ ਹੈ ਸਾਰਾ ਲਿਆ ਕੇ ਮੇਰੇ ਕੋਲ ਰੱਖ ਦਿਓ। ਵਜ਼ੀਰਾਂ ਨੇ ਸੋਨਾ ਚਾਂਦੀ ਧਨ ਦੇ ਢੇਰ ਮੰਜੇ ਦੇ ਕੋਲ ਲਾ ਦਿੱਤੇ। ਹੁਣ ਇਹ ਆਖਣ ਲੱਗਾ ਆਪਣੀ ਮਾਂ ਨੂੰ, ਇਹ ਮੇਰੀ ਅੰਮਾ,
ਇੰਜ ਕਰ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R Roofing and Siding Limited ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

जेहे प्राणी हो मैं तजी, करता राम पछान। कहो नानक वह मुक्त नार, एह मन साची मान। जेह प्राणी हो मैं तजी, करता राम पछान। कहो नानक वह मुक्त नार, एह मन साची मान। वाहिगुरु जी का खालसा, वाहिगुरु जी की फतेह। जुगो जुग अटल, सतगुरु साहिब श्री गुरु ग्रंथ साहिब सचे पातशाह जी दी पावन पवित्र हाजूरी अंदर सतगुरु गुरु तेग बहादुर महाराज जी दे अमृत बोल सतगुरां दी आसीस नाल आपां विचार रहे हां। सतगुरां दे 19वें श्लोक दा पाठ आप जी ने सरवण कीता है। आओ आप संगत आसीस बख्शो तां जो सतगुरु गुरु तेग बहादुर महाराज जी दे इना अमृत बचना राही आप संगत दी सेवा भावना सहित कर सका। सतगुरु गुरु तेग बहादुर महाराज सब थाई मददगार हजूर, आप रहमत भरिया हथ सीस ते रखो। कथन और सरोत नू आप जी पै भावनी एकाग्रता बख्शो। आप विच वर्त के सतगुरु विचार करा लवो। सतगुरु गुरु तेग बहादुर महाराज जी ने अज दे इस अमृत बचन दे अंदर ए बख्शिश कीती, जेहे प्राणी हौमै तजी। जेहे दा लफ्जी अर्थ जिसने जा जिस प्राणी तो मतलब प्राणी जीव मनुख। हौमै तजी हौमे नू त्याग दिता। जे प्राणी हौमै तजी करता राम पछान। करता तो मुराद सब कुछ करन कराउन वाला। राम का लफ्जी अर्थ जो सारिया घटा विच रमिया हुआ कै पछान, उस परमात्मा नाल डूंगी सांझ बना के। एदे अर्थ हो गए कि जिस प्राणी ने सब कुछ करन कराउन वाला करता पुरख वाहिगुरु उस नल अपनी सांझ बना ली भी हर काम दा करता परमात्मा है, ते उस करते पुरख सामने झुके अपने अंदर दी खौमे नू त्याग दिता। जे प्राणी खौमे तजी करता राम पछान, फिर साहिब कहिंदे ने कहो नानक वह मुक्त नार। ओ इंसान ओ मनुख मुक्त है, ते महाराज कहिंदे ने कि ओ इंसान मुक्त है। कहो नानक वो मुक्त नार, एह मन साची मान। ए मना तू इस गल नू सच्ची मन लै। इथे मान दा लफ्जी अर्थ मनना, ना के हंकार दा प्रतीक। जे प्राणी खौमै तजी करता राम पछान, जिसने करन करावण वाले परमात्मा नू सब कुछ समझ के ओही सब कुछ करन वाला है, अपनी खौमे नू त्याग दिता। महाराज कहिंदे ऐ मेरे मन इस गल नू सच्ची तरह जान, ए समझ लै ए झूठ नहीं। ओ इंसान ओ प्राणी ओ मनुख मुक्त है जिसने इस गल नू समझ लिया। ए सन थोड़े जे इस दे अखरी अर्थ और जो साडी विचार दा अज मरकज है, जो तुरा है।
ਕਿਉਂਕਿ ਹਜ਼ੂਰ ਦੇ ਇਸ ਅੰਮ੍ਰਿਤ ਬਚਨ ਚੋਂ ਸਭ ਤੋਂ ਪਹਿਲੀ ਗੱਲ ਗੁਰੂ ਸ਼ਬਦ ਦੀ ਰੋਸ਼ਨੀ ਵਿੱਚ ਖੋਮੇ ਨੂੰ ਸਮਝਣ ਵਾਲੀ ਹੈ। ਸਤਿਗੁਰਾਂ ਨੇ ਫਰਮਾਇਆ, ਜੇ ਪ੍ਰਾਣੀ ਖੋਮੈ ਤਜੀ, ਜਿਸ ਪ੍ਰਾਣੀ ਨੇ ਖੋਮੇ ਨੂੰ ਤਿਆਗ ਦਿੱਤਾ। ਚਲੋ ਪ੍ਰਾਣੀ ਦੇ ਲਫ਼ਜ਼ੀ ਅਰਥ ਅਸੀਂ ਇਨਸਾਨ ਕਰ ਦਿੱਤੇ, ਮਨੁੱਖ ਕਰ ਦਿਆਂਗੇ। ਹੁਣ ਜਿਹੜਾ ਖੋਮੇ ਲਫ਼ਜ਼ ਹੈ, ਸਾਰੀ ਦੀ ਸਾਰੀ ਵਿਚਾਰ ਜਿਹੜੀ ਇਹ ਦੋ ਗੱਲਾਂ ਤੇ ਵੇ, ਇੱਕ ਕਰਤਾ ਰਾਮ ਪਛਾਣ ਤੇ ਦੂਜੀ ਖੋਮੇ ਤਜੀ। ਇਹ ਖੋਮੇ ਹੈ ਕੀ? ਗੁਰਬਾਣੀ ਗੁਰੂ ਸ਼ਬਦ ਦੀ ਰੋਸ਼ਨੀ ਵਿੱਚ ਇਹਦਾ ਸਵਰੂਪ ਕੀ ਹੈ? ਦੇਖੋ, ਅਸੀਂ ਗੁਰੂ ਸਾਹਿਬ ਜੀ ਦੇ ਬਚਨਾਂ ਚੋਂ ਰੋਜ਼ ਮੈਂ ਇਹ ਗੱਲ, ਚਲੋ ਵਾਰ ਵਾਰ ਬੰਦਾ ਕਰਦਾ ਚੰਗਾ ਵੀ ਨਹੀਂ ਲੱਗਦਾ, ਮੈਂ ਰੋਜ਼ ਆਪ ਨੂੰ ਵੀ ਬੇਨਤੀ ਕਰਨਾ ਕਿ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਖਜ਼ਾਨਾ ਹੈ ਜਿਹੜਾ ਆਪਣੇ ਚਿੱਤ ਨੂੰ ਗੁਰੂ ਦੇ ਸ਼ਬਦ ਵਿੱਚ ਚਿੱਤ ਵਿੱਚ ਜੋੜੇਗਾ। ਸੱਚ ਇਹ ਵੇ, ਗੁਰੂ ਦੇ ਸ਼ਬਦ ਦਾ ਹਰ ਸੁੱਖ ਉਸ ਚਿੱਤ ਵਿੱਚ ਚਲਾ ਜਾਏਗਾ ਜਿਹਦਾ ਚਿੱਤ ਗੁਰੂ ਦੇ ਸ਼ਬਦ ਵਿੱਚ ਜੁੜ ਜਾਏਗਾ। ਇਸੇ ਕਰਕੇ ਸਤਿਗੁਰਾਂ ਨੇ ਇੱਕ ਬਚਨ ਕਿਹਾ ਗੁਰਬਾਣੀ ਪ੍ਰਤੀ, ਭਗਤ ਭੰਡਾਰ, ਭਗਤ ਭੰਡਾਰ ਗੁਰਬਾਣੀ ਲਾਲ। ਇੱਥੇ ਭਗਤ ਭੰਡਾਰ ਦਾ ਭਗਤ ਦੇ ਤੱਤੇ ਨੂੰ ਸਿਹਾਰੀ ਹੈ ਭਗਤੀ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਇਹ ਭਗਤੀ ਦਾ ਭੰਡਾਰਾ ਹੈ, ਭਗਤੀ ਦਾ ਖਜ਼ਾਨਾ ਹੈ। ਤੇ ਨਾਲ ਸ਼ਬਦ ਵਰਤਿਆ ਭਗਤ ਭੰਡਾਰ ਗੁਰਬਾਣੀ ਲਾਲ, ਭਗਤੀ ਦਾ ਭੰਡਾਰਾ ਹੈ, ਗੁਰੂ ਕੀ ਬਾਣੀ ਕੀਮਤੀ ਲਾਲ ਹੈ। ਤੇ ਅਗਲੇ ਸ਼ਬਦ ਨੇ ਗਾਵਤ ਸੁਨਤ ਕਮਾਵਤ ਨਿਖਾਲ। ਜਿਹੜਾ ਬੰਦਾ ਗੁਰਬਾਣੀ ਨੂੰ ਗਾਏਗਾ, ਜਿਹੜਾ ਬੰਦਾ ਗੁਰਬਾਣੀ ਨੂੰ ਸੁਣੇਗਾ, ਜਿਹੜਾ ਬੰਦਾ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਚ ਧਾਰਨ ਕਰ ਲਏਗਾ, ਮਹਾਰਾਜ ਕਹਿੰਦੇ ਨੇ ਉਹ ਬੰਦਾ ਆਪਣੇ ਜੀਵਨ ਦੇ ਵਿੱਚ ਨਿਖਾਲ ਹੋਵੇਗਾ। ਹਜ਼ੂਰ ਨੇ ਹੁਣ ਇੱਥੇ ਅੱਜ ਸ਼ਬਦ ਹੈ ਹੋਮੇ, ਇਸ ਲਫ਼ਜ਼ ਨੂੰ ਵੀ ਕੱਲ ਜਿਵੇਂ ਮੈਂ ਅਰਜ਼ ਕੀਤੀ ਮਾਇਆ ਦੀ ਤਰ੍ਹਾਂ ਬਹੁਤ ਵਾਰੀ ਅਸੀਂ ਵਰਤਨੇ, ਇਹ ਬੰਦਾ ਹੋਮੇ ਚ ਆ ਗਿਆ, ਇਹ ਬੰਦਾ ਹੰਕਾਰ ਚ ਆ ਗਿਆ ਹੈ। ਪਹਿਲੀ ਗੱਲ ਤੇ ਇਹ ਬਾਣੀ ਚੋਂ ਸਮਝੀਏ ਵੀ ਹੋਮੇ ਹੈ ਕੀ, ਹੋਮੇ ਕਿਸ ਨੂੰ ਕਹਿੰਦੇ ਆ? ਹੰਕਾਰ ਇਹ ਵੀ ਸ਼ਬਦ ਬਾਣੀ ਚ ਹੁੰਦਾ, ਤੇ ਖਾਸ ਕਰਕੇ ਜ਼ਿਆਦਾਤਰ ਇਹਦਾ ਜਿਹੜਾ ਸਵਰੂਪ ਆਇਆ ਉਹ ਅਹੰਕਾਰ ਆਇਆ ਹੈ। ਹੁਣ ਜਿਹੜਾ ਹੋਮੇ ਸ਼ਬਦ ਹੈ, ਪਹਿਲਾਂ ਇਹਦੇ ਅੱਖਰੀ ਅਰਥ ਨੂੰ, ਫਿਰ ਅਸੀਂ ਗੁਰਬਾਣੀ ਵਿੱਚੋਂ ਇਹਦੇ ਪ੍ਰਭਾਸ਼ਕ ਅਰਥ ਲੱਭਾਂਗੇ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਇਹਦੇ ਪਸਾਰੇ ਦੀ ਗੱਲ ਕਰਾਂਗੇ, ਤੇ ਫਿਰ ਜਿਹੜਾ ਇਹ ਸ਼ਬਦ ਕਿਹਾ ਜੇ ਪ੍ਰਾਣੀ ਖੋਮੈ ਤਜੀ, ਇਹਨੇ ਚ ਗੱਲ ਥੋੜਾ ਨੀ ਬੜ ਜਾਣੀ। ਤਜੀ ਗੁਰੂ ਸਾਹਿਬ ਨੇ ਸੰਖੇਪ ਕਿਹਾ, ਪਰ ਕਿਵੇਂ ਤਜੀ? ਇਹ ਤਾਂ ਖਹਿੜਾ ਨੀ ਛੱਡਦੀ, ਇਹ ਤਾਂ ਜਨਮਾਂ ਜਨਮਾਂ ਦੀ ਸਾਡੇ ਨਾਲ ਤੁਰੀ ਆਉਂਦੀ। ਇਸੇ ਕਰਕੇ ਸਤਿਗੁਰਾਂ ਨੇ ਬਾਣੀ ਵਿੱਚ ਕਿਹਾ ਕਿ ਇਨਸਾਨ ਦੇ ਜਿਸਮ ਦਾ ਬਰੀਕ ਤੋਂ ਬਰੀਕ ਟੁਕੜਾ ਕਰ ਦਿਓ, ਸੱਚ ਇਹ ਖੋਮੇ ਇੰਨੇ ਟੁਕੜੇ ਹੋਣ ਦੇ ਬਾਵਜੂਦ ਵੀ ਟੁਕੜੇ ਨੀ ਹੁੰਦੇ। ਨਿਮਖ ਨਿਮਖ ਕਰ ਸਰੀਰ ਕਟਾਵੈ, ਤੋ ਵੀ ਖੋਮੈ ਮੈਲ ਨਾ ਜਾ, ਕਿ ਵਜੂਦ ਦੇ ਟੁਕੜੇ ਟੁਕੜੇ ਕਰਾ ਦੇ, ਇੰਨੀ ਸਾਧਨਾ ਕਰੇ ਪਰ ਇੰਨੇ ਟੁਕੜਿਆਂ ਦੇ ਬਾਵਜੂਦ ਵੀ ਖੋਮੇ ਦਾ ਟੁਕੜਾ ਨਹੀਂ ਹੁੰਦਾ। ਸਤਿਗੁਰੂ ਜੀ, ਪਹਿਲਾਂ ਤਾਂ ਇਹਦੇ ਸ਼ਬਦਕ ਅੱਖਰੀ ਅਰਥ ਕੀ? ਕਿਉਂਕਿ ਆਪ ਸਭ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭਾਸ਼ਕ ਅਰਥ ਬਹੁਤ ਦਿੱਤੇ ਆ। ਜੇ ਅਸੀਂ ਕਹੀ ਜੀ ਕੋਸ਼ਗਤ, ਜਿਵੇਂ ਡਿਕਸ਼ਨਰੀ ਚ ਅਰਥ ਦਿੱਤੇ ਨੇ, ਸਾਨੂੰ ਇਸ ਤਰ੍ਹਾਂ ਅਰਥ ਮਿਲਣ ਇਹ ਬਹੁਤ ਘੱਟ ਮਿਲਣਗੇ। ਗੁਰੂ ਗ੍ਰੰਥ ਸਾਹਿਬ ਕੋਈ ਕੋਸ਼ ਨਹੀਂ। ਹਾਂ, ਗੁਰੂ ਗ੍ਰੰਥ ਸਾਹਿਬ ਇੱਕ ਕਿਰਪਾ ਕਰਦੇ ਆ ਕਿ ਕੋਸ਼ਗਤ ਅਰਥ ਦੀ ਥਾਂ ਤੇ ਗੁਰੂ ਸਾਹਿਬ ਉਹ ਸ਼ਬਦ ਦੇ ਸਰੂਪ ਦੀ ਵਿਆਖਿਆ ਕਰ ਦਿੰਦੇ ਆ, ਉਹਦੇ ਪ੍ਰਭਾਸ਼ਕ ਅਰਥ ਕਰ ਦਿੰਦੇ ਆ। ਜਿਵੇਂ ਉਦਾਹਰਨ ਦੇ ਤੌਰ ਤੇ ਥੋੜੀ ਜਿਹੀ ਇਸ ਬੇਨਤੀ ਨੂੰ ਸਮਝ ਲਈ ਕਿ ਅਸੀਂ ਸ਼ਬਦ ਪੜ੍ਹਨੇ ਆ ਕਿ ਬ੍ਰਹਮ ਗਿਆਨੀ, ਕੋਸ਼ ਵਿੱਚ ਅਰਥ ਪੜਾਂਗੇ ਤੇ ਸਿੱਧੇ ਲਫ਼ਜ਼ ਨੇ ਕਿ ਜਿਹਨੂੰ ਬ੍ਰਹਮ ਦਾ ਗਿਆਨ ਹੈ, ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੜਾਂਗੇ ਤੇ ਸਾਨੂੰ ਕੋਸ਼ਗਤ ਅਰਥ ਦੀ ਥਾਂ ਤੇ ਇਹਦਾ ਸਰੂਪ, ਇਹਦਾ ਪਰਿਭਾਸ਼ਾ ਮਿਲੇਗੀ ਕਿ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖ ਹੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਪਰਿਭਾਸ਼ਕ ਅਰਥ ਸ਼ਬਦ ਹੈ ਸਤਿਗੁਰੂ ਜਾਂ ਸਤਿਗੁਰ। ਕੋਸ਼ ਵਿੱਚ ਇਹਦੇ ਅਰਥ ਨੇ ਸੱਚਾ ਗੁਰੂ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇਹਦੇ ਅਰਥ ਮਿਲਣਗੇ ਸਤਿ ਪੁਰਖ ਜਿਨ ਜਾਣ।

ਪ੍ਰਾਣੀ ਜੇ ਦਰਦ ਤੇ ਜਿਸ ਪ੍ਰਾਣੀ ਦਰਦ ਕੀਤਾ ਮਨੁੱਖ ਹਉਮੈ ਮੈਂ। ਹੁਣ ਇਹ ਜਿਹੜਾ ਸ਼ਬਦ ਹੈ ਇਹਦੇ ਬਾਰੇ ਵਿਦਵਾਨ ਕਹਿੰਦੇ ਆ ਇਹ ਦੋ ਸ਼ਬਦ ਦਾ ਸੰਯੁਕਤ ਹੈ, ਸਮੇਲਕ ਹੈ, ਹਉ ਅਤੇ ਮੈਂ। ਇਹ ਤੋਂ ਸ਼ਬਦ ਬਣਿਆ ਹਉਮੈ ਮੈਂ। ਸੰਸਕ੍ਰਿਤ ਵਿੱਚ ਦਾ ਸ਼ਬਦ ਹੈ ਅਹੰ ਮਮ। ਫਿਰ ਬੇਨਤੀ ਸੁਣਿਓ, ਸੰਸਕ੍ਰਿਤ ਦੇ ਸ਼ਬਦ ਨੇ ਅਹੰ ਤੇ ਮਮ, ਇਹਦਾ ਤਦਭਵ ਰੂਪ ਹੈ ਅਹੰ ਹਉ ਮਮ ਤੋਂ ਮੈਂ। ਮੇਰੇ ਕਹਿਣ ਤੋਂ ਮੁਰਾਦ ਜੀ ਇਹਦੇ ਅੱਖਰੀ ਅਰਥ ਅਸੀਂ ਦੇਖਾਂਗੇ ਤੇ ਇਹ ਸੰਸਕ੍ਰਿਤ ਦੇ ਅਹੰ ਤੇ ਮਮ ਦਾ ਤਦਭਵ ਰੂਪ ਹੈ ਤੇ ਉਹਦੇ ਵਿੱਚੋਂ ਸਾਡੇ ਕੋਲ ਜਦੋਂ ਪੰਜਾਬੀ ਚ ਆਉਂਦਾ ਪਿਆ ਹੈ ਜਾਂ ਸਾਡੀ ਸ਼ਬਦਾਵਲੀ ਚ ਆਉਂਦਾ ਤੇ ਅਸੀਂ ਇਹਨੂੰ ਹਉਮੈ ਕਹਿੰਦੇ। ਇਹਦਾ ਅਰਥ ਅਹੰ ਮੈਂ ਮਮ ਮੇਰੀ। ਉਕਤਾਇਓ ਨਾ ਕਿਉਂਕਿ ਮੇਰੀ ਇੱਛਾ ਸੀ ਮੈਂ ਅੱਜ ਜਿੰਨੀ ਕੁ ਦਾਤੇ ਸੋਝੀ ਦਿੱਤੀ, ਹਉਮੈ ਹੰਗਤਾ ਚ ਨਹੀਂ ਵੀ ਚਲੋ ਇਸ ਗੱਲ ਨੂੰ ਥੋੜਾ ਜਿਹਾ ਬਾਣੀ ਵਿੱਚੋਂ ਆਪਣੇ ਮਨ ਨੂੰ ਸਮਝਾਉਣ ਲਈ ਖੋਲਣ ਦਾ ਯਤਨ ਕਰਾਂ ਕਿ ਦੇਖੋ ਮੈਂ ਸ਼ਬਦ ਵਰਤਿਆ ਹਉਮੈ ਹੈ, ਸੰਸਕ੍ਰਿਤ ਦਾ ਸ਼ਬਦ ਅਹੰ ਤੇ ਮਮ ਇਹਦਾ ਤਦਭਵ ਰੂਪ ਹੈ। ਅਹੰਗ ਦਾ ਲਫ਼ਜ਼ੀ ਅਰਥ ਹੁੰਦਾ ਮੈਂ ਤੇ ਮਮ ਦਾ ਅਰਥ ਹੈ ਮੇਰਾ। ਇਹਦਾ ਲਫ਼ਜ਼ੀ ਅਰਥ ਹੋ ਗਿਆ ਮੈਂ ਅਤੇ ਮੇਰਾ, ਇਹ ਦੋ ਬਣ ਗਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਜਦੋਂ ਇਹਦਾ ਪਾਠ ਕੀਤਾ ਤੇ ਸਤਿਗੁਰਾਂ ਨੇ ਇੱਕ ਥਾਂ ਤੇ ਸ਼ਬਦ ਦੋ ਵਾਰੀ ਵਰਤੇ। ਉਹ ਸ਼ਬਦ ਹੈ ਖੌ ਖੌ ਮੈਂ ਮੈਂ ਵਿੱਚੋਂ ਖੋਵੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ। ਹੁਣ ਉੱਥੇ ਸਤਿਗੁਰੂ ਨੇ ਸ਼ਬਦ ਨਖੇੜ ਕੇ ਰੱਖ ਦਿੱਤਾ ਹਉ ਹਉ ਮੈਂ ਵਿੱਚੋਂ ਖੋਵੈ। ਅੱਗੇ ਉਹ ਕਹਿੰਦੇ ਨੇ ਦੂਜਾ ਮਿਟੈ ਏਕੋ ਹੋਵੇ। ਹਉ ਹਉ ਮੈਂ ਇਹ ਸਿੱਧੀ ਗੱਲ ਹੋ ਗਈ, ਅਹੰਗ ਤੇ ਮਮ ਨੂੰ ਇਹ ਤਿਆਗ ਦੇਵੇ, ਇੱਕ ਮੈਂ ਤੇ ਇੱਕ ਮੇਰਾ। ਫਿਰ ਇਸ ਨੂੰ ਸੁਣਿਓ, ਇੱਕ ਮੈਂ ਤੇ ਇੱਕ ਮੇਰਾ। ਹੁਣ ਉਹ ਜਿਹੜਾ ਮੈਂ ਹੈ ਉਹਦੀ ਬੜੇ ਕਮਾਲ ਦੀ ਵਿਆਖਿਆ ਗੁਰੂ ਜੀ ਨੇ ਕੀਤੀ ਬਾਣੀ ਚ, ਹਉਮੈ ਦੀ ਗੱਲ ਕਰਨ ਲੱਗੇ। ਹੁਣ ਇੱਕ ਹੈ ਮੈਂ ਇੱਕ ਮੇਰਾ, ਚਲੋ ਆਪਾਂ ਸਰੀਰ ਤੱਕ ਹੀ ਸੀਮਤ ਰਹਿ ਗੱਲ ਕਰੀਏ। ਇੱਕ ਹਾਂ ਮੈਂ, ਇੱਕ ਹੈ ਮੇਰਾ ਹੱਥ, ਮੈਂ ਤੇ ਮੇਰਾ ਹੱਥ, ਮੈਂ ਤੇ ਮੇਰਾ ਸਰੀਰ, ਮੈਂ ਤੇ ਮੇਰੇ ਪੈਰ, ਮੈਂ ਤੇ ਮੇਰਾ ਸੀਸ, ਮੈਂ ਤੇ ਮੇਰੇ ਅੱਖਾਂ। ਮੈਂ ਕੋਈ ਕੱਪੜਿਆਂ ਦੀ ਗੱਲ ਨਹੀਂ ਕਰ ਰਿਹਾ, ਸਿਰਫ ਇਸ ਢਾਂਚੇ ਦੀ ਗੱਲ ਕਰ ਰਿਹਾ ਜਿਸ ਸਰੀਰ ਵਿੱਚ ਆਪਾਂ ਰਹਿ ਰਹੇ ਹਾਂ। ਇੱਕ ਹੈ ਮੈਂ ਤੇ ਇੱਕ ਹੈ ਮੇਰੀ। ਇਸ ਵਿੱਚੋਂ ਫਿਰ ਥੋੜੀ ਜਿਹੀ ਬੇਨਤੀ, ਇੱਕ ਹਉ ਤੇ ਇੱਕ ਮੈਂ, ਇਹ ਹਉਮੈ ਕੀ ਹੈ? ਸਤਿਗੁਰੂ ਕੀ ਬਾਣੀ ਚ ਦੇਖੋ, ਆਪਾਂ ਇਹਨੂੰ ਧਿਆਨ ਨਾਲ ਪੜਾਂਗੇ ਸੁਣਾਂਗੇ, ਬੜੀ ਸਹਿਜੇ ਸਹਿਜੇ ਅਰਥ ਪੈ ਜਾਏਗਾ ਸਮਝ। ਹਾਲਾਂਕਿ ਵਿਦਾਂਤ ਮੁਤਾਬਕ ਜਿਹੜਾ ਅੰਤਹਿਕਰਨ ਦੱਸਿਆ ਹੈ ਜਾਂ ਜਿਹਨੂੰ ਅੰਤਸ਼ਹਿਕਰਨ ਕਿਹਾ ਜਾਂਦਾ ਹੈ ਉਹਦੇ ਚਾਰ ਹਿੱਸੇ ਨੇ। ਉਹਦੇ ਵਿੱਚ ਮਨ ਬੁੱਧ ਚਿੱਤ ਤੇ ਅਹੰਕਾਰ ਹੈ, ਮਨ ਬੁੱਧ ਚਿੱਤ ਤੇ ਹੰਕਾਰ। ਗੁਰੂ ਗ੍ਰੰਥ ਸਾਹਿਬ ਵਿੱਚ ਹੰਕਾਰ ਸ਼ਬਦ ਹਉਮੈ ਲਈ ਇੰਨਾ ਨਹੀਂ ਵਰਤਿਆ। ਫਿਰ ਇਸ ਨੂੰ ਸੁਣਿਓ, ਹਉਮੈ ਸ਼ਬਦ ਕਈ ਕਈ ਥਾਵਾਂ ਤੇ ਕੁਝ ਕੁ ਥਾਵਾਂ ਤੇ ਹੰਕਾਰ ਦੇ ਅਰਥਾਂ ਰੂਪ ਵੀ ਜ਼ਰੂਰ ਵਰਤਿਆ ਗਿਆ, ਕਿਉਂਕਿ ਇਹ ਜ਼ਰੂਰੀ ਹੈ ਕਿ ਹਉਮੈ ਹੈ ਕੀ, ਕਿਵੇਂ ਤਜੀ ਜਾ ਸਕਦੀ? ਇੱਕ ਸਤਿਗੁਰਾਂ ਨੇ ਤੇ ਕਹਿ ਤਜੀ ਜਾਏਗੀ। ਹੁਣ ਉਹ ਜਦੋਂ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ ਤੇ ਸਿੱਧ ਗੋਸ਼ਟ ਵਿੱਚ ਇੱਕ ਪ੍ਰਸ਼ਨ ਕਰਦੇ ਨੇ ਸਿੱਧ ਗੁਰੂ ਨਾਨਕ ਸਾਹਿਬ ਜੀ, ਕਿਉਂਕਿ ਸਿੱਧ ਗੋਸ਼ਟ ਦੀ ਬਾਣੀ ਵਿੱਚ ਸੈਂਕੜੇ ਸਵਾਲ ਨੇ ਸਿੱਧਾਂ ਦੇ ਗੁਰੂ ਨਾਨਕ ਸਾਹਿਬ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਭਾਈ ਸਿੱਖੋ, ਤਿੰਨ ਰਾਗ ਆਸਾ, ਰਾਮਕਲੀ ਤੇ ਖਾਸ ਸੂਹੀ, ਇਹ ਤਿੰਨ ਰਾਗਾਂ ਵਿੱਚ ਸਿੱਧਾਂ ਨੂੰ, ਨਾਥਾਂ ਨੂੰ, ਜੋਗੀਆਂ ਨੂੰ ਸੰਬੋਧਨ ਕਰਕੇ ਸਤਿਗੁਰਾਂ ਨੇ ਬੇਅੰਤ ਅੰਮ੍ਰਿਤ ਬਚਨ ਉਚਾਰਨ ਕੀਤੇ। ਹੁਣ ਸਿੱਧ ਜਿਹੜੇ ਨੇ ਉਹ ਆਮ ਬੰਦੇ ਨੀ, ਅਸੀਂ ਕਹਿ ਦਈਏ ਐਵੇਂ ਮਜ਼ਾਕ ਵਿੱਚ ਕਥਾ ਕਰਦਿਆਂ ਕਹਿ ਦਈਏ ਨਾਥ ਇਸ ਤਰ੍ਹਾਂ, ਸਿੱਧ ਇਸ ਤਰ੍ਹਾਂ, ਕਿਉਂਕਿ ਅੱਜ ਅਸੀਂ ਆਪਣੀ ਸ਼ਬਦਾਵਲੀ ਨੂੰ ਜਾਂ ਮਜ਼ਾਕੀਆ ਬਣਾ ਦਿੱਤਾ ਵਿਚਾਰ ਦੀ ਸ਼ਬਦਾਵਲੀ ਨੂੰ, ਤੇ ਜਾਂ ਹੰਕਾਰੀ ਬਣਾ ਦਿੱਤਾ। ਕੋਈ ਟਾਵਾਂ ਟਾਵਾਂ ਹੈ ਨਾ ਗੁਰਮੁਖ ਪਿਆਰੇ, ਜਿਹੜੇ ਭਾਵਨਾ ਸਹਿਤ ਇਸ ਸ਼ਬਦ ਨੂੰ ਸੁਗਿਰਤਾ ਨਾਲ ਵਾਚਦੇ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਕਿ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨਾਲ ਕਈ ਥਾਵਾਂ ਤੇ ਗੋਸ਼ਟਾਂ ਕੀਤੀਆਂ, ਸਾਡੇ ਕੋਲ ਅਸਥਾਨ ਵੀ, ਮਹਾਰਾਜ ਜੀ ਨੇ ਨਾਮ ਵੀ ਦਿੱਤੇ ਸਿੱਧਾਂ, ਪਰ ਜਦੋਂ ਸਤਿਗੁਰੂ ਅਚਲ ਆਏ ਆ, ਅਚਲ ਦੀ ਧਰਤੀ ਤੇ ਆਏ ਆ, ਇੱਥੇ ਆਪ ਸਭ ਨੂੰ ਪਤਾ ਹੈ ਕਿ ਸਿੱਧਾਂ ਨੇ ਗੋਸ਼ਟ ਕੀਤੀ ਮਹਾਰਾਜ ਜੀ ਨੇ, ਪਰ ਕੀ ਸੱਚ ਇਹ ਵੇ ਕਿ ਸਿੱਧਾਂ ਦੇ ਧੁਰ ਅੰਦਰ ਬਿਲਕੁਲ ਸਤਿਗੁਰੂ ਨੇ ਠੰਡ ਵਰਤਾ ਦਿੱਤੀ।

0: ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਪਿਆਰਿਓ, ਉਹਨਾਂ ਦੇ ਅੰਦਰ ਨੂੰ ਟਿਕਾ ਦਿੱਤਾ ਤੇ ਉੱਥੇ ਫਿਰ ਭਾਈ ਸਾਹਿਬ ਨੇ ਇੱਕ ਸ਼ਬਦ ਕਿਹਾ, ਸਿੱਧ ਬੋਲਣ ਸ਼ੁਭ ਵਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਆਹ ਕਮਾਲ ਦੇ ਸ਼ਬਦ! ਸੱਜਣ ਠੱਗ ਨੀ ਕਿਤੇ ਹਿਸਟਰੀ ਵਿੱਚ ਕਹਿੰਦਾ ਬਾਬਾ ਜੀ ਤੁਹਾਡੀ ਬੜੀ ਵੱਡੀ ਕਮਾਈ। ਚਲੋ ਹੁਣ ਭਾਈ ਸੱਜਣ ਕਹਾ, ਜਦੋਂ ਰਾਕਸ਼ ਬਿਰਤੀ ਸੀ, ਕੌਡਾ ਜੀ ਭਾਈ ਬਣ ਕੇ ਨੀ ਕਹਿੰਦੇ ਗੁਰੂ ਨਾਨਕ ਸਾਹਿਬ ਤੁਹਾਡੀ ਵੱਡੀ ਕਮਾਈ? ਕਿਉਂ ਇਹ ਸਿੱਧੀ ਕਿਉਂ ਕਹਿੰਦੇ ਪਏ ਨੇ ਧੰਨ ਨਾਨਕ ਤੇਰੀ ਵੱਡੀ ਕਮਾਈ? ਕਿਉਂ, ਕਿਸ ਦਾ ਕਾਰਨ ਹੈ? ਪਹਿਲੀ ਗੱਲ, ਉਹ ਬੰਦੇ ਘਰੋਂ ਛੱਡ ਕੇ ਰੱਜੇ ਪੁੱਜੇ ਘਰਾਂ ਦੇ ਬੰਦੇ ਸਨ ਸਿੱਧ। ਕੋਈ ਰਾਜਕੁਮਾਰ ਸੀ, ਕੋਈ ਰਾਜਾ ਸੀ, ਕੋਈ ਅਮੀਰ ਸੀ। ਉਹ ਇਸ ਕਰਕੇ ਭੇਖਤਾਰੀ ਨਹੀਂ ਸਨ ਬਣੇ ਵੀ ਉਹਨਾਂ ਲੋਕਾਂ ਨੂੰ ਪਚਲਾ ਕੇ ਵਰਗ ਲਾ ਕੇ ਲੁੱਟਣਾ। ਰਾਜਿਆਂ ਦੇ ਪੁੱਤਰ, ਅਮੀਰਾਂ ਦੇ ਪੁੱਤਰ ਸਨ ਕਾਫੀ। ਪਰ ਉਹਨਾਂ ਨੇ ਤਾਂ ਵੱਡੀ ਕਮਾਈ ਕਿਹਾ ਕਿਉਂਕਿ ਉਹਨਾਂ ਖੁਦ ਸ਼ਬਦ ਨੂੰ ਰੱਜ ਕੇ ਕਮਾਇਆ ਹੈ ਤੇ ਕਮਾਈ ਵਾਲਾ। ਉਸ ਤੋਂ ਬਾਅਦ ਵੇਖ ਕੇ ਕੇਵਲ ਸਿੱਧ ਕਹਿੰਦੇ ਨੇ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਮੈਂ ਖੈਰ ਬੇਨਤੀ ਜਿਹੜੀ ਕਰਾਂਗਾ, ਸਿੱਧ ਇੱਕ ਸਵਾਲ ਕਰਦੇ, ਵਿਚਾਰ ਹੈ ਆਪਣੀ, ਜੇ ਪ੍ਰਾਣੀ ਖੌਮੈ ਤਜੀ। ਸਿੱਧ ਪੁੱਛਦੇ ਨੇ, ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਮਹਾਂਪੁਰਖਾ ਸਤਿਗੁਰੂ ਨੂੰ ਪੁੱਛਦੇ। ਹਾਲਾਂਕਿ ਬਾਣੀ ਜਿਹੜੇ ਕੁਸਚਨ ਨੇ ਉਹ ਬਾਣੀ ਰੂਪ ਗੁਰੂ ਨਾਨਕ ਸਾਹਿਬ ਦੇ। ਸਿੱਧ ਪੁੱਛ ਰਹੇ ਨੇ, ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਹੇ ਪੁਰਖਾ, ਹੇ ਮਹਾਂਪੁਰਖਾ, ਇਹ ਕਿਸ ਤਰੀਕੇ ਨਾਲ ਜਗਤ ਪੈਦਾ ਹੁੰਦਾ ਹੈ? ਅੱਗੇ, ਕਿਤ ਕਿਤ ਦੁੱਖ ਬਿਨ ਸਜਾਈ, ਇਹ ਪੈਦਾ ਕਿਵੇਂ ਹੁੰਦਾ ਤੇ ਕਿਹੜੇ ਦੁੱਖ ਕਰਕੇ ਇਹ ਜਿਹੜਾ ਇਹ ਬਿਣਸ ਜਾਂਦਾ? ਅੱਗੋ ਸਤਿਗੁਰੂ ਇਸ ਦਾ ਉੱਤਰ ਦਿੰਦੇ ਆ। ਯਾਦ ਰੱਖਿਓ, ਆਪਾਂ ਵਿਚਾਰ ਕਰ ਰਹੇ ਹਉਮੈ, ਜੇ ਪ੍ਰਾਣੀ ਖੌਮੈ ਤਜੀ, ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਕਿਤ ਕਿਤ ਦੁੱਖ ਬਿਨਸ ਜਾਈ। ਅੱਗੇ ਸਤਿਗੁਰੂ ਕਹਿੰਦੇ ਆ, ਹਉਮੈ ਵਿੱਚ ਜਗ ਉਪਜੈ ਪੁਰਖਾ। ਹੁਣ ਇਸ ਗੱਲ ਨੂੰ ਧਿਆਨ ਨਾਲ ਵਾਚਣਾ, ਉਹਨਾਂ ਦਾ ਸਵਾਲ ਸੀ ਕਿਸ ਤਰੀਕੇ ਨਾਲ, ਤੇ ਗੁਰੂ ਜੀ ਕਹਿੰਦੇ ਹਉਮੈ ਵਿੱਚ ਜਗ ਉਪਜੈ ਪੁਰਖਾ, ਹਉਮੈ ਵਿੱਚ ਜਗਤ ਪੈਦਾ ਹੋਇਆ, ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਇਹ ਉਪਜਦਾ ਹਉਮੈ ਨਾਲ, ਤੇ ਜਦੋਂ ਇਹ ਦੁੱਖ ਪਾਉਂਦਾ ਉਦੋਂ ਜਦੋਂ ਇਹਨੂੰ ਪਰਮਾਤਮਾ ਦਾ ਨਾਮ ਵਿਸਰਦਾ। ਪਰ ਸਵਾਲ ਬੜਾ ਗਹਿਰਾ ਹੈ, ਬੜੀ ਬਰੀਕ ਵਿਚਾਰ ਹੈ ਅੱਜ। ਇੱਕ ਪਾਸੇ ਅਸੀਂ ਕਹਿੰਦੇ ਹਾਂ ਹੁਕਮ ਸਭ ਕੁਛ ਸਿਰਜੀ, ਹੁਕਮੀ ਹੋਵਣ ਆਕਾਰ, ਸ੍ਰਿਸ਼ਟੀ ਉਹਨੇ ਬਣਾਈ। ਪਰ ਦੂਜੇ ਪਾਸੇ ਸਿੱਧ ਗੋਸ਼ਟ ਚ ਗੁਰੂ ਜੀ ਇਹ ਕਹਿ ਰਹੇ ਨੇ, ਹਉਮੈ ਵਿੱਚ ਜਗ ਉਪਜੈ ਪੁਰਖਾ। ਹੁਣ ਇੱਥੇ ਸਾਨੂੰ ਇੱਕ ਸਵਾਲ ਹੈ ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਕਹਿ ਰਹੇ ਨੇ ਕਿ ਹਉਮੈ ਵਿੱਚ ਸਭ ਉਪਜਾ? ਇਸ ਨੂੰ ਫਿਰ ਥੋੜਾ ਜਿਹਾ ਧਿਆਨ ਨਾਲ ਮੇਰੀ ਬੇਨਤੀ ਨੂੰ ਸੁਣਿਓ, ਕਿਉਂਕਿ ਮੈਂ ਪੜਾਂ ਦਰ ਪੜਾਂ ਅੱਗੇ ਇਸ ਸੰਬੰਧੀ ਅੱਜ ਬੇਨਤੀ ਕਰਕੇ ਜਾਣੀ। ਹੁਣ ਸਾਡੇ ਵਿਦਵਾਨ ਪੁਰਸ਼ ਕੀ ਕਹਿੰਦੇ ਆ, ਜਿਹੜੇ ਫਿਲੋਸਫਰ ਨੇ ਜਾਂ ਦਾਰਸ਼ਨਿਕ ਪੁਰਸ਼ ਨੇ ਜਾਂ ਗੁਰਮੁਖ ਪਿਆਰੇ ਕਮਾਈਆਂ ਵਾਲੇ, ਉਹਨਾਂ ਨੇ ਇੱਕ ਗੱਲ ਕਹੀ ਵੀ ਜਦੋਂ ਬ੍ਰਹਮ ਆਪਣੇ ਆਪ ਵਿੱਚ ਅਫੋਰ ਹੈ, ਇਸ ਬੇਨਤੀ ਨੂੰ ਧਿਆਨ ਨਾਲ ਸੁਣਿਓ ਮੇਰੀ ਅਰਜ਼ ਨੂੰ, ਅਫੋਰ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਸੁਨ ਸਮਾਧ ਲਗਾਏ ਦਾ, ਅਫੁਰ ਹੈ, ਕੋਈ ਫੁਰਨਾ ਨਹੀਂ, ਆਪਣੇ ਆਪੇ ਵਿੱਚ ਹੈ। ਹੁਣ ਜਦੋਂ ਇਹ ਫੁਰਨਾ ਬਣਦਾ ਵੀ ਮੈਂ ਸਫੋਰ ਹੋਣਾ, ਫਿਰ ਬੇਨਤੀ ਸੁਣਿਓ, ਪਹਿਲਾ ਨੰਬਰ ਆਪਣੇ ਆਪ ਸੁਨ ਸਮਾਧੀ ਵਿੱਚ, ਦੂਸਰਾ ਪੜਾਂ ਅਫੁਰ ਤੋਂ ਸਫੁਰ ਹੋਣ ਦਾ ਫੁਰਨਾ। ਵਿਦਵਾਨ ਕਹਿੰਦੇ ਜਦੋਂ ਉਹ ਫੁਰਨਾ ਅਫੁਰ ਬ੍ਰਹਮ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਤੇ ਉਸ ਲਈ ਸ਼ਬਦ ਵਰਤਦੇ ਨੇ ਹੁਕਮ ਵਰਤਿਆ ਹੈ। ਇਸ ਕਰਕੇ ਹੁਕਮ ਦਾ ਅਰਥ ਠੀਕ, ਇੱਕ ਤਾਂ ਆ ਗਿਆ ਵੀ ਹੁਕਮ ਦਾ, ਆਰਡਰ ਵੀ ਹੁਕਮ ਦਾ, ਪਰ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਵਿੱਚ ਹੁਕਮ ਦੇ ਅਰਥ ਵੀ ਬਹੁਤ ਗਹਿਰੇ। ਮੈਂ ਫਿਰ ਇਸ ਨੂੰ ਰਿਪੀਟ ਕਰਾਂਗਾ ਕਿ ਜਦੋਂ ਅਫੁਰ ਬ੍ਰਹਮ ਆਪਣੇ ਆਪੇ ਵਿੱਚ ਹੈ, ਸਫੁਰ ਹੋਣ ਦਾ ਫੁਰਨਾ ਅਫੁਰ ਵਿੱਚ ਜਦੋਂ ਪ੍ਰਵੇਸ਼ ਕਰਦਾ ਹੈ, ਇਹ ਪ੍ਰਵੇਸ਼ ਲਫ਼ਜ਼ ਸਾਡੇ ਸਮਝਣ ਲਈ, ਉਸ ਵਕਤ ਗੁਰਮੁਖ ਪਿਆਰੇ ਦੱਸਦੇ ਆ, ਹੈ ਤਾਂ ਸੁਰਤੀ ਉਡਾਰੀ, ਅਫੁਰ ਵਿੱਚ ਜਦੋਂ ਸਫੁਰ ਹੋਣ ਦਾ ਖਿਆਲ ਫੁਰਨਾ ਪ੍ਰਵੇਸ਼ ਕਰਦਾ, ਉਹਨੂੰ ਹੁਕਮ ਕਹਿੰਦੇ ਆ। ਤੇ ਇਸ ਤੋਂ ਅਗਲਾ ਤੀਸਰਾ ਪੜਾਅ ਜਿਹੜਾ ਹੋਂਦ ਦਾ ਹੁੰਦਾ, ਉਹਦੇ ਲਈ ਸ਼ਬਦ ਖੌਮੇ ਵਰਤਦੇ ਆ ਕਿ ਉਸ ਵਿੱਚ ਫਿਰ ਸਾਰਾ ਪਸਾਰਾ ਹੁੰਦਾ। ਫਿਰ ਬੇਨਤੀ, ਅਫੁਰ ਸਫੁਰ ਵਿੱਚ ਫੁਰਨਾ ਹੁਕਮ ਰੂਪ ਹੈ, ਤੇ ਇਹੀ ਕਾਰਨ ਆਪ ਜੀ ਧਿਆਨ ਨਾਲ ਅੱਗੇ ਸੁਣਿਓ, ਹੁਕਮ ਦੀ ਸਮਝ ਪੈਗੀ ਤੇ ਖੌਮੇ ਦੀ ਪੈਗੀ, ਕਿਉਂਕਿ ਹੁਕਮ ਤੋਂ ਬਾਅਦ ਖੌਮੇ ਦਾ ਪੜਾਅ ਹੈ। ਜਿੰਨੀ ਦੇਰ ਤੱਕ ਹੁਕਮ ਸਮਝ ਨਹੀਂ ਪੈਂਦਾ, ਉਨੀ ਦੇਰ ਤੱਕ ਹਉਮੈ ਵੀ ਸਮਝ ਨਹੀਂ ਪੈਂਦੀ। ਜਿੱਦਣ ਹੁਕਮ ਸਮਝ ਪੈ ਗਿਆ ਉਦਣ ਹੋਮੀ ਗਈ। ਹੁਣ ਇਹ ਫਿਰ ਬੇਨਤੀ ਆਫੁਰ ਜਦੋਂ ਸਫੁਰ ਹੋਣ ਲੱਗਾ, ਉਸ ਫੁਰ ਨਾ ਉਹਨੂੰ ਹੁਕਮ ਕਿਹਾ। ਉਸ ਤੋਂ ਅੱਗੇ ਫਿਰ ਹੋਮੇ, ਹੋਮੇ ਦਾ ਅਰਥ ਇਉਂ ਕਹਿ ਲਵਾਂ, ਹਾਲਾਂ ਬਾਬਾ ਜੀ ਨੇ ਬਾਣੀ ਚ ਕਿਹਾ ਮੈਂ ਸ਼ਬਦ ਲੈਣਾ, ਹੋਂ ਵਿਚ ਆਇਆ, ਹੋਂ ਵਿਚ ਗਿਆ, ਹੋਂ ਵਿਚ ਜੰਮਿਆ, ਹੋਂ ਵਿਚ ਮੂਵਾ, ਇਹ ਚ ਕੀ ਮਹਾਰਾਜ ਨੇ ਕਿਹਾ? ਮਹਾਰਾਜ ਕਹਿੰਦੇ ਨੇ ਹੋਮੈ ਬੂਝੈ ਤਾਂਦਰ ਸੂਝੈ ਗਿਆਨ ਵਿਹੂਣਾ ਕਥ ਕਥ ਲੂਝੈ। ਹੁਣ ਹੋਮੇ ਦੀ ਸਮਝ ਪਏ ਤੇ ਦਰ ਦੀ ਸਮਝ ਪੈਣੀ। ਤੇ ਹੁਣ ਜੇ ਆਪਾਂ ਇਸ ਹੋਮੇ ਦੇ ਅਰਥ ਹੀ ਕਰੀਏ, ਹੰਕਾਰ ਰੂਪੀ ਇਕੱਲੇ ਕਰੀ ਜਾਈਏ, ਨਾ, ਜਿੰਨੀ ਕੁ ਸੋਈ ਦਾਤ ਦਿੱਤੀ। ਇੱਥੇ ਸਤਿਗੁਰੂ ਬਚਨ ਕਰ ਰਹੇ ਆ ਕਿ ਉਸ ਹੋਮੇ ਵਿੱਚੋਂ ਫਿਰ ਪਸਾਰਾ ਹੁੰਦਾ ਹੈ, ਫਿਰ ਬੇਨਤੀ ਹੁਕਮ ਦੇ ਵਿੱਚ ਹੋਮੇ ਵਰਤਦੀ ਹੈ। ਸਤਿਗੁਰੂ ਨੇ ਸ਼ਬਦ ਵਰਤਿਆ, ਕਹਿਣ ਲੱਗੇ ਹੋਮੇ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾਏ, ਨਾਮ ਭੁੱਲਦਾ ਤੇ ਹੋਮੇ ਪ੍ਰਭਾਵ ਪਾਉਂਦੀ ਹੈ। ਹੋਮੇ ਦੇ ਸਿੱਧੇ ਅਰਥ ਨੇ ਕਿ ਏਕ ਤਵ ਤੋਂ ਅਨੇਕ ਤਵ ਵਿੱਚ ਵਰਤਨ ਦਾ ਜਿਹੜਾ ਵਰਤਾਰਾ ਉਹਨੂੰ ਹੋਮੇ ਕਿਹਾ ਜਾਂਦਾ ਹੈ। ਫਿਰ ਇਹਦੇ ਕਈ ਰੂਪ ਨੇ ਜੀ, ਹੋਂ ਸ਼ੁੱਧ ਰੂਪ ਵਿੱਚ ਵੀ ਹੈ ਤੇ ਹੋਂ ਮਲੀਨ ਰੂਪ ਵਿੱਚ ਵੀ ਹੈ। ਧਿਆਨ ਨਾਲ ਇਸ ਮੇਰੀ ਬੇਨਤੀ ਨੂੰ ਸੁਣਿਓ, ਗੁਰਮੁਖੋ ਆਪ ਸੁਣ ਰਹੇ ਹੋ ਸੂਝਵਾਨ, ਮੈਂ ਅਰਜ਼ ਕੀਤੀ ਹੋਂ ਮਲੀਨ ਵੀ ਹੈ ਤੇ ਹੋਂ ਸ਼ੁੱਧ ਵੀ, ਮੈਂ ਮਲੀਨ ਵੀ ਹੈ ਤੇ ਮਲੀ ਮੈਂ ਸ਼ੁੱਧ ਵੀ ਹੈ। ਜੇਖੋ ਬਾਣੀ ਚ ਇੱਕ ਬਚਨ ਕਹਿ, ਹੁਣ ਇੱਕ ਹੋਂਵੇ ਹਾਂ ਹੋਂ ਭੀਤ ਭਇਓ ਹੈ ਬੀਚੋ, ਜਿਹਨੇ ਵਿੱਚ ਸਾਡਾ ਦੀਵਾਰ ਬਣ ਗਈ। ਹੁਣ ਇੱਕ ਸ਼ਬਦ ਆਉਂਦਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਮੇਰੇ ਪ੍ਰੀਤਮਾ ਹੋਂ ਜੀਵਾਂ ਨਾਮ ਧਿਆਏ। ਹੋਂ ਇਹ ਹੋਂ ਮਲੀਨ ਨਹੀਂ, ਇਹ ਨਾਮ ਨਾਲ ਜੁੜੀ ਹੋਈ ਹੈ। ਇਸੇ ਤਰ੍ਹਾਂ ਮੈਂ ਅਰਜ਼ ਕਰਨਾ ਹੁੰਦਾ ਇੱਕ ਸ਼ਬਦ ਦੇ, ਮੈਂ, ਮੈਂ ਦਾ ਅਰਥ ਮਲੀਨ ਤਾਂ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਮੈਂ ਨਾ ਹੀ ਮਲੀਨਤਾ ਵਾਲੀ ਮੈਂ ਚਲੀ ਗਈ। ਦੂਜੇ ਪਾਸੇ ਫਰੀਦ ਸਾਹਿਬ ਕਹਿ ਰਹੇ ਨੇ ਆਪ ਸਵਾਰ ਹੈ ਮੈਂ ਮਿਲੇ, ਮੈਂ ਮਿਲਿਆ ਸੁਖੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਮੈਂ ਮਿਲਿਆ। ਹੁਣ ਉੱਥੇ ਲਫ਼ਜ਼ ਮੈਂ ਹੈ, ਮੈਂ ਤਾਂ ਅਰਜ਼ ਕੀਤੀ ਵੀ ਲਫ਼ਜ਼ਾਂ ਨੂੰ ਧਿਆਨ ਨਾਲ ਵੇਖੀਏ, ਉਹ ਮੈਂ ਸ਼ੁੱਧ ਹੈ, ਮੈਂ ਮਿਲਿਆ ਸੁਖੋਏ। ਪਰ ਆਪਾਂ ਤਾਂ ਕਹਿੰਦੇ ਹਾਂ, ਗੁਰੂ ਜੀ ਕਹਿੰਦੇ ਨੇ, ਕਬੀਰ ਰਵਿਦਾਸ ਸਾਹਿਬ ਕਹਿੰਦੇ ਮੈਂ ਨੂੰ ਤਿਆਗਣਾ, ਹਜ਼ੂਰ ਕਹਿ ਰਹੇ ਨੇ ਕਿ ਉੱਥੇ ਮੈਂ ਮਲੀਨ ਵੀ ਹੈ, ਇੱਕ ਜਗ੍ਹਾ ਮਲੀਨ ਸ਼ੁੱਧ ਵੀ, ਇੱਥੋਂ ਤੱਕ ਕਿ ਮੇਰੀ ਸ਼ਬਦ ਸ਼ੁੱਧਤਾ ਰੂਪ ਚ ਵੀ ਹੈ ਤੇ ਮੇਰੀ ਮਲੀਨਤਾ ਵਿੱਚ ਵੀ ਹੈ। ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨੀ ਸਰੈ, ਉੱਥੇ ਮਲੀਨਤਾ ਰੂਪ ਚ ਕਹਾਂਗੇ, ਹੰਗਤਾ ਰੂਪ ਚ ਕਹਾਂਗੇ। ਤੇ ਦੂਜੇ ਪਾਸੇ ਕਿਸੇ ਪਾਠ ਕਰ ਰਹੇ ਹਾਂ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਲਫ਼ਜ਼ ਤਾਂ ਮੇਰੀ ਹੈ ਨਾ ਜੀ, ਪਰ ਇੱਥੇ ਸ਼ੁੱਧ ਰੂਪ ਚ ਹੈ। ਮੇਰੇ ਕਹਿਣ ਤੋਂ ਮੁਰਾਦ ਕਿ ਇਹ ਜਿਹੜੀ ਹੋਮੇ ਹੈ ਏਕਤਵ ਤੋਂ ਹੈ, ਇਹ ਵੀ ਵਿਰਦਾ ਪਿਆ ਅਨੇਕਤਾ ਵਿੱਚ ਲੈ ਜਾਣਾ, ਤੇ ਫਿਰ ਜਿਉਂ ਜਿਉਂ ਜੀਵ ਅੰਦਰ ਇਹ ਪਰਬਲ ਹੋਈ, ਇਹ ਜੀਵ ਨੇ ਆਪ ਕ੍ਰੀਏਟ ਨਹੀਂ ਕੀਤੇ, ਹੰਕਾਰ ਕਹਿ ਸਕਣੇ, ਪਰ ਹੋਮੇ ਨੇ ਆਪ ਨਹੀਂ ਬਣਾਈ। ਥੋੜਾ ਜਿਹਾ ਮੇਰੀ ਇਸ ਬੇਨਤੀ ਨੂੰ ਪਲੀਜ਼ ਧਿਆਨ ਨਾਲ ਫਿਰ ਦੁਬਾਰਾ ਸੁਣਿਓ। ਮੈਂ ਇੱਕ ਆਪ ਜੀ ਦੇ ਸਾਹਮਣੇ ਸਤਿਗੁਰਾਂ ਦਾ ਸਲੋਕ ਅਸੀਂ ਪਾਠ ਕਰ ਲੈਂਦੇ, ਸੱਤਵੀਂ ਪੌੜੀ ਆਸਾ ਕੀ ਵਾਰ ਦੀ, ਤੇ ਵਿਚਾਰ ਹੈ ਜੇ ਪ੍ਰਾਨੀ ਹੋਮੈ ਤਜੀ ਕਰਤਾ ਰਾਮ ਪਛਾਣ। ਅੱਗੇ ਆਪਾਂ ਇਸ ਤੇ ਆਵਾਂਗੇ। ਉਹ ਸਲੋਕ ਹੈ ਗੁਰੂ ਅੰਗਦ ਦੇਵ ਜੀ ਦਾ, ਤੇ ਦੇਖੋ ਕੈਸੀ ਬਖਸ਼ਿਸ਼ ਕੀਤੀ ਸਤਿਗੁਰਾਂ ਨੇ। ਆਸਾ ਕੀ ਵਾਰ ਦੀ ਸੱਤਵੀਂ ਪੌੜੀ ਹੈ, ਇਹਦੇ ਨਾਲ ਦੋ ਸਲੋਕ ਨੇ, ਇੱਕ ਗੁਰੂ ਨਾਨਕ ਸਾਹਿਬ ਦਾ, ਇੱਕ ਗੁਰੂ ਅੰਗਦ ਦੇਵ ਜੀ ਦਾ। ਗੁਰੂ ਨਾਨਕ ਸਾਹਿਬ ਦਾ ਮੈਂ ਹੁਣੇ ਪਾਠ ਕੀਤੀਆਂ ਪਹਿਲੀਆਂ ਤੁਕਾਂ ਕੁਝ ਵਿੱਚੋਂ, ਹੋਂ ਵਿੱਚ ਆਇਆ ਹੋਂ ਵਿੱਚ ਗਿਆ। ਗੁਰੂ ਅੰਗਦ ਦੇਵ ਜੀ ਦਾ ਹੋਮੈ ਇਹ ਖਾ ਜਾਤ ਹੈ, ਹੋਮੈ ਕਰਮ ਕਮਾਹੇ, ਹੋਮੈ ਇਹੀ ਬੰਦਨਾ ਫਿਰ ਫਿਰ ਜੂਨੀ ਪਾਹੇ। ਇਹ ਮਹਾਰਾਜ ਬਚਨ ਕਹਿ ਰਹੇ ਹਜ਼ੂਰ ਨੇ। ਇੱਥੇ ਦੇਖੋ ਜਿਹੜੀ ਕਿਰਪਾ ਕੀਤੀ, ਇਹਦੇ ਨਾਲ ਜਿਹੜੀ ਪੌੜੀ ਰੱਖੀ, ਉਹ ਰੱਖੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਆਇਆ। ਵਾਹ ਵਾਹ ਸਤਿਗੁਰੂ, ਕੁਰਬਾਨ ਜਾਈਏ ਤੇਰੀ ਇਸ ਬੰਤਰ ਤੋਂ, ਇਸ ਵਾਰ ਦੀ, ਇਸ ਸਲੋਕਾਂ ਦੀ ਪੌੜੀ ਦੀ ਬੰਤਰ ਤੋਂ। ਇੱਥੇ ਫਿਰ ਸਮਝ ਪੈ ਜਾਏਗੀ ਹੋਮੇ ਕਿਵੇਂ ਤਜੀ ਜਾ ਸਕਦੀ। ਗੁਰੂ ਅੰਗਦ ਸਾਹਿਬ ਦੇ ਬਚਨ ਨੇ ਥੋੜਾ ਜਿਹਾ ਧਿਆਨ ਨਾਲ, ਹੋਮੇ ਇਹ ਖਾ ਜਾਤ ਕਹਿ, ਹੋਮੇ ਕਰਮ ਕਮਾਏ, ਹੋਮੇ ਇਹ ਬੰਦਨਾ ਫਿਰ ਫਿਰ ਜੋਨੀ ਪਾਹੇ, ਹੋਮੇ ਕਿੱਥੋਂ ਉਪਜੈ ਕਿਸ ਸੰਜਮ ਇਹ ਜਾਏ, ਹੋਮੇ ਇਹੋ ਹੁਕਮ ਕਹਿ ਪੈ ਕਿਰਤ ਫਿਰਾਹੇ। ਮਹਾਰਾਜ ਕਹਿੰਦੇ ਨੇ ਹੋਮੇ ਦੀਰਘ ਰੋਗ ਹੈ ਦਾਰੂ ਪੀਸ ਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਇਹ ਸੰਜਮ ਇਸ ਤਰੀਕੇ ਨਾਲ ਇਸ ਬੀਬੀ ਨਾਲ ਥੋੜੇ ਜਿਹੇ ਅਰਧ ਭਾਵੇਂ ਆਪ ਸਾਰੇ ਇਸ ਲੋਕ ਰੋਜ਼ ਸੁਣਦੇ, ਫਿਰ ਮੈਂ ਬੇਨਤੀ ਕਰਾਂਗਾ। ਖੋਮੈ ਏਖਾ ਜਾਤ ਹੈ, ਜਾਤ ਲਫ਼ਜ਼ ਦੇ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਕਰਨ ਅਨੁਸਾਰ ਹੋਣਗੇ, ਜਾਤ ਦਾ ਅਰਥ ਕਿਸਮ ਵੀ, ਪਰ ਇੱਥੇ ਜਿਹੜੇ ਅਰਥ ਸੂਝਵਾਨਾਂ ਨੇ ਕੀਤੇ ਉਹ ਕਹਿੰਦੇ ਆ ਖੋਮੈ ਏਖਾ ਜਾਤ ਹੈ, ਜੀਵ ਤੱਤਵ ਦੀ ਹੋਂਦ ਹੀ ਖੋਮੈ ਹੈ, ਜੇ ਇਹ ਖੋਮੈ ਨਾ ਹੁੰਦੀ ਇਹਦੀ ਹੋਂਦ ਹੈ ਹੀ ਨਹੀਂ, ਤੇ ਜੇ ਖੋਮੈ ਨਾ ਹੁੰਦੀ ਇਹ ਕਰਮ ਕਿਵੇਂ ਕਰਦਾ, ਇਹ ਅੱਗੇ ਪਸਾਰਾ ਚੱਲ ਰਿਹਾ। ਫਿਰ ਦੇਖੋ ਇਹਨੇ ਵੀ ਸਤਿਗੁਰੂ ਇੱਕ ਫਿਰ ਹੋਰ ਕਿਰਪਾ ਕਰਦਿਆ ਹੁਕਮ ਨੂੰ ਫਿਰ ਉੱਤੇ ਰੱਖਦੇ, ਸਤਿਗੁਰੂ ਸ਼ਬਦ ਕਹਿ ਰਿਹਾ ਖੋਮੈ ਏਖਾ ਜਾਤ ਹੈ, ਖੋਮੈ ਕਰਮ ਕਮਾਹੇ, ਖੋਮੈ ਜੀਵ ਤੱਤਵ ਦੇ ਨਾਲ ਹੈ। ਫਿਰ ਮੈਂ ਅਰਜ਼ ਕਰਾਂ ਖੋਮੈ ਜੀਵ ਤੋਂ ਪਹਿਲਾਂ ਜੀਵ ਨੇ ਨਹੀਂ ਕ੍ਰੀਏਟ ਕੀਤੀ, ਖੋਮੈ ਰੋਗ ਮਾਨੁਖ ਕੋ ਦੀਨਾ, ਇਹ ਪ੍ਰਮਾਤਮਾ ਨੇ ਦਿੱਤਾ ਇਹਨੂੰ, ਇਹ ਰੱਬ ਦੀ ਬਣਾਈ ਹੈ, ਤੇ ਖੋਮੈ ਹੁਕਮ ਦੇ ਵਰਤਾਰੇ ਵਿੱਚੋਂ ਨਿਕਲੀ। ਸਤਿਗੁਰੂ ਬਚਨ ਕਰ ਰਿਹਾ ਖੋਮੈ ਏਖਾ ਜਾਤ ਹੈ, ਖੋਮੈ ਕਰਮ ਕਮਾਹੇ, ਇਹ ਜੀਵ ਤੱਤਵ ਨਾਲ ਆਈ, ਜੇ ਇਹ ਨਾ ਹੁੰਦੇ ਤੇ ਕਰਮ ਕਿਵੇਂ ਕਰਦੇ, ਹਉਮੈ ਤੋਂ ਬਿਨਾਂ ਤਾਂ ਕੰਮ ਹੋ ਹੀ ਨਹੀਂ ਸਕਦਾ। ਮਹਾਰਾਜ ਸ਼ਬਦ ਵਰਤ ਰਿਹਾ ਕਿ ਹਉਮੈ ਏਖਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਏਹੀ ਬੰਧਨਾ, ਕਰਮ ਫਿਰ ਬੰਧਨ ਬਣ ਗਿਆ, ਬੰਧਨ ਫਿਰ ਜਨਮ ਮਰਨ ਦਾ ਗੇੜਾ ਬਣ ਗਿਆ। ਬਸ ਇੱਥੋਂ ਦੇਖੋ ਸਾਰਾ ਪਸਾਰਾ ਚੱਲਦਾ ਪਿਆ। ਮਹਾਰਾਜ ਕਹਿੰਦੇ ਖੋਮੈ ਏਖਾ ਜਾਤ ਹੈ, ਖੋਮੈ ਕਰਮ ਕਮਾਏ, ਜੀਵ ਤੱਤਵ ਨਾਲ ਆਈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੋਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford.

0: ਆਮਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਣਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary, near Stampede।

ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਸੇ ਦਾ ਧਰਮ ਨਹੀਂ ਤਬਦੀਲ ਕੀਤਾ। ਜੇ ਹਿੰਦੂ ਨੂੰ ਮਿਲੇ ਉਹਨੂੰ ਕਹਿ ਰਹਿ ਹਿੰਦੂ, ਪਰ ਸੱਚਾ ਬਣ ਕੇ ਰਹਿ, ਰਹਿ ਮੁਸਲਮਾਨ, ਨਵਾਜ਼ ਪੜ, ਮੱਕੇ ਕਾਬੇ ਦੀ ਯਾਰਤ ਕਰਨਾ ਚੰਗੀ ਗੱਲ ਹੈ, ਪਰ ਸੱਚਾ ਮੁਸਲਮਾਨ ਬਣ। ਫਿਰ ਉਹਨਾਂ ਨੇ ਸਵਾਲ ਕੀਤਾ, ਮਹਾਰਾਜ ਸੱਚਾ ਕਿਵੇਂ ਹੋਈ? ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਪਜੀ ਸਾਹਿਬ ਹੀ ਪੜ੍ਹੋ, ਉਹਦੇ ਵਿੱਚ ਸਭ ਤੋਂ ਪਹਿਲਾ ਸਵਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਇਆ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸਵਾਲ ਕੀਤਾ, ਸਚਿਆਰ ਕਿਵੇਂ ਹੋਈ, ਸਚਿਆਰ ਕਿਵੇਂ ਬਣਿਆ? ਕਿਉਂਕਿ ਸਾਧ ਸੰਗਤ ਸਚਿਆਰ ਬਣਨ ਵਾਸਤੇ ਸਿੱਖਣਾ ਪੈਂਦਾ, ਕੂੜਿਆਰ ਬਣਨ ਵਾਸਤੇ ਸਿੱਖਣ ਦੀ ਲੋੜ ਨਹੀਂ। ਝੂਠ ਬੋਲਣ ਦੀਆਂ ਕਿਤੇ ਵੀ ਕਲਾਸਾਂ ਨਹੀਂ ਲੱਗਦੀਆਂ, ਬੰਦਾ ਸਿੱਖ ਲੈਂਦਾ। ਚੋਰੀ ਕਰਨ ਵਾਲਿਆਂ ਦੇ ਕੋਈ ਇੰਸਟੀਚਿਊਟ ਨਹੀਂ ਖੁੱਲੇ ਹੋਏ ਕਿ ਫਲਾਨੀ ਜਗ੍ਹਾ ਤੇ ਚੋਰ ਬਣਾਏ ਜਾਂਦੇ ਜੀ, ਚੋਰੀ ਸਿਖਾਈ ਜਾਂਦੀ ਹੈ। ਚੋਰੀ ਸਿਖਾਉਣ ਵਾਲਾ ਕੋਈ ਕਾਲਜ ਨਹੀਂ ਹੈ, ਸ਼ਰਾਬ ਪੀਣੀ ਸਿਖਾਉਣ ਵਾਸਤੇ ਕੋਈ ਇੰਸਟੀਚਿਊਟ ਨਹੀਂ ਹੈ। ਹਾਂ, ਹਟਾਉਣ ਵਾਸਤੇ ਨਸ਼ਾ ਛਡਾਊ ਕੇਂਦਰ ਬਣੇ ਹੋਣਗੇ, ਪਰ ਨਸ਼ੇ ਤੇ ਲਾਉਣ ਵਾਲਾ ਕੋਈ ਵੀ ਸਕੂਲ ਨਹੀਂ ਹੈ ਕਿਤੇ, ਜਿੱਥੇ ਲੋਕਾਂ ਨੂੰ ਨਸ਼ਾ ਸ਼ਰਾਬ ਪੀਣੀ ਸਿਖਾਈ ਜਾਂਦੀ ਹੋਵੇ, ਵਿਆਹ ਵੀ ਕਲਾਸਾਂ ਲੱਗਦੀਆਂ। ਸੋ ਸਭ ਤੋਂ ਔਖਾ ਕੰਮ ਸਚਿਆਰ ਬਣਨਾ ਹੈ। ਤਾਂ ਸਵਾਲ ਕੀਤਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਪਾਤਸ਼ਾਹ ਨੇ ਫਿਰ ਉਹਦਾ ਜਵਾਬ ਦਿੱਤਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਪਰ ਇੰਨੀ ਗੱਲ ਵਿੱਚ ਜਵਾਬ ਭਾਵੇਂ ਸੰਖੇਪ ਹੈ, ਫਿਰ ਇਹਦਾ ਵਿਸਥਾਰ ਕੀਤਾ। ਹੁਕਮ ਰਜਾ ਭਾਣੇ ਵਿੱਚ ਚੱਲਣ ਵਾਸਤੇ ਜੇ ਤੂੰ ਸਚਿਆਰ ਹੋਣਾ ਚਾਹੁੰਦਾ, ਸੱਚੇ ਅਕਾਲ ਪੁਰਖ ਨਾਲ ਜੁੜਨਾ ਚਾਹੁੰਦਾ, ਫਿਰ ਭਾਵੇਂ ਤੂੰ ਹਿੰਦੂ ਰਹਿ, ਮੁਸਲਮਾਨ ਰਹਿ, ਜੈਨੀ, ਬੋਧੀ ਕੋਈ ਵੀ ਹੋਵੇ। ਪਾਤਸ਼ਾਹ ਨੇ ਕਿਹਾ, ਅਕਾਲ ਪੁਰਖ ਰੱਬ ਦੇ ਹੁਕਮ ਰਜਾ ਭਾਣੇ ਵਿੱਚ ਚੱਲਣਾ ਸਿੱਖ। ਸਾਧ ਸੰਗਤ, ਹੁਕਮ ਮੰਨਣਾ ਬਹੁਤ ਔਖਾ ਹੈ, ਸੌਖਾ ਨਹੀਂ। ਹੁਕਮ ਤਾਂ ਭਾਵੇਂ ਇੱਕ ਬੱਚੇ ਵਾਸਤੇ ਉਹਦਾ ਪਿਓ ਹੁਕਮ ਕਰ ਰਿਹਾ ਹੋਵੇ, ਉਹ ਮਨ ਤੇ ਲੈਂਦਾ ਡਰਦਾ, ਪਰ ਉਹਨੂੰ ਹੁਕਮ ਮੰਨਣ ਵਿੱਚ ਤਕਲੀਫ ਹੁੰਦੀ ਹੈ। ਇੱਕ ਪਤੀ ਆਪਣੇ ਪਤਨੀ ਨੂੰ ਹੁਕਮ ਕਰਦਾ, ਉਹ ਮੰਨ ਲੈਂਦੀ ਹੈ, ਪਰ ਹੁਕਮ ਮੰਨਣ ਵਿੱਚ ਤਕਲੀਫ ਹੈ, ਹੁਕਮ ਮੰਨਣ ਵਿੱਚ ਦਰਦ ਹੈ, ਕਿਉਂਕਿ ਹੁਕਮ ਹੈ ਹੀ ਇਸ ਤਰ੍ਹਾਂ ਦੀ ਚੀਜ਼। ਹੁਕਮ ਮਾਲਕ ਨੌਕਰ ਨੂੰ ਕਰਦਾ, ਜਾ ਵੀ ਪੁੱਠੇ ਵੱਢ ਕੇ ਲਿਆ, ਜਾ ਵੀ ਉਹ ਕੰਮ ਕਰਕੇ, ਉਹ ਤੁਰ ਤੇ ਪੈਂਦਾ, ਪਰ ਹੁਕਮ ਜਿਹੜਾ ਹੈ ਸਾਧ ਸੰਗਤ ਤੋਂ ਤਕਲੀਫ ਦਿੰਦਾ, ਦੁੱਖ ਦਿੰਦਾ। ਭਾਵੇਂ ਉਹ ਨੌਕਰ ਮਾਲਕ ਦਾ ਹੁਕਮ ਟਾਲਦਾ ਨਹੀਂ, ਪਰ ਹੁਕਮ ਮੰਨਣ ਵਿੱਚ ਉਹਨੂੰ ਤਕਲੀਫ ਜ਼ਰੂਰ ਹੁੰਦੀ। ਫਿਰ ਪਾਤਸ਼ਾਹ ਨੇ ਕਿਹਾ, ਜਦੋਂ ਤੂੰ ਰੱਬ ਦਾ ਹੁਕਮ ਮੰਨਣਾ, ਉਹਦੇ ਵਿੱਚ ਵੀ ਤਕਲੀਫ ਹੋਏਗੀ, ਰੱਬ ਦਾ ਹੁਕਮ ਮੰਨਣ ਵਿੱਚ ਵੀ ਪੀੜਾ ਹੋਏਗੀ। ਇਸ ਲਈ ਮਹਾਰਾਜ ਜੀ ਨੇ ਉਹਦਾ ਨਾਮ ਨਾਲ ਰੱਖਤਾ, ਹੁਕਮ ਰਜਾਈ ਚੱਲਣਾ, ਕੱਲਾ ਹੁਕਮ ਵਿੱਚ ਨਹੀਂ, ਹੁਕਮ ਨੂੰ ਰਜਾ ਮੰਨ ਕੇ ਤੁਰ, ਹੁਕਮ ਨੂੰ ਭਾਣਾ ਮੰਨ ਕੇ ਚੱਲ। ਜਿੱਦਣ ਅਕਾਲ ਪੁਰਖ ਦਾ ਕੀਤਾ ਹੋਇਆ ਰਜਾ ਭਾਣਾ ਮੰਨਣਾ ਸ਼ੁਰੂ ਹੋ ਗਿਆ, ਉਦਣ ਤੋਂ ਸਚਿਆਰ ਹੋਣ ਲੱਗ ਜਾਏਗਾ, ਰੱਬ ਵਿੱਚ ਕੋਈ ਵੀ ਦੋਸ਼ ਨਹੀਂ ਗੱਡੇ। ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ, ਕਿਸੇ ਨਾਲ ਬਾਰ ਬਾਰ ਰੋਸ ਭਰੀ ਜਾਈਏ ਨਾ, ਰੋਸ ਤੋਂ ਬਾਅਦ ਦੋਸ਼ ਪੈਦਾ ਹੁੰਦਾ। ਕਿਸੇ ਰਿਸ਼ਤੇਦਾਰ ਨਾਲ ਰੋਸ ਕਰੋ, ਬਈ ਤੂੰ ਇਸ ਤਰ੍ਹਾਂ ਕੀਤਾ, ਤੁਸੀਂ ਆਏ ਨੀ ਫਲਾਨੀ ਟਾਈਮ, ਤੁਸੀਂ ਫਲਾਨੀ ਜਗ੍ਹਾ ਸਾਡੇ ਅਫਸੋਸ ਤੇ ਨਹੀਂ ਆਏ, ਫਲਾਨੀ ਜਗ੍ਹਾ ਤੁਸੀਂ ਉੱਥੇ ਨਹੀਂ ਪਹੁੰਚੇ। ਰੋਸ ਕਰਦਿਆਂ ਕਰਦਿਆਂ ਰੋਸ ਕਰਨ ਵਾਲੇ ਲੋਕ ਫਿਰ ਦੋਸ਼ ਕੱਢਣਗੇ, ਅਸੀਂ ਇਹਨਾਂ ਦੇ ਵਿਆਹ ਤੇ ਇੰਨੀ ਮਦਦ ਕੀਤੀ, ਇਹਨੇ ਨਹੀਂ ਕੀਤੀ, ਫਲਾਨੀ ਜਗ੍ਹਾ ਤੇ ਫਸ ਗਏ ਉਦੋਂ ਅਸੀਂ ਛੁਡਾਇਆ। ਫਿਰ ਉਹ ਬੰਦਾ ਦੋਸ਼ ਕੱਢਣ ਲੱਗ ਪੈਂਦਾ, ਰੋਸ ਤੋਂ ਦੋਸ਼ ਪੈਦਾ ਹੁੰਦਾ। ਇਸ ਲਈ ਮਹਾਰਾਜ ਨੇ ਕਿਹਾ, ਰੱਬ ਨਾਲ ਰੋਸ ਨਾ ਕਰੀ, ਜੇ ਰੋਸ ਕਰਨ ਲੱਗੇ ਫਿਰ ਰੱਬ ਵਿੱਚ ਦੋਸ਼ ਵੀ ਕੱਢੇ। ਅਕਾਲ ਪੁਰਖ ਵਾਹਿਗੁਰੂ ਨਾਲ ਤੇਰਾ ਰੋਸ ਨਾ ਹੋਵੇ, ਉਹਦੇ ਹੁਕਮ ਨੂੰ ਰਜਾ ਕਰਕੇ ਮੰਨ ਲੈ, ਉਹਦੇ ਵਾਸਤੇ ਹੁਣ ਕੀ ਕਰਨਾ ਪਏਗਾ? ਪਹਿਲਾਂ ਉਹਦੇ ਹੁਕਮ ਨੂੰ ਰਜਾ ਨੂੰ ਸਮਝ, ਸਮਝਣ ਵਾਸਤੇ ਸੁਣਨਾ ਪੈਂਦਾ। ਹੁਣ ਕਥਾ ਆਪਾਂ ਸੁਣ ਰਹੇ ਹਾਂ, ਫਿਰ ਜਪਜੀ ਸਾਹਿਬ ਦੇ ਅੰਦਰ ਮਹਾਰਾਜ ਜੀ ਚਾਰ ਪੌੜੀ

ਮਹਾਰਾਜ ਸੁਣਨ ਨਾਲ ਕੀ ਹੋਣਾ? ਕਹਿੰਦੇ ਜਦੋਂ ਰੱਬ ਦਾ ਹੁਕਮ ਸੁਣਨਾ ਸ਼ੁਰੂ ਕੀਤਾ ਉਪਦੇਸ਼, ਤਾਂ ਉਹ ਉਪਦੇਸ਼ ਸੁਣਦਿਆਂ ਸੁਣਦਿਆਂ ਤੇਰੇ ਮਨ ਵਿੱਚ ਖੁਸ਼ੀ ਵਿਗਾਸ ਪੈਦਾ ਹੋਇਆ। ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ। ਇੱਕ ਵਾਰ ਪੜ੍ਹੋ ਸਾਰੇ, ਨਾਨਕ

ਰੱਬ ਦਾ ਹੁਕਮ ਸੁਣ, ਤੇਰੇ ਦੁੱਖ ਤੇ ਪਾਪਾਂ ਦਾ ਨਾਸ਼ ਹੋਣ ਲੱਗਦਾ, ਤੇਰੇ ਜੀਵਨ ਵਿੱਚ ਦੁੱਖ ਨਹੀਂ ਰਹੇਗਾ। ਜਿਹੜਾ ਹੁਕਮ ਮੰਨਣ ਵਿੱਚ ਦੁੱਖ ਲੱਗ ਰਿਹਾ ਨਾ, ਉਹ ਤੈਨੂੰ ਦੁੱਖ ਤਕਲੀਫ ਮਹਿਸੂਸ ਨਹੀਂ ਹੋਏਗੀ। ਜਦੋਂ ਤੂੰ ਉਪਦੇਸ਼ ਸੁਣਨਾ ਸ਼ੁਰੂ ਕੀਤਾ, ਫਿਰ ਤੂੰ ਵਿਗਾਸ ਵਿੱਚ ਰਹੇਗਾ, ਫਿਰ ਦੁੱਖ ਨਹੀਂ, ਸਭ ਸੁਖੀ ਹੈ ਰੇ, ਇੱਕ ਹੈ ਇੱਕ ਹੀ ਨਿੱਤ ਹੈ। ਉਪਦੇਸ਼ ਸੁਣਨ ਨਾਲ ਦੁੱਖ ਕਿਵੇਂ ਘੱਟ ਸਕਦਾ? ਪਾਤਸ਼ਾਹ ਨੇ ਕਿਹਾ ਜਦੋਂ ਉਪਦੇਸ਼ ਸੁਣਨਾ ਸ਼ੁਰੂ ਕਰੇਗਾ, ਫਿਰ ਤੂੰ ਆਪਣੇ ਦਾਇਰੇ ਤੋਂ ਵਿਸ਼ਾਲ ਹੋਣ ਲੱਗ ਜਾਏਗਾ, ਫਿਰ ਤੂੰ ਆਪਣੇ ਤੱਕ ਸੀਮਤ ਨਹੀਂ ਰਹੇਗਾ, ਫਿਰ ਤੂੰ ਸੁਰ ਉੱਚੀ ਕਰਕੇ ਸੰਸਾਰ ਦੇ ਦੁੱਖ ਤੈਨੂੰ ਦਿਸਣੇ ਸ਼ੁਰੂ ਹੋਣਗੇ। ਅੰਦਰੋਂ ਫਿਰ ਮਨ ਕਹਿ ਕਹੋ, ਮਨਾ ਮੈਂ ਕੱਲਾ ਦੁਖੀ ਨਹੀਂ, ਮੇਰੇ ਨਾਲੋਂ ਜ਼ਿਆਦਾ ਦੁਨੀਆ ਦੁਖੀ ਪਈ। ਹਰ ਬੰਦੇ ਨੂੰ ਆਪਣਾ ਦੁੱਖ ਵੱਡਾ ਲੱਗਦਾ, ਤਾਂ ਤੁਸੀਂ ਵੇਖਦੇ ਹੋ ਜਦੋਂ ਕੋਈ ਸਮਾਜ ਵਿੱਚ ਦੁੱਖ ਦਾ ਹੀ ਘਟਨਾ ਘਟਦੀ ਹੈ, ਆਪਾਂ ਉਹ ਬੰਦੇ ਕੋਲ ਜਾ ਕੇ ਅਫਸੋਸ ਕਰਦੇ। ਜਦੋਂ ਕੋਈ ਅਫਸੋਸ ਕਰਨ ਦੋ ਚਾਰ ਸੱਜਣ ਬਹਿੰਦੇ, ਫਿਰ ਉਹ ਰਿਸ਼ਤੇਦਾਰੀ ਵਿੱਚੋਂ 20 ਘਟਨਾਵਾਂ ਸੁਣਾਉਂਦੇ ਨੇ, ਫਲਾਨੀ ਜਗ੍ਹਾ ਤੇ ਇਦਾਂ ਹੋਇਆ। ਉਹ ਸੁਣਨ ਨਾਲ ਸੁਣਨ ਵਾਲੇ ਦਾ ਦੁੱਖ ਘਟਣ ਲੱਗ ਪੈਂਦਾ। ਕਿਉਂ? ਉਹਦੇ ਮਨ ਚੋਂ ਆਵਾਜ਼ ਆਉਂਦੀ, ਨਹੀਂ ਅੱਛਾ ਫਲਾਨੇ ਨਾਲ ਇਦਾਂ ਵੀ ਹੋਇਆ। ਪਾਤਸ਼ਾਹ ਨੇ ਕਿਹਾ ਜਦੋਂ ਉਪਦੇਸ਼ ਸੁਣਨਾ ਸ਼ੁਰੂ ਕਰਦਾ, ਫਿਰ ਬਾਬਾ ਫਰੀਦ ਸਾਹਿਬ ਨੇ ਕਿਹਾ ਤੇਰੀ ਸੁਰਤ ਉੱਚੀ ਹੋਏਗੀ, ਤੈਨੂੰ ਆਪਣੇ ਤੱਕ ਨਹੀਂ ਪੂਰੀ ਦੁਨੀਆ ਦੇ ਦੁੱਖ ਦਿਸਣ ਲੱਗ ਪੈਣਗੇ, ਫਿਰ ਤੇਰਾ ਆਪਣਾ ਦੁੱਖ ਦੁੱਖ ਹੁੰਦਿਆਂ ਵੀ ਤੈਨੂੰ ਦੁੱਖ ਨਹੀਂ ਲੱਗੇਗਾ, ਉਹ ਦੁੱਖ ਘਟਣਾ ਸ਼ੁਰੂ ਹੋ ਜਾਏਗਾ। ਕਿਉਂ? ਇਹ ਗੱਲ ਮਨ ਚ ਵਿਸ਼ਵਾਸ ਆ ਜਾਵੇ, ਮੈਂ ਕੱਲਾ ਦੁਖੀ ਨਹੀਂ, ਮੇਰੇ ਨਾਲੋਂ ਦੁਨੀਆ ਜ਼ਿਆਦਾ ਦੁਖੀ। ਤਾਂ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਿਹਾ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਮੈਂ ਤੇ ਜਾਣਿਆ ਮੈਂ ਹੀ ਦੁਖੀ, ਪਰ ਕਹਿੰਦੇ ਨਹੀਂ ਦੁੱਖ ਸਮ

ਆਪਣੇ ਘਰ ਦੇ ਵਿਹੜੇ ਚ ਰਹੋਗੇ ਤੁਹਾਨੂੰ ਆਪਣਾ ਘਰ ਦਿਸਦਾ, ਕੋਠੇ ਦੀ ਛੱਤ ਉੱਤੇ ਚੜ ਜਾਓਗੇ ਪੂਰਾ ਪਿੰਡ ਦਿਸਣ ਲੱਗ ਪਏ। ਆਪਣੇ ਤੱਕ ਸੀਮਤ ਰਵਾਂਗੇ, ਆਪਣੇ ਦੁੱਖ ਨਜ਼ਰ ਆਉਂਦੇ ਨੇ। ਜਦੋਂ ਗੁਰੂ ਦਾ ਉਪਦੇਸ਼ ਸੁਣੋਗੇ ਸੁਰਤ ਉੱਚੀ ਹੁੰਦੀ ਹੈ, ਫਿਰ ਬੰਦੇ ਨੂੰ ਲੱਗਦਾ ਇਹ ਦੁੱਖ ਮੇਰੇ ਕੋਲ ਇਕੱਲੇ ਕੋਲ ਨਹੀਂ, ਮੇਰੇ ਨਾਲੋਂ ਵੱਧ ਦੁਨੀਆਂ ਦੁਖੀ ਪਈ। ਮਹਾਤਮਾ ਬੁੱਧ ਉਹਦੇ ਕੋਲ ਇੱਕ ਮਾਈ ਆਈ ਤੇ ਰੋ ਕੇ ਪਿੱਟ ਕੇ ਕਹਿੰਦੀ ਹੈ ਤੂੰ ਰੱਬ ਹੈ, ਲੋਕ ਤੈਨੂੰ ਰੱਬ ਕਹਿੰਦੇ ਨੇ। ਮਹਾਤਮਾ ਬੁੱਧ ਨੇ ਕਿਹਾ ਮੈਂ ਰੱਬ ਨਹੀਂ ਪਰ ਰੱਬ ਦਾ ਭੇਜਿਆ ਹੋਇਆ। ਮਾਈ ਦੱਸ ਤੂੰ ਕੀ ਚਾਹੁੰਦੀ? ਉਹਨੇ ਕਿਹਾ ਜੇ ਤੂੰ ਰੱਬ ਦਾ ਭੇਜਿਆ ਹੋਇਆ ਜਾਂ ਫਿਰ ਰੱਬ ਹੈ ਤਾਂ ਮੇਰਾ ਨੌਜਵਾਨ ਲੜਕਾ ਗੁਜ਼ਰ ਗਿਆ, ਮੈਂ ਉਹਦਾ ਸੰਸਕਾਰ ਨਹੀਂ ਕਰਨ ਦਿੱਤਾ। ਜੇ ਤੂੰ ਰੱਬ ਦਾ ਭੇਜਿਆ ਜਾਂ ਰੱਬ ਦਾ ਰੂਪ ਹੈ ਫਿਰ ਮੇਰੇ ਪੁੱਤਰ ਨੂੰ ਤੰਦਰੁਸਤ ਕਰ, ਮੇਰੇ ਮਰੇ ਹੋਏ ਪੁੱਤ ਨੂੰ ਜਿਉਂਦਾ ਕਰ। ਜਦੋਂ ਉਹਦਾ ਰੋਣਾ ਆਲੇ ਦੁਆਲੇ ਸੈਂਕੜੇ ਹੋਰ ਲੋਕ ਪਿੰਡ ਦੇ ਇਕੱਠੇ ਹੋ ਕੇ ਆਏ, ਉਹਦਾ ਵਿਰਾਗ ਵੇਖ ਕੇ ਮਹਾਤਮਾ ਬੁੱਧ ਨੂੰ ਕਹਿੰਦੇ ਮਨ ਵਿੱਚ ਆਇਆ ਜੇ ਇਹ ਮਾਈ ਨੂੰ ਕਿਹਾ ਨਾ ਰੱਬ ਦਾ ਹੁਕਮ ਹੈ ਇਹਨੂੰ ਸਮਝ ਨਹੀਂ ਆਉਣਾ, ਕਿਉਂਕਿ ਇਹਦੇ ਉੱਤੇ ਭਾਣਾ ਬਹੁਤ ਵੱਡਾ ਵਰਤ ਗਿਆ, ਇਹਦਾ ਬੁਢੇਪੇ ਦਾ ਆਸਰਾ ਪੁੱਤਰ ਚਲਾ ਗਿਆ, ਇੰਨੇ ਵੱਡੇ ਦੁੱਖ ਵਿੱਚ ਇਹਨੂੰ ਰੱਬ ਦੇ ਹੁਕਮ ਦੀ ਗੱਲ ਸਮਝ ਨਹੀਂ ਪਏਗੀ, ਪਹਿਲਾਂ ਇਹਦਾ ਦੁੱਖ ਘਟਾਉਣ ਵਾਸਤੇ ਇਹਨੂੰ ਸਮਝ ਲੱਗੇ ਕਿ ਇਹ ਰੱਬ ਦਾ ਭਾਣਾ ਇਹ ਰਜਾ ਹੈ, ਜਦੋਂ ਹੁਕਮ ਤੋਂ ਰਜਾ ਵਿੱਚ ਆ ਗਈ ਫਿਰ ਦੁੱਖ ਨਹੀਂ ਮਹਿਸੂਸ ਹੋਵੇ। ਮਹਾਤਮਾ ਬੁੱਧ ਨੇ ਕਿਹਾ ਮਾਈ ਤੇਰਾ ਪੁੱਤਰ ਮੈਂ ਜਿਉਂਦਾ ਕਰ ਦਿੰਦਾ। ਉਹਨੂੰ ਬੜੀ ਖੁਸ਼ੀ ਹੋਈ, ਇੱਕਦਮ ਰੋਣਾ ਬੰਦ ਹੋ ਗਿਆ। ਉਹਨੇ ਕਿਹਾ ਜੀ ਫਿਰ ਕਰੋ। ਮਹਾਤਮਾ ਬੁੱਧ ਨੇ ਕਿਹਾ ਮਾਈ ਤੇਰਾ ਪੁੱਤਰ ਜਿਉਂਦਾ ਕਰ ਦਿੰਦਾ ਪਰ ਇੱਕ ਸ਼ਰਤ ਹੈ, ਤੈਨੂੰ ਆਪਣੇ ਪਿੰਡ ਵਿੱਚ ਜਾ ਕੇ ਥੋੜੇ ਜਿਹੇ ਸਰੋਂ ਦੇ ਦਾਣੇ ਮੰਗ ਕੇ ਲਿਆਉਣੇ ਪੈਣਗੇ, ਕਿਸੇ ਘਰ ਵਿੱਚੋਂ ਲੈ ਕੇ ਆ, ਪਰ ਇੱਕ ਸ਼ਰਤ ਹੈ, ਜਿਹਦੇ ਘਰ ਵਿੱਚ ਸਰੋਂ ਦੇ ਦਾਣੇ ਮੰਗਣ ਜਾਏ ਪਹਿਲਾਂ ਪੁੱਛ ਲਈ ਉਹਨਾਂ ਦੇ ਘਰ ਕੋਈ ਮੌਤ ਨਾ ਹੋਈ ਹੋਵੇ, ਮਰਗ ਨਾ ਹੋਈ ਹੋਵੇ, ਉਸ ਘਰੋਂ ਲਿਆਈ। ਮੋਹ ਦੀ ਵੱਜੀ ਹੋਈ ਚੱਲ ਪਈ, ਜਿਹੜੇ ਘਰ ਵਿੱਚ ਜਾ ਕੇ ਕਹਿੰਦੀ ਹੈ ਸਰੋਂ ਦੇ ਦਾਣੇ ਥੋੜੇ ਦੇ ਦਿਓ ਪਰ ਤੁਹਾਡੇ ਘਰ ਮਰਗ ਤੇ ਨਹੀਂ ਪਹਿਲਾਂ ਹੋਈ, ਉਹ ਕਹਿੰਦੇ ਨੇ 2-4 ਸਾਲ ਹੋਏ ਸਾਡਾ ਬਜ਼ੁਰਗ ਮੁੱਕਿਆ, ਅਗਲੇ ਘਰ ਚਲੀ ਜਾਂਦੀ, ਸਰੋਂ ਦੇ ਦਾਣੇ ਚਾਹੀਦੇ ਕੋਈ ਮਰਗ ਤੇ ਨਹੀਂ ਹੋਈ। ਉਹਨਾਂ ਕਿਹਾ ਸਾਡੀ ਤੇ ਮਾਈ ਮੁੱਕੀ ਹੈ, ਅਗਲੇ ਘਰ ਚਲੀ ਗਈ, ਸਰੋਂ ਦੇ ਦਾਣੇ ਚਾਹੀਦੇ ਕੋਈ ਮਰਗ ਤੇ ਨਹੀਂ ਹੋਈ। ਉਹ ਅੱਗੋਂ ਜਿਹਦੇ ਘਰ ਮੰਗਣ ਗਈ ਉਹ ਮਾਈ ਨੇ ਅੱਖਾਂ ਭਰ ਲਈਆਂ, ਨੀ ਤੈਨੂੰ ਭੁੱਲ ਗਿਆ, ਸਾਲ ਕ ਤਾਂ ਹੋਇਆ ਜੇ ਮੇਰਾ ਪੁੱਤਰ ਮੁੱਕਿਆ। ਜਦੋਂ ਸਾਰੇ ਪਿੰਡ ਵਿੱਚ ਘੁੰਮੇ ਕਈਆਂ ਦੇ ਜ਼ਬਾਨ ਪੁੱਤ ਮਰੇ ਹੋਏ ਉਹਦੀਆਂ ਅੱਖਾਂ ਦੇ ਸਾਹਮਣੇ ਆਏ, ਜਦੋਂ ਲੋਕਾਂ ਨੇ ਆਪਣੇ ਦੁੱਖ ਦੱਸੇ ਸ਼ਾਮਾਂ ਤੱਕ ਪੂਰਾ ਪਿੰਡ ਘੁੰਮ ਕੇ ਵਾਪਸ ਆਈ, ਅੱਖਾਂ ਵਿੱਚ ਅਥਰੂ ਨਹੀਂ ਸਨ, ਹੁਕਮ ਨੂੰ ਰਜਾ ਭਾਣਾ ਮੰਨ ਚੁੱਕੀ ਸੀ, ਆ ਕੇ ਕੁਝ ਨਾ ਬੋਲੀ ਬੈਠ ਗਈ। ਮਹਾਤਮਾ ਬੁੱਧ ਕਹਿੰਦੇ ਮਾਈ ਸਰੋਂ ਦਾ ਦਿਹਾਣੇ ਲਿਆਂਦੇ ਨੇ, ਤੇ ਉਹਨੇ ਕਿਹਾ ਬਾਬਾ ਐਸਾ ਪਿੰਡ ਵਿੱਚ ਕੋਈ ਘਰ ਨਹੀਂ ਜਿੱਥੇ ਕਦੇ ਮੌਤ ਨਾ ਹੋਈ। ਮਹਾਤਮਾ ਬੁੱਧ ਨੇ ਕਿਹਾ ਇਹੀ ਰੱਬ ਦਾ ਸੱਚ ਹੈ। ਇਹੀਓ ਗੱਲ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੂਰੀ ਲੋਕਾਈ ਨੂੰ ਸਮਝਾਈ, ਘਰ ਘਰ ਇਹੋ ਪਹੁੰਚਾ ਸੱਜੜੇ ਨਿਤ ਪਵਨ, ਜਿੱਦਣ ਹੁਕਮ ਨੂੰ ਰਜਾ ਕਰਕੇ ਮੰਨ ਲਓਗੇ ਉਦਣ ਰੱਬ ਵਿੱਚ ਕੋਈ ਦੋ

ਨਹੀਂ। ਉਹਨੂੰ ਪਾਤਸ਼ਾਹ ਨੇ ਕਿਹਾ ਜੋ ਤੂੰ ਧਰਮ ਦੇ ਕਰਮ ਕਰਨਾ, ਪੂਜਾ ਪਾਠ ਗਾਇਤਰੀ ਮੰਤਰ, ਰਹਿ ਹਿੰਦੂ, ਮੰਦਰ ਜਾਂਦਾ ਜਾ, ਪਰ ਸੱਜਣਾ ਸੱਚਾ ਹਿੰਦੂ ਬਣ। ਤੇਰੇ ਦਿਲ ਵਿੱਚ ਦਇਆ ਹੋਣੀ ਚਾਹੀਦੀ, ਤੇਰੇ ਮਨ ਵਿੱਚ ਸੰਤੋਖ ਹੋਣਾ ਚਾਹੀਦਾ, ਤੇਰੇ ਮਨ ਦੇ ਅੰਦਰ ਜਤ ਤੇ ਸਤ, ਇਹ ਚਾਰ ਗੁਣ ਹੋਣੇ ਚਾਹੀਦੇ ਨੇ, ਫਿਰ ਤੂੰ ਸੱਚਾ ਹਿੰਦੂ ਹੈ, ਫਿਰ ਇਹ ਗਾਇਤਰੀ ਦਾ ਮੰਤਰ ਵੀ ਤੈਨੂੰ ਰੱਬ ਤੱਕ ਲੈ ਜਾਏਗਾ, ਫਿਰ ਇਹ ਗੀਤਾ ਭਾਗਵਤ ਦੀ ਕਥਾ ਵੀ ਤੈਨੂੰ ਭਗਵਾਨ ਤੱਕ ਲੈ ਜਾਏਗੀ। ਇਸ ਲਈ ਜੇ ਤੂੰ ਹਿੰਦੂ ਹੈ ਤੇ ਸੱਚਾ ਹਿੰਦੂ ਬਣ, ਗੰਗਾ ਤੇ ਇਸ਼ਨਾਨ ਕਰਨਾ ਕਰੀ ਚੱਲ, ਪਰ ਉਨੀ ਦੇਰ ਗੰਗਾ ਤੇ ਇਸ਼ਨਾਨ ਕਰੀ ਚੱਲ ਜਿੰਨੀ ਦੇਰ ਗੰਗਾ ਦੇ ਜਲ ਵਰਗਾ ਤੇਰਾ ਮਨ ਪਵਿੱਤਰ ਨਹੀਂ ਹੋ ਜਾਂਦਾ। ਜੇ ਤੇਰੇ ਮਨ ਵਿੱਚ ਕਪਟ ਹੈ ਫਿਰ ਗੰਗਾ ਤੇ ਨਹਾਤਿਆਂ ਰੱਬ ਨਹੀਂ ਮਿਲੇਗਾ। ਤਾਂ ਪਾਤਸ਼ਾਹ ਨੇ ਕਿਹਾ ਨਾਵਣ ਚੱਲੇ ਤੀਰਥੀ। ਇੱਥੇ ਆਉਣ ਦਾ ਮਕਸਦ ਹੀ ਇਹ ਹੈ ਨਾ।

ਤੀਰਥਾਂ ਤੇ ਜਾਂਦਾ ਜਾਣਾ ਤਾਂ ਪ੍ਰਵਾਨ ਹੈ, ਅਰਦਾਸ ਕਰ ਤੇਰੇ ਮਨ ਚੋਂ ਕਪਟ ਨਿਕਲ ਜਾਏ। ਰਹਿ ਤੂੰ ਹਿੰਦੂ ਪਰ ਸੱਚਾ ਰਹਿ, ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸੱਤ ਵਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਸੱਚੇ ਹਿੰਦੂ ਦੀ ਕੀ ਨਿਸ਼ਾਨੀ ਹੈ? ਸਾਧ ਸੰਗਤ ਉਹਦੇ ਅੰਦਰ ਦਇਆ ਹੈ, ਉਹ ਦੂਜੇ ਦਾ ਦੁੱਖ ਵੇਖਦਾ ਉਹਦਾ ਦਿਲ ਪਿਘਲ ਜਾਂਦਾ। ਜੇ ਗੁਆਂਢੀ ਦਾ ਦੁੱਖ ਵੇਖ ਕੇ ਤੁਹਾਨੂੰ ਦਇਆ ਆ ਜਾਏ ਫਿਰ ਤੁਸੀਂ ਸੱਚੇ ਸਿੱਖ ਹੋ, ਫਿਰ ਸੱਚਾ ਬੰਦਾ ਸੱਚਿਆਰ ਹੈ। ਤੇ ਜੇ ਦੂਜੇ ਦੇ ਦੁੱਖ ਉੱਤੇ ਖੁਸ਼ੀ ਮਨਾ ਰਹੇ ਹੋ ਫਿਰ ਆਪਾਂ ਕਪਟੀ। ਮਾਫ ਕਰਿਓ, ਅੱਜ ਦਾ ਬੰਦਾ ਆਪਣੇ ਦੁੱਖਾਂ ਤੋਂ ਇੰਨਾ ਦੁਖੀ ਨਹੀਂ ਜਿੰਨਾ ਗੁਆਂਢੀ ਦੇ ਸੁੱਖਾਂ ਤੋਂ ਦੁਖੀ ਹੋ ਰਿਹਾ। ਵੀ ਉਹ ਬੰਦੇ ਸੁਖੀ ਕਿਉਂ ਹੋ ਗਏ? ਉਹ ਬੰਦਿਆਂ ਕੋਲ ਇੰਨਾ ਕੁਝ ਕਿਉਂ ਆ? ਇੰਨਾ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਜਿੰਨਾ ਆਪਣੇ ਸ਼ਰੀਕੇ ਦੇ ਸੁੱਖਾਂ ਤੋਂ ਦੁਖੀ ਆ। ਪਾਤਸ਼ਾਹ ਨੇ ਕਿਹਾ ਕਿਸੇ ਦੇ ਸੁੱਖ ਉੱਤੇ ਦੁਖੀ ਹੋ ਰਿਹਾ ਤੂੰ ਧਰਮੀ ਨਹੀਂ, ਕਿਸੇ ਦੇ ਦੁੱਖ ਵਿੱਚ ਖੁਸ਼ੀ ਮਨਾ ਰਿਹਾ ਤੂੰ ਧਰਮੀ ਨਹੀਂ। ਦੂਜੇ ਦਾ ਦੁੱਖ ਵੇਖ ਕੇ ਤੇਰਾ ਦਿਲ ਪਿਘਲ ਜਾਣਾ ਚਾਹੀਦਾ। ਇਹੀਓ ਗੱਲ ਪਾਤਸ਼ਾਹ ਨੇ ਮੁਸਲਮਾਨ ਨੂੰ ਕਹੀ। ਪੰਜ ਵਕਤ ਦੀ ਨਮਾਜ਼ ਪੜ੍ਹਨਾ ਪੜੀ, ਰੋਜੇ ਰੱਖਦੇ 40 ਦਿਨ ਰੱਖ, ਹੱਜ ਕਰਨ ਮੱਕੇ ਕਾਬੇ ਜਾਂਦੇ ਜਾ। ਪਰ ਇਹ ਮੁਸਲਮਾਨ, ਅੱਲਾਹ ਤਾਲਾ ਨੂੰ ਤੂੰ ਉਦੋਂ ਪਰਵਾਨ ਹੈ ਜਦੋਂ ਤੇਰੇ ਦਿਲ ਵਿੱਚ ਕਪਟ ਨਾ ਹੋਵੇ, ਤੇਰੇ ਦਿਲ ਦੇ ਅੰਦਰ ਦਿਲ ਇੰਨਾ ਦਇਆਵਾਨ ਹੋਵੇ, ਓਏ ਤੇਰਾ ਦਿਲ ਮੋਮ ਵਰਗਾ ਨਰਮ ਹੋਵੇ, ਗੁਆਂਢੀ ਦਾ ਦੁੱਖ ਵੇਖ ਕੇ ਤੇਰਾ ਦਿਲ ਪਿਘਲ ਜਾਏ ਫਿਰ ਤੂੰ ਸੱਚਾ ਮੁਸਲਮਾਨ। ਤਾਂ ਪਾਤਸ਼ਾਹ ਨੇ ਕਿਹਾ ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਦੋਵੇ। ਅੰਦਰ ਦੀ ਮਹਿਲ ਤੋਂ ਤੇਰਾ ਦਿਲ ਮੋਮ ਵਰਗਾ ਹੋਵੇ, ਦੂਜੇ ਦਾ ਦੁੱਖ ਵੇਖ ਕੇ ਤੇਰਾ ਦਿਲ ਪਿਘਲ ਜਾਏ। ਸਾਧ ਸੰਗਤ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਪਤਾ ਕੀ ਦਿੱਤਾ? ਸਭ ਤੋਂ ਵੱਡੀ ਚੀਜ਼ ਦਇਆ। ਬਾਣੀ ਪੜੋਗੇ ਸਿੱਖੀ ਦਾ ਪਹਿਲਾ ਗੁਣ ਹੈ ਦਇਆ। ਜਿਹਦੇ ਅੰਦਰ ਦਇਆ ਹੈ ਉਹ ਸਿੱਖ ਹੈ। ਜੇ ਦੂਜੇ ਦੇ ਦੁੱਖ ਉੱਤੇ ਦਇਆ ਨਹੀਂ ਫਿਰ ਤੁਸੀਂ ਸਿੱਖ ਨਹੀਂ ਹੋਆ ਸਕਦੇ। ਅੱਜ ਪੂਰੇ ਵਰਲਡ, ਪੂਰੀ ਦੁਨੀਆ ਦੇ ਅੰਦਰ ਜੇ ਸਿੱਖ ਕੌਮ ਦੀ ਚੜ੍ਹਦੀ ਕਲਾ, ਇੱਕੋ ਕਾਰਨ ਕਰਕੇ ਹੈ ਕਿ ਸਿੱਖ ਦੇ ਅੰਦਰ ਗੁਰੂ ਨੇ ਦਇਆ ਪਾਈ। ਉਹ ਦੂਜੇ ਦਾ ਦੁੱਖ ਵੇਖ ਕੇ ਸੇਵਾ ਕਰਨ ਪਹੁੰਚ। ਸਾਧ ਸੰਗਤ, ਹੋਰ ਦੁਨੀਆ ਪੂਰੇ ਵਰਲਡ ਵਿੱਚੋਂ ਆਸਟ੍ਰੇਲੀਆ ਵਿੱਚ ਕੋਈ ਕੌਮ ਅਜੇ ਤੱਕ ਨਹੀਂ ਪਹੁੰਚੀ ਜਿਨ੍ਹਾਂ ਨੇ ਜਾ ਕੇ ਕਿਹਾ ਹੋਵੇ ਜੰਗਲ ਵਿੱਚ ਇੰਨੇ ਪੀੜਤ ਲੋਕ ਨੇ, ਜਾਂ ਜਾਨਵਰਾਂ ਦੇ ਭਲੇ ਵਾਸਤੇ, ਜਾਂ ਅੱਗ ਨਾਲ ਘਿਰੇ ਲੋਕਾਂ ਦੀ ਸੇਵਾ ਲਈ। ਸਭ ਤੋਂ ਪਹਿਲਾਂ ਜਿੱਥੇ ਵੀ ਪਹੁੰਚਦਾ ਗੁਰੂ ਦਾ ਖਾਲਸਾ ਪਹੁੰਚਦਾ। ਸਾਧ ਸੰਗਤ, ਇਸੇ ਲਈ ਪੂਰੇ ਵਰਲਡ ਅੰਦਰ 550 ਸਾਲ ਵਿੱਚ ਸਿੱਖ ਕੌਮ ਨੇ ਬੜੀ ਜ਼ਬਰਦਸਤ ਤਰੱਕੀ ਕੀਤੀ ਹੈ। ਪੂਰੇ ਵਰਲਡ ਦੇ ਅੰਦਰ ਕੇਸਰੀ ਨਿਸ਼ਾਨ ਚਲਾ ਦਿੱਤੇ। ਇਹਦਾ ਇੱਕੋ ਹੀ ਕਾਰਨ ਹੈ, ਸਿੱਖ ਦੇ ਅੰਦਰ ਦਇਆ ਬੜੀ। ਉਹਦਾ ਆਪਣਾ ਕੋਈ ਸਬਰੇ ਨਾ ਸਬਰੇ, ਉਹ ਦੂਜੇ ਦਾ ਭਲਾ ਜ਼ਰੂਰ ਕਰਦਾ। ਸਾਧ ਸੰਗਤ, ਇਹ ਕੁਦਰਤੀ ਤੌਰ ਤੇ ਗੁਰੂ ਨੇ ਦਇਆ ਭਰੀ ਹੈ। ਭੁਚਾਲ ਜੰਮੂ ਕਸ਼ਮੀਰ ਚ ਆਉਂਦਾ, ਪੰਜਾਬ ਤੋਂ ਟਰੱਕ ਭਰ ਕੇ ਸਿੱਖ ਰਾਸ਼ਨ ਦੇ ਲਿਜਾ ਕੇ ਲੰਗਰ ਲਾ ਦਿੰਦਾ। ਹੜ ਬਿਹਾਰ ਤੇ ਯੂਪੀ ਵਿੱਚ ਆਉਂਦਾ, ਟਰੱਕ ਰਾਸ਼ਨ ਦੇ ਭਰ ਕੇ ਲਿਜਾ ਕੇ ਸਿੱਖਾਂ ਯੂਪੀ ਬਿਹਾਰ ਵਿੱਚ ਲੰਗਰ ਲਾਏ। ਜਿਨ੍ਹਾਂ ਦੇ ਘਰ ਰੁੜ ਗਏ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਛੰਨਾ ਪਾ। ਸਾਧ ਸੰਗਤ ਤੇ ਦਇਆ ਕਰਕੇ ਹੀ ਖਾਲਸੇ ਦੀ, ਗੁਰੂ ਦੇ ਸਿੱਖ ਦੀ ਚੜ੍ਹਦੀ ਕਲਾ, ਕਿਉਂਕਿ ਗੁਰੂ ਨੇ ਪਹਿਲਾ ਗੁਣ ਦਿੱਤਾ ਸਿੱਖ ਦੇ ਅੰਦਰ ਦਇਆ। ਧੌਲ ਧਰਮ ਦਇਆ।

ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ। ਉਹਦਾ ਜਵਾਬ ਦਿੱਤਾ ਜਿਹੜਾ ਸਵਾਲ ਕੀਤਾ ਸੀ ਕਿਵ ਸਚਿਆਰਾ ਹੋਈ ਹੈ, ਉਹਨੂੰ ਮਹਾਰਾਜ ਨੇ ਕਿਹਾ ਧੌਲ ਧਰਮ ਦਇਆ ਕਾ ਪੂਤ। ਜਿੱਦਣ ਦਇਆ ਤੋਂ ਤੇਰੇ ਅੰਦਰ ਧਰਮ ਪੈਦਾ ਹੋ, ਜਿੱਦਣ ਤੇਰੇ ਮਨ ਵਿੱਚ ਸੰਤੋਖ ਪੈਦਾ ਹੋ, ਉਦੋਂ

ਜਿੱਦਣ ਸੰਤੋਖ ਤੇ ਦਇਆ ਦੀ ਗੱਲ ਬੁੱਝ ਜਾਂਦਾ ਉਦਣ ਤੋਂ ਸੱਚੇ ਹਰ ਸਿੱਖ ਹੋ ਜਾਂਦਾ। ਸੰਤੋਖ ਨੂੰ ਸੂਤ ਪਤਾ ਕਿਉਂ ਕਿ ਪਿੰਡਾਂ ਵਿੱਚ ਜਦੋਂ ਆਪਾਂ ਕੋਈ ਘਰ ਬਣਾਈ ਦਾ ਨਾ, ਕੰਧ ਬਣਾਈ ਦੀ ਹੈ ਤਾਂ ਰਾਜ ਮਿਸਤਰੀ ਲਾਓ, ਉਹ ਮਿਸਤਰੀ ਨੂੰ ਕਦੇ ਵੇਖਿਓ ਉਹਨੇ ਕੰਧ ਦੇ ਇੱਕ ਪਾਸੇ ਤੋਂ ਲੈ ਕੇ ਦੂਜੇ ਖੁੰਜੇ ਤੱਕ ਜਦੋਂ ਇੱਟਾਂ ਲਾਉਣੀਆਂ, ਇੱਕ ਧਾਗਾ ਬੰਨਦਾ ਧਾਗਾ, ਉਹ ਧਾਗੇ ਨੂੰ ਉਹ ਮਿਸਤਰੀ ਕਹਿੰਦੇ ਨੇ ਸੂਤ। ਉਹ ਸੂਤ ਦਾ ਧਾਗਾ ਇੱਕ ਖੁੰਜੇ ਤੋਂ ਇੱਟ ਨਾਲ ਲਪੇਟ ਕੇ ਦੂਜੇ ਖੁੰਜੇ ਬੰਨ ਦਿੰਦਾ, ਫਿਰ ਉਹ ਇੱਟਾਂ ਲਾਉਂਦਾ, ਇੱਕ ਬਾਰ ਲਾ ਕੇ ਫਿਰ ਧਾਗਾ ਹੋਰ ਉੱਚਾ ਕਰ ਦਿੰਦਾ। ਕਿਸੇ ਮਿਸਤਰੀ ਦਾ 20 ਸਾਲ ਦਾ ਤਜਰਬਾ ਹੋਵੇ ਉਹਨੂੰ ਕਹੋ ਬਿਨਾਂ ਸੂਤ ਤੋਂ ਬਿਨਾਂ ਧਾਗੇ ਤੋਂ ਕੰਧ ਬਣਾ ਕੇ ਦੱਸ। ਸਾਧ ਸੰਗਤ, ਬਿਨਾਂ ਸੂਤ ਤੋਂ ਚਿਣੀ ਹੋਈ ਕੰਧ ਡਿੰਗੀ ਰਹਿ ਜਾਏਗੀ, ਉਹ ਬਿੰਗੀ ਰਹੇਗੀ, ਉਹਦੇ ਉੱਤੇ ਬਿਲਡਿੰਗ ਉਹ ਸਾਰੀ ਨਹੀਂ ਜਾ ਸਕਦੀ। ਪਹਿਲਾਂ ਕੰਧਾਂ ਸਹੀ ਚਾਹੀਦੀਆਂ ਨੇ। ਪਾਤਸ਼ਾਹ ਨੇ ਕਿਹਾ ਧਰਮ ਦੀ ਉਹ ਸਾਰੀ ਤਾਂ ਹੋਣੀ ਤੇਰੇ ਜੀਵਨ ਵਿੱਚ, ਪਹਿਲਾਂ ਮਨ ਵਿੱਚ ਸੰਤੋਖ ਰੱਖ। ਦਇਆ, ਕਪਾਹ, ਸੰਤੋਖ, ਸੂਤ, ਇਹਨੂੰ ਪਾਤਸ਼ਾਹ ਨੇ ਕਿਹਾ ਧੌਲ ਧਰਮ ਦਇਆ ਕਾ ਪੂਤ। ਪੜੋ, ਸੰਤੋਖ ਥਾਪ ਰੱਖਿਆ ਜਿਨ ਸੂਤ, ਨਾਲ ਪੜਿਆ ਕਰੋ ਤੁਹਾਡੀ ਹਾਜ਼ਰੀ ਲੱਗਦੀ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜਿੱਦਣ ਮਨ ਵਿੱਚ ਸੰਤੋਖ ਆ ਗਿਆ ਫਿਰ ਤੇਰੇ ਅੰਦਰ ਧਰਮ ਦੀ ਬਿਲਡਿੰਗ ਉਹ ਸਭ ਨਹੀਂ ਸ਼ੁਰੂ ਹੋਏ। ਜਿੱਦਣ ਦਇਆ ਆ ਗਈ ਤੇਰੇ ਅੰਦਰ ਧਰਮ ਪੈਦਾ ਹੋਏਗਾ। ਸਾਧ ਸੰਗਤ, ਸੰਤੋਖ ਤੋਂ ਬਗੈਰ ਆਪਾਂ ਧਰਮੀ ਨਹੀਂ ਹੋ ਸਕਦੇ। ਹੁਣ ਆਪਣੇ ਮਨਾਂ ਚ ਝਾਤ ਮਾਰਿਓ, ਸੰਤੋਖ ਦਾ ਅਰਥ ਹੈ ਸਬਰ, ਜੋ ਰੱਬ ਨੇ ਦਿੱਤਾ ਉਹਦੇ ਵਿੱਚ ਸ਼ੁਕਰਾਨਾ ਕਰੋ। ਪਰ ਸਾਡੇ ਮਨ ਦੀ ਇਹ ਹਾਲਤ ਹੈ, ਆਪਣੇ ਘਰ ਵਿੱਚ ਕੁਝ ਵੀ ਹੋਵੇ ਗੁਆਂਢੀਆਂ ਦੇ ਨਜ਼ਰ ਜ਼ਰੂਰ ਮਾਰੀ ਦੇ ਨੇ ਉਹਦੇ ਕੀ ਬਣਿਆ। ਜਦੋਂ ਕਿਸੇ ਦੂਜੇ ਵੱਲ ਵੇਖੋਗੇ ਤੁਹਾਨੂੰ ਰੱਬ ਦਾ ਦਿੱਤਾ ਹੋਇਆ ਨਜ਼ਰ ਨਹੀਂ। ਇਹ ਮੇਰੀ ਜ਼ਿੰਦਗੀ ਦਾ ਤਜਰਬਾ, ਤੁਸੀਂ ਵੀ ਕਰਦੇ ਰਹਿੰਦੇ ਹੋ। ਹੁਣ ਭਾਵੇਂ ਜ਼ਮੀਨ ਦਾ ਕੰਮ ਅਸੀਂ ਛੱਡਿਆ, ਵਾਹਵਾ ਸਾਲ ਹੋ ਗਏ, ਪਰ ਇਹ ਕੁਦਰਤੀ ਤੌਰ ਤੇ ਸੁਭਾਅ ਹੈ। ਆਪਣਾ ਝਾੜ ਭਾਵੇਂ ਏਕੜ ਦਾ 25 ਕੁਇੰਟਲ ਨਿਕਲਿਆ ਹੋਵੇ, ਗੁਆਂਢੀ ਨੂੰ ਜ਼ਰੂਰ ਪੁੱਛੀਦਾ ਤੇਰਾ ਝਾੜ ਕਿੰਨਾ ਨਿਕਲਿਆ। ਉਹ ਜੇ ਇੱਕ ਵੱਧ ਕਹਿੰਦਾ ਨਾ ਮੇਰਾ 26 ਨਿਕਲਿਆ, ਫਿਰ ਮੂੰਹ ਦੇਖਣ ਵਾਲਾ ਹੁੰਦਾ ਇਹਦੇ 26 ਕਿੱਦਾਂ ਨਿਕਲ ਆਈ, ਇਹਦੇ 26-27 ਬੋਰੀਆਂ ਕਿੱਦਾਂ ਨਿਕਲ ਆਈ। ਆਪਾਂ ਦੂਜੇ ਨੂੰ ਪੁੱਛਣ ਜਾਂਦੇ, ਪਾਤਸ਼ਾਹ ਨੇ ਕਿਹਾ ਬਸ ਇੱਥੋਂ ਹੀ ਧਰਮ ਸ਼ੁਰੂ ਹੋ ਜਾਂਦਾ। ਉਹ ਸੱਜਣਾ, ਜੋ ਤੈਨੂੰ ਰੱਬ ਨੇ ਦਿੱਤਾ ਤੂੰ ਰੱਬ ਦੇ ਦਿੱਤੇ ਦਾ ਸ਼ੁਕਰਾਨਾ ਕਰ। ਜਿੱਦਣ ਮਨ ਵਿੱਚ ਸਬਰ ਆ ਗਿਆ, ਸੰਤੋਖ ਆਇਆ, ਉਦਣ ਸਮਝੋ ਤੂੰ ਧਰਮੀ ਹੋ। ਫਿਰ ਤੈਨੂੰ ਜੋ ਪਰਮਾਤਮਾ ਨੇ ਦਿੱਤਾ ਉਹਦਾ ਸ਼ੁਕਰਾਨਾ ਕਰ, ਫਿਰ ਕਿਸੇ ਨਾਲ ਈਰਖਾ ਨਹੀਂ ਹੋਏਗੀ। ਸਾਧ ਸੰਗਤ, ਇਹ ਸੰਤੋਖ ਨਾ ਹੋਣ ਦੀ ਨਿਸ਼ਾਨੀ ਹੈ। ਕਿਸੇ ਗੁਆਂਢੀ ਨੂੰ ਪੁੱਛਣਾ, ਉਹਦੇ ਵੇਖ ਕੇ ਸੜੀ ਜਾਣਾ, ਫਿਰ ਉਹਦੀ ਹਾਲਤ ਪਤਾ ਕੀ ਹੈ। ਆਪਣਾ ਪਾਣੀ ਵੱਧ ਜਾਏ, ਮੀਂਹ ਪੈਂਦਾ ਦੂਜੇ ਵੱਲ ਵੱਢ ਦਈਦਾ। ਆਪਾਂ ਛੋਟੀਆਂ ਛੋਟੀਆਂ ਗੱਲਾਂ ਉੱਤੇ ਕਈ ਵਾਰ ਧਰਮ ਗੁਆ, ਇੱਥੇ ਹੀ ਵੱਸ ਨਹੀਂ। ਸਾਧ ਸੰਗਤ, ਅੱਗੇ ਬੰਦੇ ਨਾ ਜਦੋਂ ਕਦੇ ਹਾੜੀ ਸੋਹਣੀ ਫਸਲ ਚੁੱਕਣੀ ਤਾਂ ਜਾਣ ਬੁੱਝ ਕੇ ਤਵੀਆਂ ਚਾੜ ਕੇ ਗੁਆਂਢੀ ਦਾ ਬੰਦਾ ਵੱਢਣ ਵੇ, ਜੇ ਹੱਥ ਜਗ੍ਹਾ ਰਲ ਜਾਏ ਵਿੱਚ ਤਾਂ ਚੰਗੀ ਗੱਲ। ਦੋ ਚੌਂ ਸਾਲਾਂ ਬਾਅਦ ਰੌਲਾ ਪਿਆ ਰਹਿੰਦਾ ਸੀ, ਪਟਵਾਰੀ ਤੇ ਲੰਬੜਦਾਰ ਜਿਹੜੀ ਚੱਕੀਆਂ ਫਿਰਦੇ ਸੀ ਵਿਚਾਰੇ, ਜ਼ਮੀਨ ਦੀ ਬਣਾਈ ਹੋਣੀ ਹੈ, ਮਿਣਤੀ ਕਰਾਉਣੀ ਹੈ, ਫਲਾਨੇ ਨੇ ਲਿਆ ਕਿਉਂ? ਉਹ ਕਹਿੰਦਾ ਹੱਥ ਹੱਥ ਕਰਕੇ ਸਾਡੀ ਜਗ੍ਹਾ ਇੰਨੀ ਵੱਢ ਲਈ ਬੰਦਾ। ਹੁਣ ਲੋਕਾਂ ਨੇ ਬੰਨੇ ਵੱਢਣੇ ਬੰਦ ਕਰ ਦਿੱਤੇ, ਕਿਉਂ? ਉਹਦਾ ਕਾਰਨ ਇਹ ਹੈ ਵੀ ਬੰਦੇ ਪੜ੍ਹ ਲਿਖ ਗਏ। ਹਰ ਬੰਦੇ ਨੂੰ ਪਤਾ ਹੈ ਵੀ ਮਨਾਈ ਕਿਵੇਂ ਹੋਣੀ ਹੈ, ਪਟਵਾਰੀ ਤੱਕ ਪਹੁੰਚ ਕਿਵੇਂ ਹੋਣੀ ਹੈ। ਹਰ ਬੰਦੇ ਨੂੰ ਪਤਾ ਇਹਦਾ ਵੀ ਲੜਕਾ ਬਾਹਰ ਹੈ, 4 ਪੈਸੇ ਦੇ ਕੋਲ ਨੇ, ਜੇ ਪੰਗਾ ਲਿਆ ਇਹ ਵੀ ਕਚਹਿਰੀ ਵਿੱਚ ਖਿੱਚੇਗਾ। ਹੁਣ ਬੰਦਿਆਂ ਨੇ ਆਂਢ ਗੁਆਂਢ ਦੇ ਬੰਨੇ ਵੱਢਣੇ ਬੰਦ ਕਰ ਦਿੱਤੇ, ਪਰ ਮਨਾਂ 'ਚ ਝਾਤ ਮਾਰਿਓ, ਇੱਕ ਬੇਸਬਰੀ ਬੇਸੰਤੋਖੀ ਸਾਡੇ ਅੰਦਰ ਹੈ। ਉਹ ਪਤਾ ਕੀ? ਜਿਹਦੀ ਜ਼ਮੀਨ ਸੜਕ ਨਾਲ ਲੱਗਦੀ ਉਹ ਸੜਕ ਜ਼ਰੂਰ ਵੱਢ ਲੈਂਦੀ, ਉਹਦੀ ਕਿਹੜਾ ਕਿਸੇ ਮਿਣਤੀ ਕਰਾਉਣੀ। ਤੇ ਜੇ ਕਿਸੇ ਨੇ ਫਿਰ ਪਿੰਡੋਂ ਕਹਿ ਦਿੱਤਾ, ਪਿੰਡ ਦਾ ਸਰਪੰਚ ਕਹਿ ਕੇ ਵੇਖੇ ਵੇ ਸਰਦਾਰ ਜੀ ਆਹ ਜਗ੍ਹਾ ਤੁਸੀਂ ਸੜਕ ਦੀ ਨਾ ਵੱਢੋ, ਅੱਗੋਂ ਫਿਰ ਇੱਕੋ ਹੀ ਗੱਲ ਹੁੰਦੀ ਹੈ, 13 ਵੋਟਾਂ ਆ ਸਾਡੀਆਂ, ਵੇਖ ਲਾ। ਉਹ ਵਿਚਾਰਾ ਚੁੱਪ ਕਰ ਜਾਂਦਾ। ਇਹ ਸਾਧ ਸੰਗਤ, ਛੋਟੀਆਂ ਛੋਟੀਆਂ ਗੱਲਾਂ ਤੁਹਾਨੂੰ ਧਰਮ ਤੋਂ ਦੂਰ ਲੈ ਜਾਂਦੇ, ਇਹਨੂੰ ਕਹਿੰਦੇ ਨੇ ਬੇਸਬਰ। ਹਜ਼ੂਰ ਨੇ ਕਿਹਾ ਜਿੰਨੀ ਦੇਰ ਸਬਰ ਨਹੀਂ, ਜੋ ਰੱਬ ਨੇ ਦਿੱਤਾ ਉਹਦੇ ਦਿੱਤੇ ਦਾ ਸ਼ੁਕਰਾਨਾ ਕਰ। ਕਦੇ ਮਨ ਚ ਇੱਕ ਵਿਚਾਰ ਹੀ ਕਰ ਲਿਓ, ਚਲੋ ਮੈਂ ਵੀ ਤੁਹਾਡੇ ਨਾਲ। ਜੇ 10 ਕਿੱਲੇ ਪਰਮਾਤਮਾ ਨੇ ਦਿੱਤੇ ਨੇ, 7-8 ਆਪਣੇ ਨੇ, 5-7 ਚਲੋ ਠੇਕੇ ਤੇ ਲੈ ਲੈ, 10-15 ਕਿੱਲਿਆਂ ਦੀ ਫਸਲ, ਕਿਲੋਆਂ ਚ ਪਾਇਆ ਹੋਇਆ ਬੀਜ ਆਪਾਂ ਕੁਝ ਮਹੀਨਿਆਂ ਬਾਅਦ ਕੁਇੰਟਲਾਂ ਚ ਕੱਢੀ ਦੇ, ਟਰਾਲੀਆਂ ਭਰ ਕੇ ਕੱਢੀ ਦੇ,
मन चेते रखियो जे दसां किल्लियां दी कणक नाल मन नहीं रजिया दस हथ किसे दी जगह वढ के किदां रज जांदे जे दस किल्लियां नाल नहीं मन रजिया दस हथ कोई जगह वढ लो किन्ना रज जांदे इसलिए पातशाह ने कहा धर्म ए पहला जो उन्हें दिता ओदा शुकराना कर फिर जदो संतोख मन में टिक गया फिर एक पढ़िया जपजी साहब भी तेनू रब तक ले जाए फिर एक बार किता होया मूल मंत्र भी तू गुरु नानक नू चंगा लगन लग जाएगा इसलिए पहला धर्म पैदा कर तौल धर्म दया का पूत संतोख थाप रखिया जिन सूत पाप उदो जन्म लेंदा है जदों पढ़दा पै जाए किहड़ा किसे नू पता लगना सतगुरु गुरु ग्रंथ साहिब महाराज की बाणी साडे मरण तो बाद दी कथा भी लिखी हुई है पढ़ के देख हजूर ने कहा जो तू कर रहे रब दे लाए हुए वॉच कैमरे तेनू कैच कर रहे ने जो तू कर्म करना है वो वेख ले जदों तुसी जपजी साहिब दा श्लोक पढ़ोगे ओहदे विच महाराज कहिंदे ने चंगे आईयां बुरे आईयां चंगे कर्म कर चाहे बुरे कर्म कर चंगे आईयां बुरे आईयां वाचे धर्म हदूर इहदे अर्थ प्यार वाले विद्वानां ने कीते रब हदूर मीनिंग प्रेजेंट सामने परमात्मा तेनों सामने वॉच कर रहा है रिकॉर्ड कर रहा है और साथ संगत हुण तां इह गल्लां समझणियां कोई औखियां नहीं ਇੱਦਾਂ ਦੇ ਕੈਮਰੇ ਆ ਗਏ ਨੇ ਬੰਦੇ ਦੀ ਸ਼ਰਟ ਦੇ ਬਟਨ ਵਿੱਚ ਲੱਗ ਜਾਂਦਾ ਹੈ ਔਰ ਸਾਹਮਣੇ ਬੈਠੇ ਬੰਦੇ ਦੀ ਸਾਰੀ ਰਿਕਾਰਡਿੰਗ ਉਹਨੂੰ ਪਤਾ ਵੀ ਨਹੀਂ ਲੱਗਦਾ ਬੰਦੇ ਦੇ ਬਣਾਏ ਕੈਮਰੇ ਦਿਸਣੇ ਬੰਦ ਹੋ ਗਏ ਚੇਤੇ ਰੱਖਿਓ ਜਿਹੜਾ ਰੱਬ ਦਾ ਕੈਮਰਾ ਲੱਗਾ ਉਹ ਤਾਂ ਫਿਰ ਪਤਾ ਹੀ ਨਹੀਂ ਲੱਗਦਾ ਨਾ ਕਿੱਥੇ ਲਾਇਆ ਉਹ ਸਭ ਕੁਝ ਰਿਕਾਰਡ ਕਰਦਾ ਪੜ੍ਹੋ ਚੰਗੇ

0: जाओ।
1: पातशाह कहिंदे आपे बीज आपे ही खाओ, जो तू बीजे ओ तेनू खाना पैना। हां आ जो तेनू दिता रब ने ओ इत्थे रह जाने। की तेरे नाम उत्ते जमीन जायदाद फरदा बोलदियां, तेरे नाम उत्ते घर बोलदा है, तेरे नाम उत्ते ट्रैक्टर बोलदा है, ओ तेरे नाम उत्ते जो कुछ भी है सब कुछ इत्थे रह जाना। जो तेनू रब ने दिता शरीर की तंदुरुस्ती, ये भी शरीर बुढ़ा हो जाना, ये भी खोला नहीं। जेड़ा रब ने तेनू सुहापन दिता सोहनापन, ये सुंदरता भी बुढ़े होंदिया होंदिया रब ने खोला नहीं, सब कुछ रह जाना इत्थे। ते नाल तेरे की जाना जो तू कम कीते।
2: प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी ले पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11 2316 27 एवेन्यू नॉर्थ ईस्ट कैलगरी। प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राई वॉल रूफिंग इंसुलेशन दे नाल नाल किसी भी प्रकार दे कस्टम मेटल मिटन साइडिंग दे सामान बारे कोई भी जानकारी लैण लई तुसी अज ही निर्वैर जौहल जी नूं 403-690-8700 यानी 403-690-8700 जां फिर भजन सिंह जौहल जी नूं 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फेशिया स्मार्ट रिम फ्लैट रूफ अते रेनोवेशन बारे कोई भी जानकारी लैण लई तुसी रंजीत विर्क जी नूं 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसडी हे इंजरी लॉ तों तारा कैसडी जी दे सहयोग नाल पहुंचाया जा रहा है। इना तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नूं 403-770-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
1: ਕੋਲ ਧਨ ਦੌਲਤ ਪਦਾਰਥ ਦੁਨਿਆਵੀ ਚੀਜ਼ਾਂ ਦੀ ਤੋੜ ਨਾ ਆਵੇ ਪਰ ਸਾਧ ਸੰਗਤ ਇਹ ਸਭ ਕੁਝ ਸੰਸਾਰ ਵਿੱਚ ਵਰਤਣ ਤੋਂ ਬਾਅਦ ਵੀ ਮਨੁੱਖੀ ਜੀਵਨ ਵਿੱਚ ਬੰਦਾ ਕੰਗਾਲ ਰਹਿੰਦਾ ਕਿਉਂਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਅੰਦਰੂਨੀ ਸੁੱਖ ਜਿਹਨੂੰ ਸਕੂਨ ਕਹਿੰਦੇ ਹਨ ਉਹ ਦੁਨੀਆਂ ਦੇ ਪਦਾਰਥਾਂ ਵਿੱਚ ਨਹੀਂ। ਹਾਂ ਪਰਮਾਤਮਾ ਦੇ ਪੈਦਾ ਕੀਤੇ ਹੋਏ ਪਦਾਰਥਾਂ ਵਿੱਚ ਰਸ ਹੈ। ਜੇ ਰਸ ਨਾ ਹੋਵੇ ਦੁਨੀਆਂ ਕਦੋਂ ਦੀ ਛੱਡ ਕੇ ਸਾਧੂ ਹੋ ਜਾਂਦੀ। ਸੰਸਾਰ ਦੇ ਇਹ ਮੋਹ ਮਾਇਆ ਦੇ ਜਾਲ ਵਿੱਚ ਰੱਬ ਨੇ ਬਹੁਤ ਰਸ ਰੱਖਿਆ। ਇੱਥੋਂ ਤੱਕ ਸਾਧ ਸੰਗਤ ਸਤਿਗੁਰਾਂ ਕਿਹਾ ਭਾਈ ਇਹ ਮਾਇਆ ਬਹੁਤ ਮਿੱਠੀ ਹੈ। ਪੁੱਤਰ ਧੀਆਂ ਸੰਸਾਰ ਕਾਰੋਬਾਰ ਇਹਦੇ ਵਿੱਚ ਰੱਬ ਨੇ ਬਹੁਤ ਮਿਠਾਸ ਰੱਖੀ ਹੈ। ਪਰ ਇਹ ਰਸ ਜਿਵੇਂ ਜਿਵੇਂ ਬੰਦੇ ਦੀ ਉਮਰ ਘਟਦੀ ਜਾਂਦੀ ਹੈ, ਤਿਵੇਂ ਤਿਵੇਂ ਸੰਸਾਰ ਦੇ ਰਸ ਫਿੱਕੇ ਪੈਂਦੇ ਜਾਂਦੇ ਨੇ, ਮਨੁੱਖ ਜੀਵਨ ਦੇ ਅੰਦਰ ਵਿਆਕੁਲ ਹੁੰਦਾ ਜਾਂਦਾ ਕਿ ਇੰਨੀ ਉਮਰ ਗੁਜ਼ਾਰੀ, ਇੰਨਾ ਕੁਝ ਖੱਟਿਆ, ਉਹਨੂੰ ਪ੍ਰਾਪਤੀ ਨਹੀਂ ਹੁੰਦੀ, ਉਹਨੂੰ ਉਹ ਚੀਜ਼ ਮਿਲਦੀ ਨਹੀਂ ਹੈ ਜਿਸ ਚੀਜ਼ ਵਾਸਤੇ, ਜਿਸ ਪਦਾਰਥ ਵਾਸਤੇ ਆਪਣਾ ਜਨਮ ਹੋਇਆ। ਉਹ ਕੀ ਹੈ? ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹੇਗਾ। ਜਿਵੇਂ ਜਿਵੇਂ ਇੱਛਾਵਾਂ ਜ਼ਿੰਦਗੀ ਵਿੱਚ ਪੂਰੀਆਂ ਹੁੰਦੀਆਂ ਜਾਂਦੀਆਂ ਨੇ, ਤਿਵੇਂ ਤਿਵੇਂ ਇੱਛਾ ਹੋਰ ਵੱਧਦੀ ਜਾਂਦੀ। ਇੱਕ ਇੱਛਾ ਪੂਰੀ ਹੋਣ ਤੋਂ ਬਾਅਦ ਨਵੀਂ ਇੱਛਾ ਜਨਮ ਲੈ ਲੈਂਦੀ ਹੈ, ਉਹ ਕਾਮਨਾ ਪੂਰੀ ਹੋਣ ਤੋਂ ਬਾਅਦ ਮਨ ਵਿੱਚ ਹੋਰ ਕਾਮਨਾ ਪੈਦਾ ਹੋ ਜਾਂਦੀ ਹੈ, ਅਖੀਰ ਬੰਦੇ ਦੀ ਉਮਰ ਘਟਦੀ ਜਾਂਦੀ ਹੈ, ਇੱਛਾਵਾਂ ਵੱਧਦੀਆਂ ਜਾਂਦੀਆਂ ਨੇ, ਅੱਧ ਵਿਚਕਾਰ ਇਹ ਮਰ ਜਾਂਦਾ ਹੈ, ਇਹਨੂੰ ਫਿਰ ਧਰਤੀ ਉੱਤੇ ਦੁਬਾਰਾ ਜਨਮ ਲੈਣਾ ਪੈਂਦਾ। ਇਸ ਤਰ੍ਹਾਂ ਇਹ ਬੰਦਾ ਬਹੁਤ ਕੁਝ ਕਮਾਈ ਕਰਨ ਤੋਂ ਬਾਅਦ ਵੀ ਸੰਸਾਰ ਵਿੱਚ ਕੰਗਾਲ ਰਹਿੰਦਾ ਹੈ। ਤਾਂਹੀਓ ਸਤਿਗੁਰਾਂ ਬਚਨ ਕਹਿ, ਜਿਨ ਕਹਿ ਪੱਲੇ ਧਨ ਵਸੈ ਤਿੰਨ ਕਾ ਨਾਉ ਫਕੀਰ। ਭਾਈ ਉਹ ਬੰਦੇ ਕੰਗਾਲ ਨੇ ਬਿਲਕੁਲ, ਜਿਹਨਾਂ ਕੋਲ ਸੰਸਾਰ ਦੇ ਪਦਾਰਥ, ਧਨ ਦੌਲਤ, ਪੁੱਤਰ ਧੀਆਂ, ਕਾਰੋਬਾਰ ਹੈ। ਇਸ ਲਈ ਸੰਸਾਰ ਵਿੱਚ ਬਹੁਤ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਦੁਖੀ ਇਸ ਲਈ ਰਹਿੰਦੇ ਹਾਂ ਕਿਉਂਕਿ ਆਤਮਾ ਦਾ ਰਸ, ਅਕਾਲ ਪੁਰਖ ਦਾ ਨਾਮ ਹੈ, ਉਹ ਰਸ ਵੱਲ ਦੇ ਪਾਸੇ ਸੁਰਤ ਤੁਰਦੀ ਨਹੀਂ। ਤਾਂ ਸਤਿਗੁਰਾਂ ਬਚਨ ਕਹਿ, ਭਾਈ ਬੰਦਾ ਕੰਗਾਲ ਹੀ ਰਹਿੰਦਾ। ਹਜ਼ੂਰ ਕਹਿੰਦੇ, ਜਿਨ ਕਹਿ ਪੱਲੇ ਧਨ ਵਸੈ ਤਿੰਨ ਕਾ ਨਾਉ ਫਕੀਰ, ਜਿਨ ਕਹਿ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਹਦੇ ਹਿਰਦੇ ਵਿੱਚ ਰੱਬ ਦਾ ਨਾਮ ਵਸਣ ਲੱਗ ਪਿਆ, ਉਹ ਗੁਣੀ ਗਹੀਰ ਹੋ ਜਾਂਦਾ, ਉਹ ਅਮੀਰ ਹੋਣ ਲੱਗ ਪੈਂਦਾ। ਸੰਤ ਦੀ ਵਡਿਆਈ ਇਸ ਕਰਕੇ ਉਹ ਦੁਨੀਆਂ ਵਿੱਚ ਬਹੁਤ ਅਮੀਰ ਹੋ ਜਾਂਦਾ। ਤੁਸੀਂ ਵੇਖੋਗੇ ਸਾਧ ਸੰਗਤ, ਇੱਕ ਪਿੰਡ ਵਿੱਚ ਆਮ ਬੰਦਾ ਹੈ, ਉਹਨੂੰ ਦੂਜੇ ਪਿੰਡ ਤੱਕ ਲੋਕ ਨਹੀਂ ਜਾਣਦੇ, ਉਹ ਸੰਸਾਰ ਵਿੱਚ ਆਉਂਦਾ, ਇਸੇ ਤਰ੍ਹਾਂ ਪੁੱਤਾਂ ਧੀਆਂ ਨੂੰ ਭਾਲ ਕੇ ਚਲਿਆ ਜਾਂਦਾ। ਕੁਝ ਬੰਦੇ ਕੁਝ ਅਮੀਰ ਹੋ ਜਾਂਦੇ ਨੇ, ਉਹਨਾਂ ਦੀ 5-10 ਪਿੰਡਾਂ ਵਿੱਚ ਪਹੁੰਚ ਹੋ ਜਾਂਦੀ ਹੈ, ਫਲਾਨਾ ਬੰਦਾ ਸਰਪੰਚ ਹੈ ਜੀ, ਲੰਬੜਦਾਰ ਹੈ ਜੀ। ਕੁਝ ਬੰਦੇ ਹੋਰ ਅਮੀਰ ਹੋ ਜਾਂਦੇ, ਉਹਨਾਂ ਦੀ ਪੂਰੇ ਇਲਾਕੇ, ਹਲਕੇ ਵਿੱਚ, ਡਿਸਟ੍ਰਿਕਟ ਵਿੱਚ, ਜ਼ਿਲ੍ਹੇ ਵਿੱਚ ਪਹੁੰਚ ਹੋ ਜਾਂਦੀ। ਪਰ ਸਾਧ ਸੰਗਤ ਸਾਧੂ ਨਾਮ ਧੰਨ ਕਰਕੇ ਇੰਨਾ ਅਮੀਰ ਹੋ ਜਾਂਦਾ ਹੈ। ਪਾਤਸ਼ਾਹ ਨੇ ਕਿਹਾ, ਭਾਈ ਉਹਦੀ ਸੋਭਾ ਕਿਸੇ ਇੱਕ ਇਲਾਕੇ, ਇੱਕ ਦੇਸ਼ ਵਿੱਚ ਨਹੀਂ, ਉਹ ਪੂਰੇ ਜਗਤ ਦਾ ਰਾਜਾ ਬਣ ਜਾਂਦਾ ਹੈ। ਪੂਰੇ ਸੰਸਾਰ ਸ੍ਰਿਸ਼ਟੀ ਦੇ ਅੰਦਰ ਜੁੱਗਾਂ ਤੀਕਰ, ਜਦੋਂ ਤੱਕ ਧਰਤੀ ਦੇ ਅੰਦਰ, ਇਸ ਧਰਤੀ ਤੇ ਸਾਧੂ ਨਾਮ ਵਡਿਆਈ ਰਹਿੰਦੀ ਹੈ, ਤਦੋਂ ਤੱਕ ਨਾਮ ਜਪਣ ਵਾਲਿਆਂ ਦੀ ਵਡਿਆਈ ਬਰਕਰਾਰ ਰਹਿੰਦੀ। ਜਦੋਂ ਕਿਸੇ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਵਰਸਾਏ ਹੋਏ ਨਾਮ ਜਪਣ ਵਾਲੇ ਦੀ ਗੱਲ ਚੱਲੇਗੀ, ਉਦੋਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ ਔਰ ਜਿਨ੍ਹਾਂ ਨੇ ਨਾਮ ਜਪਿਆ ਸਾਧ ਸੰਗਤ, ਉਹਨਾਂ ਦੀ ਵੀ ਵਡਿਆਈ। ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਹੇ, ਕਹਿੰਦੇ ਭਾਈ ਉਹ ਬਹੁਤ ਧਨਵਾਨ ਹੋ ਜਾਂਦੇ। ਤੁਸੀਂ ਰੋਜ਼ ਪੜ੍ਹਦੇ ਹੋ ਜਿੱਥੇ ਸਾਹਿਬ ਕਹਿੰਦੇ, ਪ੍ਰਭ ਕਉ ਸਿਮਰੈ ਸੇ ਧਨਵੰਤੇ, ਪੜ੍ਹੋ, ਪ੍ਰਭ ਕਉ ਸਿਮਰੈ ਸੇ ਧਨਵੰਤੇ, ਪ੍ਰਭ ਕਉ ਸਿਮਰੈ ਸੇ ਪਤਵੰਤੇ।

ਭਾਈ ਉਹ ਪੁਰਖ ਰੱਬ ਦੀ ਦਰਗਾਹ ਵਿੱਚ ਪ੍ਰਧਾਨ, ਉਹਨਾਂ ਨੂੰ ਰੱਬ ਵੱਲੋਂ ਪ੍ਰਧਾਨ ਥਾਪਿਆ ਜਾਂਦਾ, ਉਹਨਾਂ ਨੂੰ ਰੱਬ ਪ੍ਰਵਾਨ ਕਰਕੇ ਇਸ ਧਰਤੀ ਉੱਤੇ ਪ੍ਰਧਾਨਗੀ ਦਿੰਦਾ, ਉਹ ਫਿਰ ਸਰੀਰ ਕਰਕੇ ਸੰਸਾਰ ਵਿੱਚ ਨਾ ਵੀ ਰਹਿਣ, ਦੁਨੀਆ ਉਹਨਾਂ ਦੀ ਵਡਿਆਈ ਕਰਦੀ ਰਹਿੰਦੀ। ਉਹ ਜਿੰਨੀ ਦੇਰ ਸੰਸਾਰ ਵਿੱਚ ਸਰੀਰ ਕਰਕੇ ਰਹਿੰਦੇ ਨੇ, ਨਾਮ ਦੀ ਬਰਕਤ ਕਰਕੇ ਜਿਨ੍ਹਾਂ ਜਿਨ੍ਹਾਂ ਉੱਤੇ ਦ੍ਰਿਸ਼ਟੀ ਪਈ, ਜਿਨ੍ਹਾਂ ਜਿਨ੍ਹਾਂ ਦੀ ਉਹ ਸਰੀਰ ਧਾਰੀ ਸਾਧੂ ਜਾਮਣੀ ਭਰ ਦਿੰਦਾ, ਸਾਧ ਸੰਗਤ ਉਹ ਬੰਦੇ ਜਨਮ ਮਰਨ ਤੋਂ ਮੁਕਤ ਹੋਣ ਲੱਗ ਪਏ। ਇਸ ਲਈ ਜਨ ਨੂੰ ਵਡਿਆਈ ਹੈ, ਆਪ ਮੁਕਤ, ਮੁਕਤ ਕਰੇ ਸੰਸਾਰ, ਉਹਦੇ ਕੋਲ ਪਾਵਰ ਹੈ, ਉਹ ਕਿਸੇ ਦੀ ਜਾਮਣੀ ਭਰਦਾ ਤਾਂ ਸਾਧ ਸੰਗਤ ਉਹ ਬੰਦੇ ਨੂੰ ਵੀ ਮੁਕਤ ਕਰ ਸਕਦੇ। ਤੁਸੀਂ ਦੁਨਿਆਵੀ ਤੌਰ ਤੇ ਸੋਚਿਓ, ਕਿਸੇ ਬੰਦੇ ਦੇ ਸਿਰ ਤੇ ਕਰਜ਼ਾ ਹੋਵੇ ਤੇ ਦੂਜੇ ਪਾਸੇ ਕੋਈ ਬੰਦਾ ਅਮੀਰ ਹੈ, ਸਾਧ ਸੰਗਤ ਉਹ ਆਪਣੀ ਜਾਮਣੀ ਦੇਦਾ, ਭਾਈ ਇਹਨੂੰ ਤੁਸੀਂ ਥੋੜਾ ਛੱਡ ਦਿਓ, ਮੈਂ ਇਹਦੀ ਜਾਮਣੀ ਭਰਨਾ, ਇਹਦੀ ਜਗ੍ਹਾ ਉੱਤੇ ਮੈਂ ਪੈਸੇ ਭਰ ਦਿੰਦਾ। ਜਿਹੜਾ ਅਮੀਰ ਬੰਦਾ ਹੈ ਉਹ ਦੂਜੇ ਨੂੰ ਜੇਲ੍ਹ ਜਾਂਦਿਆਂ ਬਚਾ ਲੈਂਦਾ, ਕਿਉਂ? ਉਹਦੀ ਜਗ੍ਹਾ ਉੱਤੇ ਪੈਸੇ ਭਰ ਦਿੰਦਾ, ਉਹਦੀ ਜਗ੍ਹਾ ਉੱਤੇ ਜਾਮਣੀ ਦੇ ਦਿੰਦਾ। ਇੱਦਾਂ ਸੰਸਾਰ ਵਿੱਚ ਜਨਮ ਮਰਨ, ਕਾਮ ਕਰੋ ਲੋਮੋ ਅਹੰਕਾਰ ਵਿਕਾਰ, ਜਮ ਦੇ ਬੰਧਨ ਦੇ ਅੰਦਰ ਜਿੰਨੇ ਜੀਵ ਆਪਾਂ ਜੀ ਰਹੇ ਹਾਂ, ਜਮਾਂ ਦੇ ਬੰਧਨਾਂ ਤੋਂ ਸਾਧੂ ਮੁਕਤ ਕਰਾ ਦਿੰਦਾ। ਪਰ ਜੇ ਕਿਸੇ ਦੀ ਉਹ ਜਾਮਣੀ ਭਰ, ਜੇ ਕਿਸੇ ਦੀ ਉਹ ਗਰੰਟੀ ਭਰ, ਕਿਉਂਕਿ ਉਹ ਬਹੁਤ ਧਨਵਾਨ ਹੈ, ਉਹ ਸਾਰੀ ਸ੍ਰਿਸ਼ਟੀ ਦਾ ਰਾਜ ਹੈ। ਤਾਂਹੀਓ ਮਹਾਰਾਜ ਜੀ ਨੇ ਬਾਣੀ ਅੰਦਰ ਬਚਨ ਕਹੇ, ਕਹਿੰਦੇ ਭਾਈ ਵਸਤਾ ਟੁੱਟੀ ਝੁੰਪੜੀ ਚੀਰ ਸਭ ਛੰਨਾ, ਬਾਹਰੋਂ ਲੱਗੇ ਕਿ ਛੰਨ ਵਿੱਚ ਰਹਿੰਦਾ ਕੋਈ ਸਾਧੂ, ਬਾਹਰੋਂ ਲੱਗੇ ਭਾਈ ਇਹਦਾ ਕਿਹੜਾ ਡੇਰਾ ਪੱਕਾ, ਬਾਹਰੋਂ ਲੱਗੇ ਤਾਂ ਕੁੱਲੀਆਂ ਪਈਆਂ ਹੋਈਆਂ ਨੇ, ਇਹਨਾਂ ਕੋਲ ਕਿਹੜਾ ਬਹੁਤਾ ਪੈਸਾ। ਪਰ ਉਹਦੇ ਕੋਲ ਨਾਮ ਦਾ ਧਨ ਇੰਨਾ ਹੁੰਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਕਿ ਉਹ ਸ੍ਰਿਸ਼ਟੀ ਦੇ ਰਾਜੇ ਬਣ ਜਾਂਦੇ ਨੇ, ਕਿਸੇ ਦੀ ਵੀ ਜਾਮਣੀ ਪਾਉਣ ਉਹ ਬੰਦੇ ਨੂੰ ਮੁਕਤ ਕਰਾ ਸਕਦੇ। ਸਤਿਗੁਰਮ ਬਚਨ ਕਹਿ, ਵਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨ ਇੱਠ ਧਨ ਰੂਪ ਹੀਣ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨ। ਜੇ ਉਹ ਕਿਸੇ ਦੀ ਜਾਮਣੀ ਪਾ ਦੇ, ਉਹਨੂੰ ਜਨਮ ਮਰਨ ਤੋਂ ਮੁਕਤ ਕਰਾ ਦਿੰਦਾ। ਸੁਖਮਨੀ ਸਾਹਿਬ ਅੰਦਰ ਮਹਾਰਾਜ ਜੀ ਨੇ ਬਚਨ ਕਿਹਾ, ਤੁਹਾਨੂੰ ਯਾਦ ਹੈ ਉੱਥੇ ਸਾਹਿਬ ਨੇ ਬੰਦਗੀ ਵਾਲਿਆਂ ਦੀ ਵਡਿਆਈ ਕਰਕੇ ਕਿਹਾ, ਜਿਸ ਮਨ ਵਸੈ ਸੁਣੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਕਹਿੰਦੇ ਭਾਈ ਜਿਸ ਦੇ ਮਨ ਵਿੱਚ ਅਕਾਲ ਪੁਰਖ ਦਾ ਨਾਮ ਵਸਿਆ ਹੋਇਆ, ਜਿਸ ਦੇ ਮਨ ਦੇ ਅੰਦਰ ਅਕਾਲ ਪੁਰਖ ਦਾ ਵਾਸਾ ਹੋਵੇ, ਉਹ ਭਾਈ ਅਕਾਲ ਪੁਰਖ ਨੂੰ 24 ਘੰਟੇ 24 ਆਵਰ ਕੁਦਰਤ ਵਿੱਚੋਂ ਸੁਣਦਾ, ਉਹ ਰੱਬ ਨਾਲ ਗੱਲਾਂ ਕਰਨ ਲੱਗ ਪੈਂਦਾ, ਉਹਦੀ ਤੇ ਰੱਬ ਦੀ ਗੂੜੀ ਸਾਂਝ ਪੈ ਜਾਂਦੀ ਹੈ। ਉਹ ਜਨ ਜਦੋਂ ਕਿਸੇ ਉੱਤੇ ਦ੍ਰਿਸ਼ਟੀ ਪਾਦਾ ਤਾਂ ਉਸ ਸੰਸਾਰ ਵਿੱਚ ਬੰਧਨ ਵਿੱਚ ਫਸੇ ਬੰਦੇ ਨੂੰ ਵੀ ਮੁਕਤ ਕਰਾ ਦਿੰਦਾ। ਉੱਥੇ ਮਹਾਰਾਜ ਨੇ ਕਿਹਾ, ਜਿਸ ਮਨ ਵਸੈ ਸੁਣੈ ਲਾਏ ਪ੍ਰੀਤ, ਪੜੋ ਤਿਸ ਜਨ ਆਵੈ

ਭਾਈ ਉਹ ਜਨ ਜੇ ਕਿਸੇ ਦੀ ਜਗ੍ਹਾ ਤੇ ਖਲੋ ਜਾਏ ਉਹਨੂੰ ਜਨਮ ਮਰਨ ਤੋਂ ਮੁਕਤ ਕਰਾ ਸਕਦਾ। ਦੁਰਲੱਭ ਦੇ ਤਤਕਾਲ ਉਤਾਰ, ਤਤਕਾਲ ਉਸੇ ਵਕਤ ਉਸ ਦੁਰਲੱਭ ਦੇਹ ਦਾ ਅਨਮੋਲ ਦੇਹੀ ਦਾ ਉਧਾਰ ਕਰ ਸਕਦਾ। ਇਹ ਸਾਧੂ ਦੇ ਕੋਲ ਜਪਣ ਵਾਲੇ ਜਨ ਦੇ ਕੋਲ ਪਾਵਰ ਹੈ। ਤਤਕਾਲ ਦਾ ਅਰਥ ਹੁੰਦਾ ਜਿਹੜਾ ਕੰਮ ਉਸੇ ਵਕਤ ਹੋਣ ਲੱਗੇ। ਸਾਧ ਸੰਗਤ, ਆ ਤੁਸੀਂ ਤਤਕਾਲ ਸੇਵਾ ਹੁਣ ਦੇਖਦੇ ਹੋ ਨਾ, ਕਿਸੇ ਨੇ ਜਾਣਾ ਹੋਵੇ ਤਤਕਾਲ ਟਿਕਟ ਮਿਲ ਜਾਂਦੀ ਹੈ, ਮਹਿੰਗੀ ਮਿਲਦੀ ਹੈ, ਟ੍ਰੇਨ ਦੀ ਹੋਵੇ, ਵਿਦੇਸ਼ ਜਾਣਾ ਹੋਵੇ, ਜਹਾਜ਼ ਦੀ ਹੋਵੇ, ਇਹ ਤਤਕਾਲ ਸੇਵਾ। ਕਿਸੇ ਨੂੰ ਤਤਕਾਲ ਲੈਟਰ ਭੇਜਣਾ, ਇੱਕ ਚਿੱਠੀ ਬਾਈ ਪੋਸਟ ਡਾਕਖਾਨੇ ਦੇ ਹੋ ਕੇ ਥਰੂ ਜਾਂਦੀ, ਉਹਨੂੰ ਮਹੀਨਾ ਵੀ ਲੱਗ ਸਕਦਾ। ਇੱਕ ਚੀਜ਼ ਜਿਹਨੂੰ ਧਾਰ ਕਹਿੰਦੇ ਨੇ ਜਾਂ ਫਿਰ ਅੱਜ ਕੱਲ੍ਹ ਕੋਰੀਅਰ ਕਹਿੰਦੇ ਨੇ, ਉਹ ਅੱਜ ਕਰੋ ਤੁਹਾਨੂੰ ਦੱਸ ਦੇਣਗੇ ਕਿ ਉਹ ਕੱਲ੍ਹ ਨੂੰ ਤੁਹਾਡੀ ਜਗ੍ਹਾ ਉੱਤੇ ਚਿੱਠੀ ਪਹੁੰਚ ਜਾਣੀ। ਤਾਂ ਸਾਧ ਸੰਗਤ, ਇਸ ਤਰ੍ਹਾਂ ਅਕਾਲ ਪੁਰਖ ਦੀ ਦਰਗਾਹ ਵਿੱਚ ਸਾਧੂਆਂ ਦਾ ਤਤਕਾਲ ਹੁਕਮ ਜਾ, ਉਹ ਤਤਕਾਲ ਕੰਮ ਕਰ ਸਕਦੇ ਨੇ, ਉਸੇ ਵਕਤ ਡਿਲੇ ਨਹੀਂ ਕਰਨਗੇ, ਉਹ ਫਾਈਲ ਰੱਖੀ ਨਹੀਂ ਜਾਏਗੀ। ਉਸੇ ਵਕਤ ਜੇ ਕਿਸੇ ਦੇ ਦ੍ਰਿਸ਼ਟੀ ਕਰ ਦੇਣ ਤਾਂ ਸਾਧ ਸੰਗਤ ਤਤਕਾਲ ਉਧਾਰ ਕਰ ਦਿੰਦੇ, ਉਹਨੂੰ ਲੇਟ ਨਹੀਂ ਪਾਉਂਦੇ। ਉਂਝ ਤੁਸੀਂ ਸਤਸੰਗੀ ਬੈਠੇ ਹੋ, ਗੁਰਮਤਿ ਦੇ ਅੰਦਰ ਜੇ ਕੋਈ ਸਾਧੂਆਂ ਕੋਲ ਸੇਵਾ ਕਰੇ, ਗੁਰੂ ਕੋਲ ਸੇਵਾ ਕਰੇ, ਤਾਂ ਪਹਿਲਾਂ ਸਤਿਗੁਰੂ ਉਹਦੇ ਕੋਲੋਂ ਸੇਵਾ ਉਹ ਲੈਂਦਾ ਜਿਸ ਸੇਵਾ ਤੋਂ ਲੋਕ ਨਫ਼ਰਤ ਕਰਦੇ, ਜਿਹੜੀ ਸੇਵਾ ਤੋਂ ਲੋਕ ਘਿਰਨਾ ਕਰਦੇ। ਸਾਧ ਸੰਗਤ, ਇਹ ਤਾਂ ਕਈ ਕਈ ਦਹਾਕੇ, ਕਈ ਕਈ ਸਾਲ ਗੁਰੂ ਪਹਿਲਾਂ ਡੰਗਰਾਂ ਵਿੱਚ ਸੇਵਾ ਲੈਂਦਾ, ਸੇਵਾਦਾਰ ਸਿੱਖ ਕੋਲੋਂ ਕਹਿੰਦਾ ਜਾ ਭਾਈ ਪਸ਼ੂਆਂ ਦੀ ਸੇਵਾ ਕਰ। ਉਹ ਸਿੱਖ ਜਿਨ੍ਹਾਂ ਨੂੰ ਕਿਸੇ ਪਦਵੀ ਤੇ ਪੁਜਾਇਆ, ਉਹਨਾਂ ਨੇ ਪਹਿਲਾਂ ਡੰਗਰਾਂ ਦੀ ਸੇਵਾ ਕੀਤੀ, ਕਿਸੇ ਨਾ ਕਿਸੇ ਘੋੜਿਆਂ ਦੀ ਲਿੱਦ ਚੁੱਕੀ, ਘੋੜਿਆਂ ਦੀ ਸੇਵਾ ਕਰਦੇ ਰਹੇ, ਪਸ਼ੂਆਂ ਦੀ ਸੇਵਾ ਕਰਦੇ ਰਹੇ। ਸਭ ਤੋਂ ਪਹਿਲਾਂ ਸੇਵਾ ਇਹ ਦਿੰਦਾ ਜਿਸ ਤੋਂ ਲੋਕ ਨਖਿੱਧ ਸਮਝ, ਜਿਹਨੂੰ ਕਹਿਣ ਹੱਥ ਪੈਰ ਲਿਬੜਦੇ, ਭਾਂਡੇ ਕਿਉਂ ਮਾਂਜਣੇ ਨੇ ਜੀ, ਜੋੜੇ ਕਿਉਂ ਝਾੜਨੇ ਨੇ। ਸਭ ਤੋਂ ਪਹਿਲਾਂ ਗੁਰੂ ਡੰਗਰਾਂ ਵਿੱਚ ਸੇਵਾ ਦਿੰਦਾ, ਤੇ ਫਿਰ ਸਾਧ ਸੰਗਤ ਜੇ ਕਿਸੇ ਦੀ ਸੇਵਾ ਪ੍ਰਵਾਨ ਹੋ ਜਾਏ, ਉਹ ਤੋਂ ਬਾਅਦ ਗੁਰੂ ਉਹਨੂੰ ਲੰਗਰਾਂ ਵਿੱਚ ਲਾ ਦਿੰਦੇ। ਭਾਈ ਹੁਣ ਪਵਿੱਤਰ ਸੇਵਾ ਵਿੱਚ ਆ ਜਾ, ਲੰਗਰ ਬਣਾਇਆ ਕਰ, ਲੰਗਰ ਛਕਾਇਆ ਕਰ, ਲੰਗਰ ਬਣਾਇਆ ਕਰੋ। ਜਦੋਂ ਲੰਗਰਾਂ ਦੀ ਸੇਵਾ ਵਿੱਚੋਂ ਕੋਈ ਪ੍ਰਵਾਨ ਹੋ ਜਾਏ, ਉਹਨੂੰ ਫਿਰ ਗੁਰੂ ਮੰਦਰਾਂ ਦੀ ਸੇਵਾ ਦੇ ਦਿੰਦਾ, ਹੁਣ ਤੂੰ ਮੇਰੇ ਮੰਦਰ ਵਿੱਚ ਆ ਕੇ ਸੇਵਾ। ਉਹ ਫਿਰ ਗੁਰੂ ਦੇ ਨਜ਼ਦੀਕ ਰਹਿਣ ਲੱਗ ਪੈਂਦਾ, ਗੁਰੂ ਦੇ ਨੇੜੇ ਸੇਵਾ ਕਰਨ ਲੱਗ ਪੈਂਦਾ। ਇਸੇ ਤਰ੍ਹਾਂ ਇਹ ਸਾਧੂ ਦੇ ਕੋਲ ਵੀ ਵਰਤਦਾ। ਕਈ ਸੇਵਾਦਾਰਾਂ ਨੂੰ ਸਾਧੂ ਕਹਿੰਦਾ ਜਾ ਭਾਈ ਤੂੰ ਪਸ਼ੂਆਂ ਵਿੱਚ ਸੇਵਾ ਕਰ, ਉੱਥੇ ਦੁੱਧ ਦੀ ਫਲਾਨੀ ਜਗ੍ਹਾ ਉੱਤੇ ਪੱਠੇ ਪਾਉਣ ਦੀ ਸੇਵਾ ਕਰ। ਤੇ ਜੇ ਉਹਦੀ ਸੇਵਾ ਪ੍ਰਵਾਨ ਹੋ ਜਾਏ, ਉਹਨੂੰ ਫਿਰ ਲੰਗਰ ਵਿੱਚ ਲਿਆਉਂਦਾ। ਜੇ ਉੱਥੋਂ ਸੇਵਾ ਪ੍ਰਵਾਨ ਹੋ ਜਾਏ, ਅਗਲੀ ਸਟੇਜ ਉਹਨੂੰ ਮੰਦਰ ਵਿੱਚ ਲਿਆਉਂਦਾ। ਆਹ ਭਾਈ ਗੁਰੂ ਦੀ ਹਜ਼ੂਰੀ ਵਿੱਚ ਸੇਵਾ ਕਰਿਆ ਕਰ। ਜਿੱਦਣ ਗੁਰੂ ਦੀ ਹਜ਼ੂਰੀ ਵਿੱਚ ਸੇਵਾ ਉਹਦੀ ਪ੍ਰਵਾਨ ਹੋ ਜਾਏ, ਉਦਣ ਸਾਧ ਸੰਗਤ ਉਹਨੂੰ ਫਿਰ ਮੰਦਰ ਤੋਂ ਚੁੱਕ ਕੇ ਅੰਦਰ ਦੀ ਸੇਵਾ ਤੇ ਲਿਆਉਂਦਾ। ਉਹ ਤੋਂ ਬਾਅਦ ਡਿਗਰੀ ਅੰਦਰ ਦੀ ਸ਼ੁਰੂ ਹੁੰਦੀ ਹੈ ਕਿ ਰੱਬ ਕਿੱਥੇ ਵੱਸਦਾ। ਇਹ ਤੋਂ ਪਹਿਲਾਂ ਤਾਂ ਸਾਧ ਸੰਗਤ ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਸਕੂਲ ਦੀ ਪੜ੍ਹਾਈ ਵਿੱਚ ਸਿਰਫ ਰੱਟਾ ਚੱਲਦਾ, ਟੀਚਰ ਪੜ੍ਹਾਉਂਦਾ ਤੇ ਬੱਚੇ ਰੱਟਾ ਮਾਰਦੇ ਨੇ। ਕੋਈ ਸਕੂਲ ਦੇ ਵਿੱਚੋਂ ਟੀਚਰ ਕਲਾਸ ਚੋਂ ਉੱਠ ਕੇ ਸਟੂਡੈਂਟ ਟੀਚਰ ਨੂੰ ਸਵਾਲ ਨਹੀਂ ਕਰਦਾ, ਜੋ ਟੀਚਰ ਪੜ੍ਹਾ ਰਿਹਾ ਸਟੂਡੈਂਟ ਰੱਟਾ ਲਾਉਂਦੇ ਰਹਿੰਦੇ। ਦਸਵੀਂ ਬਾਰਵੀਂ ਕਲਾਸ ਤੱਕ ਸਿਰਫ ਰੱਟਾ ਚੱਲਦਾ, ਜੋ ਟੀਚਰ ਨੇ ਪੜ੍ਹਾਇਆ ਉਹਦੇ ਉੱਤੇ ਜਿੰਨੇ ਸਟੂਡੈਂਟ ਉਹ ਰੱਟਾ ਮਾਰ ਕੇ ਯਾਦ ਕਰਨਗੇ, ਉਹੀ ਉਹ ਪੇਪਰ ਦੇਈ ਜਾਣਗੇ। ਪਰ ਜਿੱਦਣ 10+2 ਤੋਂ ਬਾਅਦ ਉਹ ਕਿਸੇ ਕਾਲਜ ਯੂਨੀਵਰਸਿਟੀ ਦਾ ਵਿਦਿਆਰਥੀ ਹੋ ਜਾਂਦਾ, ਉਦਣ ਰੱਟੇ ਬੰਦ ਹੋ ਜਾਂਦੇ ਨੇ। ਉਹਨੂੰ ਸਿਰਫ ਸਬਜੈਕਟ ਦਿੱਤਾ ਜਾਂਦਾ, ਉਹ ਸਬਜੈਕਟ ਵਿੱਚ ਖੁੱਭ ਕੇ ਸਟੂਡੈਂਟ ਉਹਦੇ ਉੱਤੇ ਵੱਡੇ ਵੱਡੇ ਲੇਖ ਲਿਖਦਾ। ਔਰ ਤੁਸੀਂ ਵੇਖੋਗੇ ਯੂਨੀਵਰਸਿਟੀ ਤੇ ਕਾਲਜ ਦੇ ਅੰਦਰ ਟੀਚਰ ਨੂੰ ਸਵਾਲ ਹੋਣ ਲੱਗ ਪੈਂਦੇ, ਫਿਰ ਸਟੂਡੈਂਟ ਰੱਟਾ ਮਾਰ ਕੇ ਨਹੀਂ ਲਿਖ, ਉਹ ਸਵਾਲ ਕਰਦੇ ਇਹ ਸ਼ਬਦ ਕਿਉਂ ਹੈ ਜੀ। ਪਹਿਲਾਂ ਸਿਰਫ ਅੱਖਰਾਂ ਤੱਕ ਸੀਮਤ ਹੈ, ਯੂਨੀਵਰਸਿਟੀ ਵਿੱਚ ਅੱਖਰਾਂ ਤੱਕ ਨਹੀਂ, ਉਹ ਅੱਖਰ ਦੇ ਭਾਵ ਵਿੱਚ ਉਤਰਦੇ ਨੇ। ਉਹ ਕੱਲੇ ਸਾਧ ਸੰਗਤ ਅੱਖਰਾਂ ਤੱਕ ਸੀਮਤ ਨਹੀਂ ਰਹਿੰਦਾ, ਏਦਾਂ ਗੁਰਮਤ ਦੀ ਪੜ੍ਹਾਈ ਹੈ। ਪਹਿਲਾਂ ਸਿੱਖ ਮੰਨਦਾ ਜੀ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰ ਦਿੰਦਾ, ਉਹਨੂੰ ਕੋਈ ਮਤਲਬ ਨਹੀਂ ਕਿਉਂ ਪੜ੍ਹਨਾ। ਸਹਿਜੇ ਸਹਿਜੇ ਜਦੋਂ ਅਵਸਥਾ ਵੱਧਦੀ ਹੈ, ਫਿਰ ਉਹ ਇਸ ਚੀਜ਼ ਵਿੱਚ ਆ ਜਾਂਦਾ ਕਿ ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਉਹ ਫਿਰ ਸ਼ਬਦਾਂ ਦੇ ਭਾਵ ਵਿੱਚ ਗਵਾਚਦਾ। ਉੱਥੇ ਸਾਧ ਸੰਗਤ ਤੁਸੀਂ ਵੇਖੋਗੇ ਛੋਟੇ ਸਕੂਲਾਂ ਵਿੱਚ ਬੈਗ ਵੱਡੇ ਨੇ ਕਿਤਾਬਾਂ ਦੇ, ਜਦੋਂ ਤੁਸੀਂ ਵੱਡੀਆਂ ਕਲਾਸਾਂ ਵਿੱਚ ਜਾਂਦੇ ਹੋ ਕਿਤਾਬਾਂ ਘੱਟ ਜਾਂਦੀਆਂ। ਉਹਨੂੰ ਪੁੱਛੋ ਕਿਉਂ ਬਈ, ਹੁਣ ਤੇ ਕਲਾਸ ਵੱਡੀ ਹੈ, ਹੁਣ ਤੇ ਬੈਗ ਵੱਡਾ ਹੋਣਾ ਚਾਹੀਦਾ ਸੀ। ਛੋਟੀ ਕਲਾਸ ਵਿੱਚ ਕਿਤਾਬਾਂ ਦਾ ਬੈਗ ਵੱਡਾ, ਵੱਡੀ ਕਲਾਸ ਵਿੱਚ ਕਿਤਾਬਾਂ ਘੱਟ ਗਈਆਂ ਨੇ। ਕਿਉਂ? ਉੱਥੇ ਹੁਣ ਅੱਖਰਾਂ ਤੋਂ ਉੱਪਰ ਉਹ ਭਾਵ ਵਿੱਚ ਉਤਰ ਗਿਆ,
ਇੱਦਾਂ ਗੁਰਮਤ ਦੇ ਅੰਦਰ ਹੈ। ਜਿੱਦਣ ਕੋਈ ਜਪਦੇ ਆ, ਸੇਵਾ ਕਰਦੇ ਆ, ਮੰਦਰ ਦੀ ਸੇਵਾ ਤੋਂ ਅੰਦਰ ਦੀ ਸੇਵਾ ਵਿੱਚ ਪ੍ਰਵੇਸ਼ ਕਰਦਾ, ਉਦਣ ਬਾਹਰਲੀਆਂ ਕਈ ਚੀਜ਼ਾਂ ਘਟ ਜਾਂਦੀਆਂ, ਉਦੋਂ ਬਾਹਰ ਦੇ ਕਈ ਨੇਮ ਘਟ ਜਾਂਦੇ ਨੇ। ਉਦੋਂ ਗੱਲ ਪ੍ਰੇਮ ਦੀ ਕਹਾਣੀ ਸ਼ੁਰੂ ਹੁੰਦੀ ਹੈ, ਸਾਧੂ ਉਸ ਡਿਗਰੀ ਤੱਕ ਪਹੁੰਚਦਾ, ਨਹੀਂ ਤੇ ਸਾਧ ਸੰਗਤ ਹਰ ਬੰਦਾ ਉਸ ਡਿਗਰੀ ਤੱਕ ਨਹੀਂ ਪਹੁੰਚੇਗਾ। ਤੁਸੀਂ ਵੇਖੋਗੇ ਹਜ਼ਾਰਾਂ ਲੱਖਾਂ ਸਟੂਡੈਂਟਾਂ ਵਿੱਚੋਂ ਇੱਕ ਅੱਧਾ ਕੋਈ IPS ਬਣਦਾ, ਔਰ ਜਿੱਦਣ ਉਹ ਔਖਾ ਐਗਜ਼ਾਮ ਪਾਸ ਕਰ ਜਾਂਦਾ, ਉਦਣ ਪੂਰੇ ਜ਼ਿਲ੍ਹੇ ਦੇ ਅਫਸਰਾਂ ਉੱਤੇ ਉਹਦਾ ਰਾਜ ਚੱਲਦਾ। ਇੱਦਾਂ ਸਾਧੂ ਉਸ ਡਿਗਰੀ ਤੱਕ ਪਹੁੰਚਦਾ, ਆਪਣੇ ਅੰਦਰ ਨੂੰ ਮਾਰ ਕੇ ਉਹ ਪਹਿਲਾਂ ਲੰਗਰ ਵਿੱਚ ਸੇਵਾ ਕਰਦਾ, ਜਿੰਨੀ ਦੇਰ ਉਹਦਾ ਅੰਦਰ ਮਰ ਨਾ ਜਾਏ ਉਨੀ ਦੇਰ ਗੁਰੂ ਉਹਨੂੰ ਮੰਦਰ ਦੀ ਸੇਵਾ ਤੱਕ ਨਹੀਂ ਲਿਆਉਂਦਾ। ਜਿੱਦਣ ਮੰਦਰ ਦੀ ਸੇਵਾ ਕਰਦਿਆਂ ਅੰਦਰ ਮਰ ਜਾਏ, ਉਦਣ ਗੁਰੂ ਉਹਨੂੰ ਚੁੱਕ ਕੇ ਹਰ ਮੰਦਰ ਤੱਕ ਲੈ ਜਾਂਦਾ, ਜਿਹਦੀ ਸੁਰਤ ਹਰ ਮੰਦਰ ਵਿੱਚ ਚਲੀ ਗਈ ਸਾਧ ਸੰਗਤ, ਉਹ ਫਿਰ ਸਾਧੂ ਸ੍ਰਿਸ਼ਟੀ ਦਾ ਰਾਜਾ ਹੋ ਜਾਂਦਾ, ਉਹ ਜਨ ਪ੍ਰਵਾਨ। ਉਹਨੂੰ ਫਿਰ ਸਾਹਿਬ ਨੇ ਬਾਣੀ ਅੰਦਰ ਕਿਹਾ, ਜਨਮ ਮਰਨ ਤਾਕਾ ਦੁੱਖ ਨਿਵਾਰੈ। ਅਗਲੀ ਪੰਕਤੀ ਪੜੋ, ਦੁਰਲੱਭ ਦੇ ਤਤਕਾਲ ਉਦਾਰੈ ਨਿਰਮਲ ਸੋਭਾ। ਉਹਦੀ ਵਡਿਆਈ ਹੁਣ ਨਿਰਮਲ ਹੋਵੇ ਭਾਈ, ਉਹਨੂੰ ਕੋਈ ਮੈਲਾ ਨਹੀਂ ਕਰ ਸਕਦਾ, ਉਹ ਇੰਨਾ ਉੱਚਾ ਹੋ ਜਾਂਦਾ, ਉਹਦੇ ਉੱਤੇ ਕੋਈ ਵੀ ਲਾਇਆ ਹੋਇਆ ਦੂਸ਼ਣ ਕੰਮ ਹੀ ਨਹੀਂ ਕਰ। ਅੱਜ ਜਿਹੜੀ ਸਟੇਜ ਉੱਤੇ ਅਸੀਂ ਕੰਮ ਕਰਦੇ ਨਾ, ਕਥਾ ਕੀਰਤਨ ਕਰ ਲਿਆ, ਸੁਣਾ ਲਿਆ, ਪਾਠ ਪੜ੍ਹ ਲਿਆ, ਸੇਵਾ ਕਰ ਲਈ, ਇੱਥੇ ਕੋਈ ਬੰਦਾ ਵੀ ਮੈਲਾ ਹੋ ਸਕਦਾ, ਉਹਦੇ ਉੱਤੇ ਕੋਈ ਦੂਸ਼ਣ ਲੱਗ ਸਕਦਾ, ਉਹ ਆਪਣੇ ਕਿਸੇ ਕਰਮ ਤੋਂ ਨੀਚੇ ਆ ਸਕਦਾ। ਪਰ ਸਾਧੂ ਉਸ ਸਟੇਜ ਵਿੱਚ ਰਹਿੰਦਾ ਜਿੱਥੇ ਸਾਧ ਸੰਗਤ ਉਹਨੂੰ ਕੋਈ ਮੈਲਾ ਨਹੀਂ ਕਰ ਸਕਦਾ। ਲੱਖਾਂ ਬੰਦੇ ਉਹਦੇ ਨਿੰਦਕ ਪੈਦਾ ਵੀ ਹੋ ਜਾਣ ਤਾਂ ਵੀ ਸਾਧੂ ਨੂੰ ਮੈਲਾ ਨਹੀਂ ਕਰ ਸਕਦੇ। ਕਿਉਂ? ਹੁਣ ਉਹ ਸੂਰਜ ਵਿੱਚ ਸਮਾ ਗਿਆ। ਜਿਵੇਂ ਸੂਰਜ ਵੱਲ ਚੱਕਰ ਸੁੱਟੀਏ ਸੂਰਜ ਕਦੇ ਮੈਲਾ ਨਹੀਂ ਹੁੰਦਾ, ਏਦਾਂ ਸਾਧੂ ਵੀ ਸਾਧ ਸੰਗਤ ਇੰਨੀ ਉਚਾਈ ਵਿੱਚ ਜਾ ਕੇ ਬਹਿ ਜਾਂਦਾ ਉਹਨੂੰ ਕੋਈ ਮੈਲਾ ਨਹੀਂ ਕਰ ਸਕਦਾ। ਤਾਂ ਸਾਹਿਬ ਨੇ ਬਚਨ ਕਹੇ, ਨਿਰਮਲ ਸੋਭਾ ਪੜੋ ਅੰਮ੍ਰਿਤ ਤਾਕੀ ਬਾਣੀ ਏਕ

नाम ओदा नाम है साध, साध नाम निर्मलता के कर्म। ओ दुख रोग ते भरम तो उपर चला गया, ओनू कदे भरम नहीं रहिंदा। बंदे आउणगे तां मैं संत है, ओ साध संगत कल्ला भी रह जाए तां वी संत ही रहिंदा। ओनू लखां बंदियां दी कोई लोड़ नहीं पैंदी, ओनू किसे लीडर अफसर मंत्री शंतरी दी कोई लोड़ नहीं पैंदी। महापुरशां दे सेवा विच साध संगत दर्शन करन एक बहुत वड्डे चीफ मिनिस्टर दे घर वाली आ गई। जदों ने आना सी ते आले दुआले पुलिस लग गई, सारे पासे रौला पै गया वी नानक साहिब अज इन्नी पुलिस क्यों आई है। सेवाधार कहण वे थां थां ते पुलिस वाले खड़े ने, स्टार लगे ने, वड्डे वड्डे अफसर घूमदे ने। की गल किसे तो पुछ लिया, उन्हें कहा जी चीफ मिनिस्टर दे घर वाली आ रही है। तां साध संगत सेवाधार ने जाके अज उन्हां कोल सेवा इस स्थान दी, ਉਹ ਉਦੋਂ ਸੇਵਾ ਵਿੱਚ ਸੇਵਾਧਾਰ ਸੇਵਾ ਕਮਾਉਂਦੇ ਸਨ। ਤਾਂ ਜਾ ਕੇ ਉਹਨਾਂ ਮਹਾਂਪੁਰਸ਼ਾਂ ਨੂੰ ਕਿਹਾ, ਕਹਿੰਦੇ ਬਾਬਾ ਜੀ ਬਾਹਰ ਪੁਲਿਸ ਬਹੁਤ ਲੱਗੀ ਹੈ। ਕਹਿੰਦੇ ਜੀ ਪਤਾ ਲੱਗਾ ਕੋਈ ਚੀਫ ਮਿਨਿਸਟਰ ਦੇ ਘਰ ਵਾਲੀ ਆ ਰਹੀ। ਕਹਿੰਦੇ ਭਾਈ ਗੁਰੂ ਨਾਨਕ ਦਾ ਘਰ ਹੈ, ਜਿਹੜਾ ਮਰਜ਼ੀ ਆ ਸਕਦਾ। ਭਾਈ ਗੁਰੂ ਨਾਨਕ ਦਾ ਘਰ ਹੈ, ਜਿਹੜਾ ਮਰਜ਼ੀ ਆ ਸਕਦਾ। ਸਾਧੂ ਨੂੰ ਕੋਈ ਉੱਕ ਸਕਦਾ ਨਹੀਂ ਕਿ ਕੌਣ ਆ ਰਿਹਾ। ਸੰਤ ਉਹਨੂੰ ਕਹਿੰਦੇ ਨੇ ਜਿਹਦੇ ਅੰਦਰ ਦੁੱਖ ਰੋਗ ਬਿਨਸੇ ਭੈ ਭਰਮ, ਇਹ ਡਰ ਤੇ ਭਰਮ ਮੁੱਕ ਗਿਆ ਕਿ ਬੰਦੇ ਆਉਣਗੇ ਤਾਂ ਮੈਂ ਸੰਤ ਹਾਂ, ਮੰਤਰੀ ਆਉਣਗੇ ਤਾਂ ਮੈਂ ਸੰਤ ਹਾਂ। ਇਹ ਭਰਮ ਸਾਧੂ ਦੇ ਅੰਦਰ ਨਹੀਂ ਰਹਿੰਦਾ, ਆਮ ਬੰਦੇ ਦੇ ਅੰਦਰ ਰਹਿ ਸਕਦਾ। ਸਾਧ ਸੰਗਤ ਜਦੋਂ ਸੰਤੋ ਪਦਵੀ ਤੇ ਜਾਂਦੇ, ਉਹ ਮਹਾਂਪੁਰਸ਼ਾਂ ਨੇ ਕਿਹਾ ਇੱਥੇ ਨਾਨਕ ਸਾਹਿਬ ਬੈਠੇ। ਕਹਿੰਦੇ ਭਾਈ ਗੁਰੂ ਨਾਨਕ ਦਾ ਘਰ ਹੈ, ਕੋਈ ਵੀ ਆ ਸਕਦਾ। ਉਹ ਆ ਗਏ, ਉਹਨੇ ਦਰਸ਼ਨ ਕੀਤੇ ਨਾਲ ਕਈ ਅਫਸਰ, ਸਾਰੇ ਦਰਸ਼ਨ ਕਰਕੇ ਨਮਸਕਾਰ ਕਰਕੇ ਫਿਰ ਉਹਨੇ ਕਿਹਾ ਮਹਾਂਪੁਰਸ਼ਾਂ ਦੇ ਵੀ ਦਰਸ਼ਨ ਕਰਨੇ ਆ। ਉਹ ਨਾਲ ਅੰਦਰ ਲੈ ਆਏ, ਸੇਵਾਦਾਰ ਆ ਗਏ। ਕਈ ਦੋ ਚਾਰ ਚੌਧਰੀ ਵੀ ਮੋਹਰੇ ਹੁੰਦੇ ਨੇ ਜਿਹਨਾਂ ਦੀ ਸਾਧੂਆਂ ਨਾਲ ਵੀ ਬਣੀ ਹੁੰਦੀ ਹੈ ਤੇ ਉੱਧਰ ਵੀ ਬਣੀ ਹੁੰਦੀ ਹੈ। ਉਹ ਫਿਰ ਅੱਗੇ ਲਿਆਉਂਦੇ ਜੀ ਮੈਂ ਮਿਲਾਉਣਾ ਸੰਤਾਂ ਨੂੰ। ਤਾਂ ਸਾਧ ਸੰਗਤ ਤੋਂ ਲੈ ਲਿਆ ਕੇ ਆਏ ਤੇ ਮਹਾਂਪੁਰਸ਼ਾਂ ਨੂੰ ਨਮਸਕਾਰ ਕਰਕੇ ਫਤਿਹ ਬੁਲਾ ਕੇ ਉਹ ਸਾਹਮਣੇ ਬਹਿ ਗਏ। ਮਹਾਂਪੁਰਸ਼ਾਂ ਬੜਾ ਅਦਬ ਸਤਿਕਾਰ ਕੀਤਾ, ਹੱਥ ਜੋੜ ਕੇ ਬੜੀ ਨਿਮਰਤਾ ਨਾਲ। ਸਾਧੂ ਕਹਿੰਦੇ ਉਹਨੂੰ ਜਿਹਦੇ ਵਿੱਚ ਇੰਨੀ ਨਿਮਰਤਾ, ਬੜੇ ਅਦਬ ਨਾਲ ਹੱਥ ਜੋੜ ਕੇ ਨਮਸਕਾਰ, ਹੱਥ ਜੋੜ ਕੇ ਨਿਮਰਤਾ ਨਾਲ ਕਿਹਾ ਜੀ ਆਇਆਂ ਨੂੰ ਜੀ ਗੁਰੂ ਦੇ ਘਰ ਆਏ, ਹੁਕਮ ਦੱਸੋ ਜੀ ਕੋਈ ਹੁਕਮ। ਤਾਂ ਉਹ ਹੱਥ ਜੋੜ ਕੇ ਬੈਠੇ ਤੇ ਉਹ ਚੀਫ ਮਿਨਿਸਟਰ ਦੇ ਘਰ ਵਾਲੀ ਕਹਿੰਦੀ ਬਾਬਾ ਜੀ ਇੱਕ ਬੇਨਤੀ ਕਰਨੀ ਸੀ। ਕਹਿੰਦੇ ਦੱਸੋ ਭਾਈ ਹੁਕਮ ਕਰੋ। ਕਹਿੰਦੇ ਜੀ ਪੁੱਛਣਾ ਸੀ ਵੀ ਸੱਚਮੁੱਚ ਬਾਬਾ ਆਨੰਦ ਸਿੰਘ ਜੀ ਨੂੰ ਦਰਸ਼ਨ ਹੋਏ ਆ ਗੁਰੂ ਨਾਨਕ ਸਾਹਿਬ ਦੇ? ਤੇ ਇੱਕਦਮ ਸਾਧ ਸੰਗਤ ਮਹਾਂਪੁਰਸ਼ਾਂ ਦਾ ਚਿਹਰਾ ਲਾਲ ਹੋ ਗਿਆ, ਇੱਕਦਮ ਉੱਚੀ ਆਵਾਜ਼ ਚ ਬੋਲੇ, ਕਹਿੰਦੇ ਤੈਨੂੰ ਕੀ ਲੱਗਦਾ ਸੀ ਝੂਠ ਬੋਲਦੇ? ਤਾਂ ਉਹ ਇੱਕਦਮ ਕੰਬ ਗਈ ਸਾਧ ਸੰਗਤ। ਇੱਕ ਚੀਜ਼ ਹੋਰ ਖਿਆਲ ਵਿੱਚ ਰੱਖਿਓ, ਜਿਹੜਾ ਸਾਧੂ ਬਣ ਜਾਂਦਾ ਨਾ ਜਿਹਦੇ ਅੰਦਰ ਦੁੱਖ ਰੋਗ ਬਿਨਸੇ ਪੈ ਭਰਮ ਦੀ ਵਸਦਾ ਹੈ, ਉਹ ਪਹਿਲੀ ਗੱਲ ਕਿਸੇ ਨੂੰ ਬੋਲਦਾ ਨਹੀਂ, ਨਜ਼ਰ ਚੁੱਕ ਕੇ ਵੇਖਦਾ ਨਹੀਂ। ਜਿੱਦਣ ਕਿਸੇ ਦੀਆਂ ਅੱਖਾਂ ਨਾਲ ਅੱਖਾਂ ਮਿਲਾਉਂਦਾ, ਉਦਣ ਵੱਡੇ ਵੱਡੇ ਤਾਕਤਵਰ ਬੰਦਿਆਂ ਦੀਆਂ ਅੱਖਾਂ ਨਿਭ ਜਾਂਦੀਆਂ, ਵੱਡੇ ਵੱਡੇ ਸ਼ਸਤਰਧਾਰੀ ਲੋਕਾਂ ਦੀਆਂ ਅੱਖਾਂ ਝੁੱਕ ਜਾਂਦੀਆਂ ਨੇ ਉਹਦੇ ਸਾਹਮਣੇ। ਜਦੋਂ ਮਹਾਂਪੁਰਸ਼ ਅੱਖਾਂ ਖੋਲ੍ਹ ਕੇ ਉਹਦੇ ਵੱਲ ਕਿਹਾ ਤੈਨੂੰ ਕੀ ਲੱਗਦਾ ਝੂਠ ਬੋਲਦੇ? ਬਸ ਉਹ ਅੱਖਾਂ ਉਤੋਂ ਵੇਖੀਆਂ ਨਹੀਂ ਗਈਆਂ, ਹੱਥ ਜੋੜ ਕੇ ਕੰਬ ਗਈ ਤੇ ਹੱਥ ਜੋੜ ਕੇ ਕਹਿੰਦੀ ਬਾਬਾ ਜੀ ਨਹੀਂ ਗਲਤੀ ਹੋ ਗਈ, ਮੈਂ ਤਾਂ ਉਹ ਪੁੱਛਿਆ ਸਾਨੂੰ ਵੀ ਦਰਸ਼ਨ ਹੋ ਸਕਦੇ ਆ? ਕਹਿੰਦੇ ਅੰਮ੍ਰਿਤ ਛਕਿਆ? ਕਹਿੰਦੀ ਨਹੀਂ ਬਾਬਾ ਜੀ ਅੰਮ੍ਰਿਤ ਨਹੀਂ ਅਜੇ ਛਕਿਆ। ਕਹਿੰਦੇ ਜਪਜੀ ਸਾਹਿਬ ਰੋਜ਼ ਪੜ੍ਹਦੇ ਹੋ? ਕਹਿੰਦੀ ਜੀ ਕਦੇ ਕਦੇ ਰਹਿ ਜਾਂਦਾ। ਫਿਰ ਮਹਾਂਪੁਰਸ਼ਾਂ ਬੜੇ ਗੁੱਸੇ ਚ ਬੋਲਿਆ, ਕਹਿੰਦੇ ਅੰਮ੍ਰਿਤ ਛਕਿਆ ਨਹੀਂ, ਜਪਜੀ ਸਾਹਿਬ ਰਹਿ ਜਾਂਦਾ, ਗੁਰੂ ਨਾਨਕ ਦੇ ਦਰਸ਼ਨ ਹੋ ਜਾਣ, ਜਾਓ ਜਾ ਕੇ ਉੱਧਰ ਸੇਵਾ ਕਰੋ। ਕਹਿੰਦੇ ਜਾਓ ਚਲੇ ਜਾਓ, ਸੇਵਾਦਾਰ ਨੂੰ ਕਿਹਾ ਬਾਹਰ ਕੱਢੇ ਨੂੰ, ਜਾਓ ਉੱਧਰ ਜਾਓ। ਅੰਮ੍ਰਿਤ ਛਕਿਆ ਨਹੀਂ, ਜਪਜੀ ਸਾਹਿਬ ਰੋਜ਼ ਹੁੰਦਾ ਨਹੀਂ, ਗੁਰੂ ਨਾਨਕ ਦੇ ਦਰਸ਼ਨ ਹੋ ਜਾਣਗੇ। ਕਹਿੰਦੇ ਜਾਓ ਉੱਧਰ ਕੰਮ ਕਰੋ, ਜਾ ਸੇਵਾਦਾਰ ਦਾ ਨਾਂ ਲੈ ਕੇ ਹੁਣ ਮੈਂ ਲੈਣਾ ਨਹੀਂ ਉਹਨਾਂ ਨੂੰ। ਕਹਿੰਦੇ ਚੱਲ ਬਾਹਰ ਕੱਢੇ। ਸੰਤ ਉਹਨੂੰ ਕਹਿੰਦੇ ਜਿਹੜਾ ਐਡੀ ਵੱਡੇ ਤਾਕਤਵਰ ਬੰਦੇ ਨੂੰ ਕਹਿੰਦੇ ਨੂੰ ਬਾਹਰ ਕੱਢ, ਕਿਉਂਕਿ ਸੰਤ ਬੇਪਰਵਾਹ ਹੈ, ਰੰਗ ਹੱਸੈ ਰੰਗ ਰੋਵੈ, ਚੁੱਪ ਵੀ ਕਰ ਜਾਹੇ ਪਰਵਾਹ ਨਹੀਂ ਕਿਸੇ ਕਹਿਰੀ ਵਾਜ ਸੱਚੇ ਨਾਹੀਂ, ਉਹਦੇ ਅੰਦਰ ਭਰਮ ਮੁੱਕ ਜਾਂਦਾ। ਤਾਈਓ ਸਾਹਿਬ ਨੇ ਕਿਹਾ ਦੁੱਖ ਰੋਗ ਬਿਨ ਸੇ ਪੈ ਭਰਮ।

ਭਾਈ ਇਹ ਰੱਬ ਦੇ ਨਾਮ ਦੀ ਵਡਿਆਈ ਹੈ। ਜਪਣ ਵਾਲਿਆਂ ਦੀ ਸੋਭਾ ਸਭ ਤੋਂ ਉੱਚੀ ਹੋ ਜਾਂਦੀ ਹੈ, ਉਹਦੇ ਬਰਾਬਰ ਕਿਸੇ ਦੀ ਸੋਭਾ ਨਹੀਂ। ਅੱਜ ਸਾਧ ਸੰਗਤ ਆਪਾਂ ਜਪਣ ਵਾਲਿਆਂ ਦੀ ਵਡਿਆਈ ਕਰ ਰਹੇ ਹਾਂ। ਮੈਂ ਕਈ ਵਾਰ ਕਥਾ ਵਿੱਚ ਬੇਨਤੀ ਕੀਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ, ਜਿੱਥੇ ਸਾਧੂ ਬਹਿ ਕੇ ਤਪ ਕਰ ਜਾਏ ਨਾ, ਉਹ ਤੋਂ ਬਾਅਦ ਆਉਣ ਵਾਲੇ ਸਰੀਰ ਭਗਤੀ ਨਾ ਵੀ ਕਰਨ ਜਾਂ ਨਾ ਵੀ ਹੋਵੇ ਉਹਨਾਂ ਕੋਲੋਂ, ਮਾਫ ਕਰਿਓ, ਉਹਨਾਂ ਕੋਲੋਂ ਭਗਤੀ ਨਾ ਵੀ ਹੋਵੇ, ਜਿਹੜਾ ਪਹਿਲਾਂ ਬਹਿ ਕੇ ਭਗਤੀ ਗਾ ਗਿਆ ਉਹਦੀ ਬਰਕਤ ਲੱਖਾਂ ਕਰੋੜਾਂ ਲੋਕ ਖਾਂਦੇ ਰਹਿਣਗੇ, ਉਹ ਬਰਕਤ ਕਦੇ ਨਹੀਂ ਮੁੱਕਦੀ। ਜਿਹੜੀ ਇਸ ਧਰਤੀ ਤੇ ਤਪ ਸਾਧਣ ਵਾਲੇ ਭਗਤੀ ਕਮਾ ਗਏ ਨੇ, ਸਾਧ ਸੰਗਤ ਕਰੋੜਾਂ ਲੋਕ ਖਾ ਰਹੇ ਨੇ, ਇਹ ਭਗਤੀ ਮੁੱਕਣ ਵਾਲੀ ਨਹੀਂ। ਹਾਂ, ਉਹ ਤੋਂ ਬਾਅਦ ਆਉਣ ਵਾਲੇ ਕੋਲ ਖਜ਼ਾਨਾ ਹੋਵੇ ਨਾ ਹੋਵੇ ਉਹ ਅਲੱਗ ਹੈ, ਤੇ ਜਿਹੜਾ ਜਪਣ ਵਾਲਾ ਖਜ਼ਾਨਾ ਜੋੜ ਗਿਆ ਉਹ ਭਗਤੀ ਦੀ ਬਰਕਤ ਨਹੀਂ ਮੁੱਕਦੀ। ਤਾਈਓ ਸਾਹਿਬ ਨੇ ਬਾਣੀ ਅੰਦਰ ਵੀ ਬਚਨ ਗਿਆ, ਹਜ਼ੂਰ ਨੇ ਬਚਨ ਕਹੇ, ਜੋ ਮਨ ਚਿੱਤ ਕਰ ਆਦੇ ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ। ਭਾਈ ਜਿਨ੍ਹਾਂ ਧਿਆਇਆ ਰੱਬ ਨੂੰ ਉਹਨਾਂ ਦੀ ਬਰਕਤ ਅਸੰਖਾਂ ਕਰੋੜਾਂ ਲੋਕ ਖਾ ਰਹੇ ਨੇ, ਇਹ ਬਰਕਤ ਕਦੇ ਮੁੱਕਣ ਵਾਲੀ ਨਹੀਂ, ਕਿਉਂਕਿ ਭਗਤੀ ਇੰਨੀ ਵੱਡੀ ਬਰਕਤ ਹੈ। ਸਾਧੂ ਕਿਹਨੂੰ ਕਹਿੰਦੇ ਨੇ? ਜਿਹੜਾ ਤਤਕਾਲ ਕੰਮ ਕਰਦਾ ਹੈ। ਇੱਕ ਵਿੱਚ ਬਚਨ ਆਇਆ ਸੀ ਨਾ, ਤਤਕਾਲ ਉਧਾਰ। ਤਤਕਾਲ ਦਾ ਅਰਥ ਹੈ ਜੇ ਕਿਸੇ ਤੇ ਉਹਦੀ ਦ੍ਰਿਸ਼ਟੀ ਹੋ ਜਾਏ ਨਾ, ਫਿਰ ਉਹਦੀ ਫਾਈਲ ਪੈਂਡਿੰਗ ਨਹੀਂ ਪਾਉਂਦਾ, ਉਹ ਤਤਕਾਲ ਹੁੰਦਾ ਕੰਮ, ਉਸੇ ਵਕਤ ਹੁੰਦਾ। ਕਿਸੇ ਨੂੰ ਨੇਮ ਵਿੱਚੋਂ ਗੁਜ਼ਰਨਾ ਪੈਂਦਾ, ਕਿਸੇ ਨੂੰ ਹੋ ਸਕਦਾ ਸੇਵਾ ਪਹਿਲਾਂ ਪਸ਼ੂਆਂ ਦੀ ਮਿਲੇ, ਡੰਗਰਾਂ ਵਿੱਚ ਸੇਵਾ ਮਿਲ ਜਾਏ, ਫਿਰ ਲੰਗਰਾਂ 'ਚ ਮਿਲ ਜਾਏ, ਫਿਰ ਮੰਦਰ ਵਿੱਚ ਮਿਲ ਜਾਏ, ਏਦਾਂ ਚੱਲਦਾ, ਇਹ ਗੁਰੂ ਦੇ ਘਰ ਦਾ ਵਿਧਾਨ ਹੈ। ਪਰ ਕਦੇ ਕਦਾਈ ਇਹ ਵੀ ਖੇਡ ਵਰਤਦੀ ਹੈ, ਜਿੱਥੇ ਨੇਮ ਤੋੜ ਕੇ ਸਿੱਧਾ ਪ੍ਰੇਮ ਦਾ ਕੰਮ ਚੱਲਦਾ। ਉਹ ਕਿਵੇਂ? ਕੋਈ ਫਸਲ ਬੀਜੀ ਹੋਈ ਖੇਤ ਭਰਨਾ ਹੋਵੇ, ਤੁਸੀਂ ਖੂਹ ਤੋਂ ਲੈ ਕੇ, ਮੋਟਰ ਤੋਂ ਲੈ ਕੇ, ਖਾਲ ਵਿੱਚ ਪਾ ਕੇ, ਪੈਪਾਂ ਵਿੱਚ ਪਾ ਕੇ, ਫਿਰ ਉੱਥੇ ਪਾਣੀ ਲੈ ਕੇ ਜਾਂਦੇ ਹੋ, ਫਿਰ ਉਹ ਖਾਲ ਉਹ ਖੇਤ ਭਰਦਾ, ਫਿਰ ਉਹਦੇ ਤੋਂ ਫਸਲ ਹੁੰਦੀ ਹੈ। ਪਰ ਸਾਧ ਸੰਗਤ, ਜੇ ਰੱਬ ਨੂੰ ਤਰਸ ਆ ਜਾਏ ਨਾ, ਤੇ ਉਹ ਖਾਲਾਂ ਦੀ ਵੀ ਲੋੜ ਨਹੀਂ ਪੈਂਦੀ, ਖੂਹ ਦੀ ਵੀ ਲੋੜ ਨਹੀਂ ਪੈਂਦੀ, ਮੋਟਰ ਚਲਾਉਣ ਦੀ ਵੀ ਲੋੜ ਨਹੀਂ ਪੈਂਦੀ, ਨੱਕੇ ਮੋੜਨ ਦੀ ਵੀ ਲੋੜ ਨਹੀਂ ਪੈਂਦੀ। ਰੱਬ ਨੂੰ ਤਰਸ ਆ ਜਾਏ, ਉਹ ਸਿੱਧੀ ਬਾਰਿਸ਼ ਨਾਲ ਕਈ ਵਾਰ ਅੱਧੇ ਘੰਟੇ ਵਿੱਚ ਪੂਰਾ ਖੇਤ ਭਰ ਜਾਂਦਾ। ਤੁਸੀਂ ਵੇਖਦੇ ਹੋ ਇੱਥੇ ਮੀਂਹ ਪੈਂਦਾ ਨਹੀਂ, ਕਿਲੋਮੀਟਰ ਤੇ ਖੇਤ ਭਰ ਕੇ ਰੱਖ ਦਿੱਤੇ ਰੱਬ ਨੇ, ਉਹਨੂੰ ਤਰਸ ਆਇਆ, ਭਾਈ ਉਹਨੇ ਵਰਸਾ ਦਿੱਤਾ। ਏਦਾਂ ਗੁਰੂ ਦੇ ਘਰ ਵਿੱਚ ਕਿਰਪਾ ਹੈ, ਜਿਹਦੇ ਉੱਤੇ ਸਾਧ ਸੰਗਤ ਗੁਰੂ ਨੂੰ ਸਾਧੂ ਨੂੰ ਤਰਸ ਆ ਜਾਏ, ਉਹ ਫਿਰ ਤਰਸ ਕਰਕੇ ਵਰਸ ਜਾਂਦਾ। ਜਿੱਥੇ ਤਰਸ ਹੋਵੇ ਉੱਥੇ ਉਹ ਵਰਸਦਾ, ਜਦੋਂ ਤਰਸ ਦੇ ਉੱਤੇ ਉਹ ਵਰਸਦਾ ਉਦੋਂ ਕੋਈ ਨੇਮ ਕੋਈ ਹੋਰ ਚੀਜ਼ਾਂ ਕੰਮ ਨਹੀਂ ਆਉਣੀਆਂ। ਹਾਂ, ਪਾਠ ਕਰਨੇ ਜ਼ਰੂਰੀ ਨੇ, ਪਰ ਕਦੇ ਸਾਧੂ ਨੂੰ ਤਰਸ ਆ ਜਾਏ, ਉਹ ਬਿਨਾਂ ਕਮਾਈ ਤੋਂ ਤੁਹਾਨੂੰ ਤਾਰਦਾ, ਉਹ ਵਰਸ ਜਾਂਦਾ ਫਿਰ ਕਿਰਪਾ ਵਿੱਚ ਆ। ਮਹਾਂਪੁਰਸ਼ ਕਾਰ ਸੇਵਾ ਵਾਲੇ ਇੱਕ ਨਗਰ ਵਿੱਚ ਸੇਵਾ ਕਰਨਾ, ਡਾਚਰ ਉਹ ਪਿੰਡ ਦਾ ਨਾਮ ਹਰਿਆਣੇ ਹੈ। ਜਦੋਂ ਡਾਚਰ ਆਏ ਅੱਗੇ ਵੀ ਆਉਂਦੇ ਸੀ, ਪਿੰਡ ਵਾਲਿਆਂ ਬੜਾ ਅਦਬ ਸਤਿਕਾਰ ਕਰਨਾ, ਸਾਰਾ ਦਿਨ ਉਗਰਾਹੀ ਕਰਨੀ, ਕਣਕ ਦੀ, ਦੁੱਧ ਦੀ, ਹੋਰ ਚੀਜ਼ਾਂ। ਮਹਾਂਪੁਰਸ਼ਾਂ ਨੇ ਚਾਦਰ ਵਿਛਾ ਦਿੱਤੀ ਮੰਜੇ ਤੇ, ਬਜ਼ੁਰਗ ਸਨ, ਮੰਜੇ ਤੇ ਬਹਿ ਗਏ, ਤੇ ਵੱਡੇ ਵੱਡੇ ਉੱਚੇ ਕੱਦ ਵਾਲੇ ਹਰਿਆਣੇ ਦੇ ਸਰਦਾਰ ਚਾਦਰੇ ਲਾਏ ਹੋਏ, ਜਿਹੜਾ ਵੀ ਆਵੇ 10-20-50 ਰੁਪਏ ਰੱਖ ਕੇ ਫਤਿਹ ਬੁਲਾਵੇ ਤੇ ਬੈਠੀ ਜਾਵੇ ਸਾਹਮਣੇ। ਉਹ ਮਹਾਂਪੁਰਸ਼ਾਂ ਦਾ ਇਹ ਹੁੰਦਾ ਸੀ ਵੀ ਭਾਈ ਮੱਥਾ ਨਹੀਂ ਟੇਕਣਾ, ਮੱਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਟੇਕਣਾ, ਫਤਿਹ ਬੁਲਾਓ। ਮੈਂ ਤੁਹਾਨੂੰ ਵੀ ਇੱਕ ਬੇਨਤੀ ਕਰਾਂਗਾ, ਸਾਧੂਆਂ ਦਾ ਸਤਿਕਾਰ ਕਰਨਾ ਚਾਹੀਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਹੁਤ ਅੱਗੇ ਹੋ ਕੇ ਪੈਰਾਂ ਨੂੰ ਹੱਥ ਲਾਉਣਾ ਤਾਂ ਤੁਹਾਡਾ ਭਲਾ ਹੋਣਾ, ਤੁਹਾਡੇ ਅੰਦਰ ਭਾਵਨਾ ਹੋਣੀ ਚਾਹੀਦੀ ਹੈ। ਦੂਰੋਂ ਖਲੋ ਕੇ ਕਿਸੇ ਜਪਣ ਵਾਲੇ ਨੂੰ ਹੱਥ ਜੋੜ ਕੇ ਨਮਸਕਾਰ ਕਰਦੇ ਹੋ, ਉਹ ਦੂਰੋਂ ਹੀ ਤੁਹਾਡਾ ਭਲਾ ਕਰ ਸਕਦਾ। ਇਹ ਜ਼ਰੂਰੀ ਨਹੀਂ ਵੀ ਕਾਰਾਂ ਨੂੰ ਜਾ ਕੇ ਮਗਰ ਮੱਥਾ ਟੇਕਣਾ, ਤੁਹਾਡੇ ਅੰਦਰ ਭਾਵਨਾ ਹੋਣੀ ਚਾਹੀਦੀ। ਜਦੋਂ ਪ੍ਰੇਮ ਅੰਦਰ ਪੈਦਾ ਹੋ ਜਾਏ, ਫਿਰ ਸਾਹਿਬ ਨੇ ਲਿਖ ਕੇ ਦਿੱਤਾ, ਨਾਉ ਧਿਆਨ ਤਿੰਨ ਧਨ ਪੱਲੇ, ਨਾਨਕ ਕਾ ਧਨ ਇਹੀ, ਜੇ ਕੋ ਜੀਉ ਕਹੇ ਉਹਨਾਂ ਨੂੰ ਤਾਂ ਜਨਮ ਕੀ ਤਲਬ ਨਾ ਹੋਈ। ਹੱਥ ਜੋੜ ਕੇ ਜੀ ਕਹਿ ਦਿਓ ਦੂਰੋਂ, ਹੱਥ ਜੋੜ ਕੇ ਅਦਬ ਅੰਦਰੋਂ ਕਰ ਦਿਓ, ਉਹਦੇ ਨਾਲ ਵੀ ਤੁਹਾਡਾ ਭਲਾ ਹੋ ਜਾਏਗਾ। ਤਾਂ ਮਹਾਂਪੁਰਸ਼ ਕਹਿਣਾ, ਭਾਈ ਫਤਿਹ ਬੁਲਾਓ। ਉਹ ਸਭ ਨੇ ਫਤਿਹ ਬੁਲਾ ਕੇ ਪੈਸੇ ਰੱਖ ਕੇ ਸਤਿਕਾਰ ਕੀਤਾ। ਇੱਕ ਨੌਜਵਾਨ ਆਇਆ ਜਿਹੜਾ ਉਹ ਪਿੰਡ ਦਾ ਸੀ, ਚੰਗਾ ਉੱਚਾ ਕੱਦ, ਉਹ ਪੱਠੇ ਵੱਢਦਿਆਂ ਕਿਤੇ ਆ ਗਿਆ, ਉਹਨੂੰ ਵੀ ਪਤਾ ਲੱਗਾ ਸੰਤ ਆਏ। ਉਹਨੇ ਆਉਂਦਿਆਂ ਬਾਬਿਆਂ ਨੂੰ ਹੱਥ ਜੋੜ ਕੇ ਦੂਰੋਂ ਹੀ ਗਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਜਿਹੜੇ ਬੰਦੇ ਬੈਠੇ ਸੀ ਨਾ ਬਜ਼ੁਰਗ, ਉਹ ਦੇਖ ਕੇ ਕਹਿਣ ਲੱਗ ਪਏ, ਉਹ ਕਹਿੰਦੇ ਸ਼ਰਾਬੀ ਕਿੱਥੋਂ ਆ ਗਿਆ, ਉਹ ਇਹਨੂੰ ਕਹਿੰਦੇ ਸੱਦਿਆ, ਇਹ ਕਿਵੇਂ ਆ ਗਿਆ। ਉਹ ਆਉਂਦਿਆਂ ਫਤਿਹ ਬੁਲਾ ਕੇ ਉਹਨੇ 10 ਰੁਪਈਏ ਮਹਾਂਪੁਰਸ਼ਾਂ ਨੂੰ ਰੱਖੇ,
ਤੇ ਰੱਖ ਕੇ ਸਾਧ ਸੰਗਤ ਜਿਹੜੇ ਮੰਜੇ ਤੇ ਸੰਤ ਬੈਠੇ ਸੀ, ਪੌਂਦੀਆਂ ਵੱਲ ਦੇ ਪਾਸੇ ਮੰਜਾ ਖਾਲੀ ਸੀ, ਮੰਜੇ ਤੇ ਬਹਿ ਗਿਆ। ਉਹ ਪਿੰਡ ਦੇ ਬਜ਼ੁਰਗ ਉੱਠੇ, ਉਹ ਕਹਿੰਦੇ ਉਹ ਸ਼ੀਸ਼ਾ ਸ਼ਰਮ ਕਰੋ ਮਾੜੀ ਜੀ, ਸ਼ਰਾਬੀ ਬੰਦਿਆਂ ਨੂੰ, ਚੱਲ ਥੱਲੇ ਬੈਠ, ਸੰਤਾਂ ਦੇ ਬਰਾਬਰ ਬਹਿ ਗਏ, ਚੱਲ ਭੋਏ ਉਤਰ। ਉਹ ਜਦੋਂ ਦੋ ਚਾਰ ਬੰਦੇ ਰੌਲਾ ਪਾਉਣ ਲੱਗ ਪਏ ਤੇ ਸਾਧ ਸੰਗਤ ਉਹਨੂੰ ਉਠਾਉਣ ਲੱਗੇ, ਉਹ ਅੱਗੋਂ ਫਿਰ ਪਤਾ ਕੀ ਕਹਿੰਦਾ, ਉਹ ਕਹਿੰਦਾ ਐਡਾ ਵੱਡਾ ਮੰਜਾ, ਮੰਜਾ ਖਾਲੀ ਸੀ, ਮੈਂ ਬਹਿ ਗਿਆ, ਬਾਬੇ ਨੇ ਕਿਹੜਾ ਇਕੱਲੇ ਨੇ ਬਹਿਣ, ਐਡਾ ਵੱਡਾ ਮੰਜਾ ਹੈ। ਤਾਂ ਸਾਧ ਸੰਗਤ ਜਦੋਂ ਉਠਾਉਣ ਲੱਗੇ, ਸੰਤਾਂ ਨੇ ਏਦਾਂ ਖੱਬੇ ਹੱਥ ਨਾਲ ਉਹਦੀ ਬਾਂਹ ਪਕੜ ਕੇ ਬਿਠਾ ਲਿਆ, ਕਹਿੰਦੇ ਉਹ ਰਹਿਣ ਦਿਓ, ਬੈਠਾ ਰਹਿਣ ਦਿਓ, ਜੇ ਬੈਠਾ ਭਾਈ ਕਿਸੇ ਗੱਲ ਕਰਕੇ ਬੈਠਾ, ਬਹਿ ਲੈਣ ਦਿਓ। ਉਹ ਪਿੰਡ ਵਾਲੇ ਕਹਿੰਦੇ ਬਾਬਾ ਜੀ ਤੁਹਾਨੂੰ ਨੀ ਪਤਾ, ਇਹ ਸ਼ਰਾਬੀ ਬੰਦਾ, ਅਜੇ ਵੀ ਇਥੋਂ ਦੇਖੋ ਵਾਸ਼ ਆਉਂਦੀ ਹੈ, ਇਹਨੇ ਰਾਤ ਦੀ ਲੱਥੀ ਨੀ ਹੋਣੀ, ਇਹ ਤਾਂ ਦਿਨ ਰਾਤ ਸ਼ਰਾਬੀ ਰਹਿੰਦਾ, ਹੁਣ ਵੀ ਪੀਤੀ ਹੋਈ ਹੈ। ਮਹਾਂਪੁਰਖ ਕਹਿੰਦੇ ਕੋਈ ਗੱਲ ਨੀ ਭਾਈ, ਮੁਸ਼ਕ ਸਾਨੂੰ ਹੀ ਆਉਂਦਾ, ਤੁਹਾਨੂੰ ਤੇ ਨੀ ਆਉਂਦਾ, ਬੈਠੇ ਰਹਿਣ ਦਿਓ। ਮਹਾਂਪੁਰਸ਼ਾਂ ਨੇ ਆਪਣੇ ਨਾਲ ਮੰਜੇ ਤੇ ਬਿਠਾ ਲਿਆ ਉਹਨੂੰ ਬਾਂਹ ਪਕੜ ਕੇ, ਤੇ ਜਦੋਂ ਸਾਰੇ ਬਜ਼ੁਰਗ ਬਹਿ ਗਏ ਨਾ ਆਪਸ ਵਿੱਚ ਗੱਲਾਂ ਕਰਨ, ਕਹਿੰਦੇ ਉਹ ਸ਼ਰਾਬੀ ਕਿੱਥੇ ਆ ਗਿਆ, ਦੇਖ ਬਹਿ ਗਏ ਮੂਰਖ, ਇਹਦੀ ਮੱਤ ਮਾਰੀ। ਇੰਨੇ ਨੂੰ ਉਹ ਮਹਾਂਪੁਰਸ਼ਾਂ ਨੇ ਫਿਰ ਬਾਂਹ ਪਕੜੀ ਹੋਈ, ਹੱਥ ਨਹੀਂ ਛੱਡਿਆ, ਮਾੜਾ ਜਿਹਾ ਆਪਣੇ ਵੱਲ ਖਿੱਚ ਕੇ ਕਹਿੰਦੇ ਉਹ ਕਾਕਾ ਤੇਰਾ ਨਾਂ ਕੀ ਹੈ? ਹੁਣ ਸਾਧੂ ਨੇ ਆਪਣੀਆਂ ਨਜ਼ਰਾਂ ਖੋਲ ਕੇ ਉਹਦੇ ਵੱਲ ਵੇਖਿਆ। ਸਤਿਗੁਰਾਂ ਬਾਣੀ ਅੰਦਰ ਕਿਹਾ, ਅੰਮ੍ਰਿਤ ਦ੍ਰਿਸ਼ਟੀ ਸਾਧੂ ਦੀ ਪੈ ਜਾਏ, ਕਰੋੜਾਂ ਜਨਮਾਂ ਦੇ ਪਾਪ ਸੜ ਜਾਂਦੇ ਨੇ। ਮੈਂ ਇਹ ਕੋਲੋਂ ਨਹੀਂ ਕਵਾਂਗਾ, ਤੁਹਾਨੂੰ ਬਾਣੀ ਵਿੱਚੋਂ ਸੁਣਾਵਾਂਗਾ। ਉਹ ਸਾਧੂ ਨੇ ਇਸ ਤਰ੍ਹਾਂ ਬਾਂਹ ਪਕੜ ਕੇ ਆਪਣੇ ਵੱਲ ਖਿੱਚ ਕੇ ਉਹਨੂੰ ਕਿਹਾ, ਕਾਕਾ ਤੇਰਾ ਨਾਂ ਕੀ ਹੈ? ਉਹ ਨੌਜਵਾਨ ਸ਼ਰਾਬੀ ਬੋਲਿਆ, ਜੀ ਮੇਰਾ ਨਾਮ ਹੈ ਸ਼ੀਸ਼ਾ, ਮੈਨੂੰ ਸ਼ੀਸ਼ਾ ਸਿੰਘ ਕਹਿੰਦੇ ਆ ਜੀ। ਤੇ ਮਹਾਂਪੁਰਸ਼ ਅੱਗੋਂ ਥੋੜਾ ਜਿਹਾ ਮੁਸਕਰਾ ਕੇ ਕਹਿੰਦੇ, ਉਹ ਸ਼ੀਸ਼ੇ ਵਿੱਚ ਵੇਖ ਕੇ ਤਾਂ ਲੋਕ ਆਪਣੀਆਂ ਸੂਰਤਾਂ ਸਵਾਰਦੇ ਆ, ਉਹ ਤੂੰ ਖੁਦ ਮੈਲਾ ਹੋਇਆ ਫਿਰਨਾ, ਸ਼ੀਸ਼ੇ ਵਿੱਚ ਤਾਂ ਲੋਕ ਆਪਣੀ ਸੂਰਤ ਸਵਾਰਦੇ, ਤੂੰ ਤਾਂ ਖੁਦ ਵਿਗੜਿਆ ਫਿਰਨਾ। ਭਾਈ ਆਪਣਾ ਆਪ ਸਵਾਰ, ਤੇਰੇ ਵਿੱਚੋਂ ਲੋਕਾਂ ਨੇ ਸੂਰਤਾਂ ਸਵਾਰਨੀਆਂ ਨੇ, ਸ਼ੀਸ਼ੇ ਵਿੱਚੋਂ ਤਾਂ ਲੋਕ ਆਪਣਾ ਆਪ ਸਵਾਰਦੇ ਨੇ। ਇੰਨੀ ਗੱਲ ਕਹਿ ਕੇ ਸਾਧੂ ਨੇ ਦ੍ਰਿਸ਼ਟੀ ਪਾਈ ਤੇ ਉਹ ਮਹਾਂਪੁਰਸ਼ਾਂ ਕਿਹਾ, ਬੋਲ ਫਿਰ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਚੱਲ ਫਿਰ ਸਾਡੇ ਨਾਲ ਚੱਲੀਏ, ਤੈਨੂੰ ਸੱਚਾ ਮੁੱਚਾ ਸ਼ੀਸ਼ਾ ਬਣਾਈਏ, ਤੈਨੂੰ ਉਹ ਸ਼ੀਸ਼ਾ ਬਣਾਈਏ ਜਿਹੜੇ ਸ਼ੀਸ਼ੇ ਚੋਂ ਲੋਕਾਂ ਦੀਆਂ ਸੂਰਤਾਂ ਸਵਰਨਗੀਆਂ, ਜਿਹੜੇ ਸ਼ੀਸ਼ੇ ਵਿੱਚੋਂ ਲੋਕਾਂ ਦੀ ਸੀਰਤ ਸ਼ੁੱਧ ਹੋਏਗੀ। ਸਾਧ ਸੰਗਤ ਉਹ ਨੌਜਵਾਨ ਨੂੰ ਮਹਾਂਪੁਰਸ਼ ਨਾਲ ਲੈ ਗਏ। ਐਸੀ ਸਾਧੂ ਦੀ ਦ੍ਰਿਸ਼ਟੀ ਪਈ, ਉਹਨੇ ਸੇਵਾ ਕੀਤੀ, ਕਮਾਈ ਕੀਤੀ, ਨਾਮ ਜਪਿਆ। ਅੱਜ ਤੁਸੀਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀਆਂ ਜਿੰਨੀਆਂ ਗੱਡੀਆਂ ਗੁਰਦੁਆਰਾ ਲੰਗਰ ਸਾਹਿਬ ਦੀਆਂ ਵੇਖੋਗੇ, ਹਰ ਗੱਡੀ ਤੇ ਲਿਖਿਆ ਹੁੰਦਾ ਧੰਨ ਧੰਨ ਬਾਬਾ ਸ਼ੀਸ਼ਾ ਸਿੰਘ ਜੀ। ਜਦੋਂ ਸਾਧੂ ਦੀ ਦ੍ਰਿਸ਼ਟੀ ਪੈਂਦੀ ਹੈ, ਉਹ ਕਿਸੇ ਸ਼ਰਾਬੀ ਨੂੰ ਵੀ ਸੰਤ ਬਣਾ ਦਿੰਦਾ। ਇਹ ਸਾਧੂ ਕੋਲ ਪਾਵਰ ਹੈ। ਸਾਹਿਬ ਨੇ ਲਿਖ ਕੇ ਦਿੱਤਾ ਹੈ, ਕੋਟ ਪਰਾਦ, ਪੜੋ ਸੁਖਨੀ ਸਾਹਿਬ, ਕੋਟ ਪਰਾਦ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਜਾ ਕੇ ਮਸਤਕ ਕਰਮ ਪ੍ਰਭ ਪਾਏ, ਸਾਧ ਸ਼ਰਨ ਨਾਨਕ ਤੇ ਆਏ। ਭਾਈ ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗ ਗਏ, ਉਹਨਾਂ ਨੂੰ ਕਿਸੇ ਸਾਧੂ ਦੀ ਸੰਗਤ ਮਿਲੀ, ਉਹ ਸਾਧੂ ਦੀ ਦ੍ਰਿਸ਼ਟੀ ਪਈ ਤੇ ਸਾਧੂ ਨੇ ਨਾਮ ਜਪਾ ਕੇ ਉਹਦੇ ਕਰੋੜਾਂ ਪਾਪ ਖਤਮ ਕਰਕੇ ਉਹਨੂੰ ਵੀ ਆਪਣੇ ਵਰਗਾ ਬਣਾ ਲਿਆ। ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰਨ, ਆਪਣੇ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਹੋਵੇ। ਇੱਕ ਜ਼ਰੂਰ ਸੋਚਣ ਦਾ ਵਿਸ਼ਾ, ਪੂਰੀ ਦੁਨੀਆਂ ਦੇ ਅੰਦਰ ਨਾ 70% ਲੋਕ ਧਾਰਮਿਕ ਆ, 70% ਧਰਤੀ ਦੇ ਲੋਕ, ਹਰ ਬੰਦੇ ਕਿਸੇ ਨਾ ਕਿਸੇ ਦੇ ਘਰ ਦੇ ਕੋਈ ਪੂਜਾ ਪਾਠ, ਕੋਈ ਫੋਟੋ ਧਾਰਮਿਕ ਲੱਗੀ ਹੈ, ਕੋਈ ਪੂਜਾ ਕਰਦਾ, ਕੋਈ ਕਿਸੇ ਨੂੰ ਪੂਜਦਾ, ਕਿਸੇ ਦਾ ਮੰਤਰ ਪੜ, 70% ਧਰਤੀ ਦੇ ਲੋਕ ਧਾਰਮਿਕ ਨੇ। ਪਰ ਮਾਫ ਕਰਿਓ, ਵਿੱਚੋਂ 1% ਵੀ ਲੋਕ ਧਰਮ ਵਿੱਚ ਕਾਮਯਾਬ ਨਹੀਂ ਹੁੰਦੇ। ਸਾਹਿਬ ਨੂੰ ਇਹ ਗੱਲ ਬਾਣੀ ਅੰਦਰ ਕਹਿਣੀ ਪਈ, ਕੋਟਨ ਮੈਂ ਨਾਨਕ ਕਹੁ ਨਾਰਾਇਣ ਜੇ ਚੀਤ। ਫਿਰ ਸੋਚਣਾ ਪਏਗਾ, ਜਿੱਥੇ 70% ਲੋਕ ਕਿਸੇ ਬਿਜ਼ਨਸ ਵਿੱਚ ਹੋਣ, 1% ਵੀ ਉਹ ਚੋਂ ਕਾਮਯਾਬ ਨਾ ਹੋਣ, ਤਾਂ ਸੋਚਣ ਵਾਲੀ ਗੱਲ ਹੈ, ਕਿਉਂ ਨਹੀਂ ਕਾਮਯਾਬ ਹੁੰਦੇ? ਉਹਦੇ ਵਾਸਤੇ ਭਾਈ ਸਾਧੂ ਦੀ ਸੰਗਤ, ਗੁਰੂ ਦੀ ਸੰਗਤ, ਉਹਦੇ ਵਿੱਚੋਂ ਤੁਹਾਡੇ ਅੰਦਰ ਵਿਸ਼ਵਾਸ ਜਾਗਦਾ, ਇੱਕ ਤੇ ਭਰੋਸਾ ਪੈਦਾ ਹੁੰਦਾ। ਜਦੋਂ ਇੱਕ ਤੇ ਵਿਸ਼ਵਾਸ ਪੈਦਾ ਹੋ ਜਾਏ, ਉਹ ਵਿਸ਼ਵਾਸ ਤੁਹਾਨੂੰ ਰੱਬ ਤੱਕ ਲੈ ਜਾਂਦਾ। ਇੱਕ ਵਾਰ ਸਾਰੇ ਪਿਆਰ ਨਾਲ ਪੜ੍ਹੀਏ, ਗੱਜ ਕੇ ਹਾਜ਼ਰੀ ਲਾਓ, ਸਾਰੇ ਮਿਲ ਕੇ ਪਿਆਰ ਨਾਲ ਕਿਹੋ,

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀ।

0: ਸੁਣ ਸਖੀਏ ਪ੍ਰਭ ਮਿਲਨ ਨੀਸਾਨੀ ਮਨ ਤਨ ਅਰਬ ਤਜ ਲਾਜ ਲੁਕਾਨੀ ਸੁਣ ਸਖੀਏ ਪ੍ਰਭ ਮਿਲਨ ਨੀਸਾਨੀ ਮਨ ਤਨ ਅਰਬ ਤਜ ਲਾਜ ਲੁਕਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਜੁਗੋ ਜੁਗ ਅਟਲ ਤਖ਼ਤ ਚਵਰ ਛਤਰ ਜੀ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਜੀ ਬਹੁਤ ਵੱਡੇ ਕਰਮਾਂ ਵਾਲੇ ਹੋ, ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰੂ ਕੀ ਬਾਣੀ ਦਾ ਕੀਰਤਨ ਨਿਤਨੇਮ ਅਤੇ ਕੀਰਤਨ ਦਾ ਆਨੰਦ ਮਾਣਦੇ ਆ ਰਹੇ ਹੋ, ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਕਰਨ ਵਾਸਤੇ ਅਤੇ ਸੁਣਨ ਵਾਸਤੇ ਆਪਾਂ ਸਾਰੇ ਇੱਥੇ ਇਕੱਤਰ ਹੋਏ ਹਾਂ। ਬੜਭਾਗੀ ਹਰ ਸੰਗਤ ਪਾਵੈ, ਭਾਗ ਵੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਓ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾਂ, ਸ੍ਰੇਸ਼ਟ ਕਰਮ ਕੀ ਹੈ, ਸਤਸੰਗਤ ਕਰਨੀ। ਇੱਕ ਸੰਗਤ ਹੁੰਦੀ ਹੈ, ਸੰਗਤ ਜਿੱਥੇ ਦੋ ਇਕੱਤਰ ਹੋ ਕੇ ਬਹਿੰਦੇ ਹਨ, ਉਹ ਚੰਗਿਆਂ ਦੀ ਵੀ ਹੋ ਸਕਦੀ ਹੈ, ਮਾੜਿਆਂ ਦੀ ਵੀ। ਇੱਕ ਸਾਧ ਸੰਗਤ ਹੁੰਦੀ ਹੈ, ਭਲੇ ਪੁਰਸ਼ਾਂ ਦੀ ਸੰਗਤ। ਇੱਕ ਸਤਸੰਗਤ ਹੈ, ਜਿੱਥੇ ਸਤ ਵਸਤੂ ਦੀ ਵਿਚਾਰ, ਆਤਮਕ ਸਰੂਪ ਦੀ ਸੋਝੀ ਬਾਰੇ ਵਿਚਾਰ ਹੋਵੇ, ਉਹ ਸਤਸੰਗਤ ਹੈ। ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਇੱਕ ਪਰਮੇਸ਼ਰ ਦੇ ਘਰ ਦੀ ਗੱਲ ਹੋਵੇ, ਨਾਮ ਦੀ ਗੱਲ ਹੋਵੇ, ਉਹ ਸਤਸੰਗਤ ਹੈ। ਸਤਸੰਗਤ ਜੀ, ਆਪਾਂ ਨੇ ਯਤਨ ਕਰਨਾ ਜਿੰਨੀ ਕੁ ਅਕਾਲ ਪੁਰਖ ਨੇ ਬੁੱਧੀ ਬਖਸ਼ਿਸ਼ ਕੀਤੀ ਹੈ, ਕਿਉਂਕਿ ਸਾਰੇ ਅਰਥ ਤਾਂ ਸਤਿਗੁਰੂ ਸਾਹਿਬ ਆਪ ਹੀ ਜਾਣਦੇ ਹਨ। ਆਪਾਂ ਅਲਪੱਗ ਜੀਵ ਜੇ ਕਹੀਏ ਵੀ ਅਸੀਂ ਸਾਰੇ ਅਰਥ ਕਰ ਜਾਣਦੇ ਹਾਂ, ਬੜੇ ਵਿਦਵਾਨ ਹਾਂ, ਤਾਂ ਫਿਰ ਬਾਣੀ ਕਹਿੰਦੀ ਹੈ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਜਿਹੜਾ ਬਹੁਤਾ ਵਿਦਵਤਾ ਘੋਟਦਾ ਵੀ ਮੇਰੇ ਤੋਂ ਵੱਡਾ ਕੋਈ ਗਿਆਨੀ ਕੋਈ ਸਿਆਣਾ ਨਹੀਂ, ਜਿਹਨੂੰ ਹੰਗਤਾ ਹੈ ਉਹ ਮੂਰਖ ਹੈ ਖਾਲਸਾ ਜੀ, ਵਿਦਵਾਨ ਨਹੀਂ। ਇਹ ਪਾਵਨ ਪਵਿੱਤਰ ਸਟੇਜ ਹੈ, ਕਿਸੇ ਸਮੇਂ ਇਸ ਸਟੇਜ ਤੋਂ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਗਰਜਿਆ ਕਰਦੇ ਸਨ। ਇੱਕ ਗਰਜ ਮਾਰਦੇ ਦਿੱਲੀ ਦੀਆਂ ਕੰਧਾਂ ਤੱਕ ਹਿੱਲ ਜਾਂਦੀਆਂ ਸੀ। ਇਹ ਗਰਜ ਉਹਨਾਂ ਦੀ ਆਵਾਜ਼ ਵਿੱਚ ਤਾਕਤ ਆਈ ਕਿੱਥੋਂ? ਨਾਮ ਸਿਮਰਨ ਤੋਂ, ਬੰਦਗੀ ਤੋਂ। 18-18, 20-20 ਘੰਟੇ ਨਾਮ ਦਾ ਅਭਿਆਸ ਕਰਨਾ, ਥੋੜ੍ਹਾ ਸਮਾਂ ਆਰਾਮ ਕਰਨਾ, ਫੇਰ ਲੱਗ ਜਾਣਾ, ਹੱਥੀ ਕਿਰਤ ਕਰਨੀ, ਰਸਨਾ ਦੇ ਨਾਲ ਨਾਮ ਜਪਣਾ, ਐਸੀ ਅਵਸਥਾ ਸੀ ਉਹਨਾਂ ਗੁਰੂ ਪਿਆਰਿਆਂ ਦੀ। ਸੋ ਇਹ ਮੰਜੀ ਸਾਹਿਬ ਦੀਵਾਨ ਹਾਲ ਬੜੇ ਵੱਡੇ ਇਤਿਹਾਸ ਨੂੰ ਆਪਣੇ ਕੋਲੇ ਸੰਭਾਲੀ ਬੈਠੀ ਹੈ ਇਹ ਪਵਿੱਤਰ ਜਗ੍ਹਾ। ਆਪਣੀ ਉਮਰ ਲੰਘੀ ਜਾ ਰਹੀ ਹੈ, ਜਿਵੇਂ ਪੰਛੀ ਹੁੰਦਾ ਹੈ ਦਰਖਤ ਤੇ ਬੈਠਦਾ ਹੈ, ਦਿਨ ਚੜ੍ਹਦਾ ਹੈ, ਉਡਾਰੀ ਮਾਰ ਜਾਂਦਾ ਹੈ। ਇਸੇ ਤਰ੍ਹਾਂ ਖਾਲਸਾ ਜੀ, ਆਪਾਂ ਜੀਵ ਰੂਪੀ ਪੰਛੀ ਹਾਂ, ਸੰਸਾਰ ਰੂਪੀ ਬ੍ਰਿਸ਼ ਤੇ ਉਮਰਾ ਰੂਪੀ ਰਾਤ ਕੱਟਣ ਵਾਸਤੇ ਆਏ ਹਾਂ। ਜਦੋਂ ਕਾਲ ਰੂਪੀ ਦਿਨ ਚੜ੍ਹੇਗਾ, ਭਾਵ ਜਦੋਂ ਕਾਲ ਦਾ ਸਮਾਂ, ਮੌਤ ਦਾ ਸਮਾਂ ਆਵੇਗਾ, ਆਪਾਂ ਜੀਵ ਰੂਪੀ ਪੰਛੀ ਸੰਸਾਰ ਰੂਪੀ ਬ੍ਰਿਸ਼ ਤੋਂ ਉਡਾਰੀ ਮਾਰ ਜਾਵਾਂਗੇ। ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਨੇ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਪਾਰਚ। ਹੇ ਮਨੁੱਖ, ਤੇਰੀ ਉਮਰ ਇਉਂ ਲੰਘਦੀ ਜਾ ਰਹੀ ਹੈ ਜਿਵੇਂ ਨਦੀ ਦਾ ਵਹਿਣ ਹੁੰਦਾ ਹੈ। ਨਦੀ ਦਾ ਵਹਿਣ ਬਹਿੰਦਾ ਹੈ, ਇਉਂ ਆਪਣੀ ਉਮਰ ਲੰਘਦੀ ਜਾ ਰਹੀ ਹੈ। ਟਾਈਮ ਐਂਡ ਟਾਈਡ ਵੇਟ ਫਾਰ ਨਨ, ਸਮਾਂ ਤੇ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਿਆ ਕਰਦੀਆਂ। ਭਾਈ ਵੀਰ ਸਿੰਘ ਜੀ ਨੇ ਵੀ ਲਿਖਿਆ ਹੈ, ਫੜ ਫੜ ਰਹੀ ਧਰੀਕ ਸਮੇਂ ਨੇ ਇੱਕ ਨਾ ਮੰਨੀ। ਸਮਾਂ ਲੰਘਦਾ ਜਾ ਰਿਹਾ ਹੈ, ਜਿਹੜਾ ਅੱਜ ਲੰਘ ਗਿਆ ਕੱਲ੍ਹ ਨੂੰ ਨਹੀਂ ਆਉਣਾ। ਇਸ ਕਰਕੇ ਬਾਣੀ ਕਹਿੰਦੀ ਹੈ, ਕਾਲ ਕਰਨ ਤਾਂ ਅਵੇ ਕਰ ਅਵੇ ਕਰਤਾ ਸੋਏ ਤਾਲ, ਪਾਛੇ ਕਛੂ ਨਾ ਹੋਏ ਗੋ ਜੋ ਸਿਰ ਪਰ ਆਵੇ ਕਾਲ। ਭਾਈ ਇਹ ਨਾ ਕਹਿ ਮੈਂ ਅੱਜ ਨਿਤਨੇਮ ਨਹੀਂ ਕਰਿਆ, ਕੱਲ ਨੂੰ ਕਰ ਲਵਾਂਗਾ, ਅੱਜ ਮੈਂ ਕਥਾ ਨਹੀਂ ਸਰਵਣ ਕੀਤੀ ਮੰਜੀ ਸਾਹਿਬ ਤੋਂ, ਟਾਈਮ ਨਹੀਂ ਮੇਰੇ ਕੋਲ, ਮੈਂ ਕੱਲ ਨੂੰ ਕਰ ਲਵਾਂਗਾ। ਹੋ ਸਕਦਾ ਕੱਲ ਨੂੰ ਤੇਰਾ ਕਾਲ ਆ ਜਾਵੇ, ਇਹ ਸਰੀਰ ਰਹੇ ਨਾ ਰਹੇ ਇੱਕ ਬਿੰਦ ਦਾ ਵੀ ਖਾਲਸਾ ਜੀ ਭਰੋਸਾ ਨਹੀਂ। ਹਮ ਆਦਮੀ ਹਾਂ ਇੱਕਦਮੀ, ਜੇ ਦਮ ਆ ਗਿਆ ਆਦਮੀ ਹਾਂ, ਜੇ ਦਮ ਨਾ ਆਇਆ ਮਿੱਟੀ ਦੀ ਢੇਰੀਆਂ ਚਾਰ ਭਾਈ ਚੁੱਕ ਕੇ ਲੱਕੜਾਂ 'ਚ ਦੇ ਦੇਣਗੇ। ਆਓ ਖਾਲਸਾ ਜੀ, ਜੋ ਹੁਕਮਨਾਮਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ, ਇਸ ਹੁਕਮਨਾਮੇ ਦੇ ਵਿੱਚ ਮਹਾਤਮਾ ਰੂਪੀ ਸਖੀ ਅਤੇ ਉੱਤਮ ਅਤੇ ਮੱਧਮ ਦੀ ਗੱਲ ਇਸ ਹੁਕਮਨਾਮੇ ਦੇ ਵਿੱਚ ਮਹਾਰਾਜ ਕਰ ਰਹੇ ਹੈ। ਉੱਤਮ ਕੀ ਹੈ, ਮੱਧਮ ਕੀ ਹੈ, ਤਿੰਨ ਪ੍ਰਕਾਰ ਦੇ ਵਕਤੇ ਹੁੰਦੇ ਨੇ, ਉੱਤਮ ਮੱਧਮ ਅਤੇ ਕਨਿਸ਼ਟ। ਇੱਥੇ ਉੱਤਮ ਅਤੇ ਮੱਧਮ ਦੀ ਗੱਲ ਹੈ, ਉੱਤਮ ਮੱਧਮ ਨੂੰ ਉਪਦੇਸ਼ ਦੇ ਰਹੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਫਰਮਾਉਣਾ ਕਰਦੇ ਹਨ, ਆਓ ਪ੍ਰੇਮ ਸਹਿਤ ਸਾਰੇ ਬਿਰਤੀਆਂ ਨੂੰ ਉਕਾਗਰ ਕਰਕੇ ਸਰਵ

0: ਯਾਦ ਹੈ ਪੰਜਵੇਂ ਪਾਤਸ਼ਾਹ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਸਾਨੂੰ ਕਲਯੁੱਗ ਦੇ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
1: ਧੰਨ ਸੁਹਾਗਣ ਜੋ ਪ੍ਰਭੁ ਪਛਾਨ।
0: ਧੰਨ ਸੁਹਾਗਣ, ਧੱਦਾ ਨੰਨੇ ਨੂੰ ਔਂਕੜ ਹੈ, ਇਹਦਾ ਅਰਥ ਹੈ ਜੀਵ ਇਸਤਰੀ। ਇੱਕ ਧਨ ਹੁੰਦਾ ਹੈ ਉਹਨੂੰ ਧੱਦਾ ਨੰਨਾ, ਉਹ ਪੈਸਾ ਕਹਿੰਦੇ ਨੇ। ਇੱਥੇ ਜਿਹੜਾ ਧਨ ਦਾ ਅਰਥ ਹੈ ਉਹ ਹੈ ਜੀਵ ਇਸਤਰੀ। ਉਹ ਜੀਵ ਇਸਤਰੀ ਧਨ ਹੈ ਜੋ ਪ੍ਰਭੂ ਦੇ ਹੁਕਮ ਨੂੰ ਪਛਾਣ ਲੈਂਦੀ ਹੈ। ਗੁਰਬਾਣੀ ਚ ਮਹਾਰਾਜ ਨੇ ਕਿਹਾ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਸੇ ਵਿਛੜ ਚੋਟਾਂ ਖਾਵੇ। ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਉਹਨੂੰ ਕਹਿੰਦੇ ਨੇ ਗੁਰਮੁਖ, ਜਿਹੜਾ ਮਨ ਦੇ ਅਕੋਰਡਿੰਗਲੀ ਚੱਲਦਾ ਉਹਨੂੰ ਕਹਿੰਦੇ ਨੇ ਮਨਮੁਖ। ਸੋ ਉਹ ਧਨ ਸੁਹਾਗਣ ਜੋ ਪ੍ਰਭੂ ਪਛਾਣੈ, ਉਹ ਜੀਵ ਇਸਤਰੀ ਸੰਤ ਰੂਪ ਸਖੀ ਧਨ ਹੈ ਜੋ ਪ੍ਰਭੂ ਨੂੰ ਪਛਾਣਦੀ ਹੈ, ਪ੍ਰਭੂ ਦੇ ਹੁਕਮ ਨੂੰ ਪਛਾਣਦੀ ਹੈ। ਉਹ ਜੀਵ ਇਸਤਰੀ ਧਨਤਾ ਦੇ ਯੋਗ ਹੈ ਜਿਹਨੇ ਅੰਤਸ਼ਕਰਨ ਰੂਪ ਸੇਜਾ ਤੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ। ਅੰਤਸ਼ਕਰਨ ਰੂਪ ਸੇਜਾ ਹੈ, ਤੁਲਤਾ ਦੀ ਵਿਛਾਈ ਹੈ, ਵਿਸ਼ਿਆਂ ਦਾ ਤਿਆਗ ਰੂਪ ਫੁੱਲ ਹਨ। ਖਾਲਸਾ ਜੀ, ਜਿਸ ਜੀਵ ਇਸਤਰੀ ਨੇ ਅੰਤਸ਼ਕਰਨ ਰੂਪ ਸੇਜਾ ਤੇ ਪਤੀ ਪਰਮੇਸ਼ਵਰ ਨੂੰ ਪ੍ਰਾਪਤ ਕਰ ਲਿਆ, ਪਛਾਣ ਲਿਆ, ਉਹ ਜੀਵ ਇਸਤਰੀ, ਉਹ ਜੀਵ ਇਸਤਰੀ ਧਨਤਾ ਦੇ ਯੋਗ ਹੈ ਜਿਸ ਜੀਵ ਇਸਤਰੀ ਨੇ ਪਤੀ ਪਰਮੇਸ਼ਵਰ ਨੂੰ ਪ੍ਰਾਪਤ ਕਰ ਲਿਆ, ਪਛਾਣ ਲਿਆ।
1: ਮਨ ਹੁਕਮ ਤਦਾ ਅਭਮਨ,
0: ਜਿਹੜੀ ਫਿਰ ਐਸੀ ਜੀਵ ਇਸਤਰੀ ਹੈ ਨਾ, ਉਹ ਭਾਗਾਂ ਵਾਲੀ ਹੈ, ਉਹ ਪ੍ਰਭੂ ਦੇ ਹੁਕਮ ਨੂੰ ਪਛਾਣਦੀ ਹੈ, ਸੰਤ ਰੂਪ ਸਖੀ ਕਰਮਾਂ ਵਾਲੀ ਹੈ, ਜੋ ਪ੍ਰਭੂ ਦੇ ਹੁਕਮ ਨੂੰ ਪਛਾਣਦੀ ਹੈ, ਮਾਣ ਅਵਮਾਨ ਨੂੰ ਛੱਡ ਕੇ, ਹੰਕਾਰ ਦਾ ਤਿਆਗ ਕਰ ਛੱਡ ਕੇ, ਹੰਗਤਾ ਮਮਤਾ ਨੂੰ ਛੱਡ ਕੇ। ਬੜਾ ਆਪਾਂ ਨੂੰ ਕਈ ਵਾਰੀ ਖਾਲਸਾ ਜੀ ਹੰਕਾਰ ਹੋ ਜਾਂਦਾ, ਸਾਧਨਾ ਦਾ ਵੀ ਹੰਕਾਰ ਹੋ ਜਾਂਦਾ, ਮੈਂ ਬੜਾ ਸਾਧਕ ਹਾਂ, ਬੜੀ ਸਾਧਨਾ ਕਰਨ ਵਾਲਾ ਹਾਂ। ਸੋ ਇਹ ਸਾਰਾ ਕੁਝ ਛੱਡਣਾ ਪੈਂਦਾ ਕਈ ਵਾਰੀ। ਮੇਰੀ ਬੜੀ ਚੜ੍ਹਦੀ ਕਲਾ ਹੈ, ਲੋਕ ਮੈਨੂੰ ਬੜਾ ਮੰਨਦੇ ਹੈ, ਇਹ ਵੀ ਇੱਕ ਬਾਸ਼ ਨਹੀਂ ਹੈ, ਇਹ ਵੀ ਹੰਕਾਰ ਦੇ ਵਿੱਚ ਆਉਂਦਾ। ਹੰਕਾਰ ਨੂੰ ਤਿਆਗ ਕੇ, ਛੱਡ ਕੇ, ਅਕਾਲ ਪੁਰਖ ਦਾ ਹੁਕਮ ਮੰਨ ਕੇ ਜੀਵ ਇਸਤਰੀ ਪਤੀ ਪਰਮੇਸ਼ਰ ਨੂੰ ਅੰਤਸ਼ਕਰਨ ਰੂਪ ਸੇਜਾ ਤੇ ਪ੍ਰਾਪਤ ਕਰ ਸਕਦੀ ਹੈ। ਉਹ ਜੀਵ ਇਸਤਰੀ ਧਨਤਾ ਦੇ ਯੋਗ ਹੈ ਜਿਹੜੀ ਹੰਕਾਰ ਨੂੰ ਛੱਡ ਕੇ, ਸਾਧਨਾ ਰੂਪੀ ਹੰਕਾਰ ਨੂੰ ਛੱਡ ਕੇ, ਡਿਵਾਈਨ ਆਰਡਰ ਹੈ ਜਿਹੜਾ ਵਾਹਿਗੁਰੂ ਦਾ ਹੁਕਮ, ਅਲਾਹੀ ਹੁਕਮ ਨੂੰ ਪਛਾਣਦੀ ਹੈ, ਮੰਨਦੀ ਹੈ ਹੁਕਮ ਨੂੰ।
1: ਪ੍ਰੇ ਸਿਓ ਰਾਤੀ ਰਲੀਆ ਮਨ,
0: ਐਸੀ ਜੀਵ ਇਸਤਰੀ ਹੈ ਜਿਹੜੀ ਕਰਮਾਂ ਵਾਲੀ ਹੈ, ਉਹ ਪ੍ਰੇ ਸਿਓ ਰਾਤੀ, ਪ੍ਰੇ ਸਿਓ ਰਾਤੀ, ਪ੍ਰੇ ਦਾ ਭਾਵ ਹੈ ਪਿਆਰਾ ਪਤੀ ਪਰਮੇਸ਼ਵਰ। ਆਪਾਂ ਸਾਰੇ ਜੀਵ ਇਸਤਰੀਆਂ ਹਾਂ, ਆਪਣਾ ਸਾਰਿਆਂ ਦਾ ਪਤੀ ਪਰਮੇਸ਼ਵਰ ਹੈ। ਠਾਕਰ ਏਕ ਸਵਾਈ ਨਾਰ, ਠਾਕਰ ਇੱਕ ਹੈ ਆਪਣਾ ਮਾਲਕ, ਆਪਾਂ ਇਸਤਰੀਆਂ ਹਾਂ ਉਹਦੀਆਂ। ਸੋ ਭਾਈ, ਜਿਹੜੀਆਂ ਸੰਤ ਰੂਪ ਸਖੀਆਂ ਹਨ, ਜੀਵ ਰੂਪ ਇਸਤਰੀਆਂ ਜਿਨ੍ਹਾਂ ਨੇ ਪਤੀ ਪਰਮੇਸ਼ਵਰ ਨੂੰ ਪਾਲਿਆ, ਪ੍ਰੇ ਸਿਉ ਰਾਤੀ, ਉਹ ਆਪਣੇ ਪਿਆਰੇ ਪਰਮਾਤਮਾ ਦੇ ਨਾਮ ਚ ਰੰਗੀਆਂ ਹੋਈਆਂ ਰਹਿੰਦੀਆਂ ਹਨ, ਰਲੀਆ ਮਨ ਹੈ ਤੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਅਕਾਲ ਪੁਰਖ ਦੀ।

0: ਜਪ ਜੀ ਦਾ ਪਾਠ ਸ਼ੁਰੂ ਕੀਤਾ, ਜਲਾਦ ਨੂੰ ਇੱਥੋਂ ਤੱਕ ਕਹਿ ਦਿੱਤਾ ਜਿਹੜਾ ਚੀਰ ਪਾ ਰਹੇ ਆ ਤੂੰ ਮੈਨੂੰ ਚੀਰ ਰਿਹਾ, ਸਿੱਧਾ ਜਾਵੇ ਬਿਲਕੁਲ। ਜੇ ਕਿਤੇ ਟੇਢਾ ਹੋ ਗਿਆ ਇਤਿਹਾਸ ਨੇ ਮੁਆਫ ਨਹੀਂ ਕਰਨਾ ਕਿ ਗੁਰੂ ਕਾ ਸਿੱਖ ਤਕਲੀਫ ਮੰਨ ਗਿਆ। ਕਈ ਮਨਮੁਖ ਕਹਿ ਦਿੰਦੇ ਨੇ ਫਿਰ ਗੁਰੂ ਨੇ ਰਾਖੀ ਕਿਉਂ ਨਹੀਂ ਕੀਤੀ, ਕਿਉਂ ਨਹੀਂ ਬਚਾਇਆ ਮਤੀਦਾਸ ਨੂੰ ਆਰੇ ਤੋਂ। ਉਹਨਾਂ ਮੂਰਖਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਕਿਤੇ ਲਿਖਿਆ ਇਤਿਹਾਸ ਵਿੱਚ ਕਿ ਭਾਈ ਮਤੀਦਾਸ ਭਾਈ ਦਿਆਲਾ ਜੀ ਨੂੰ ਕੋਈ ਤਕਲੀਫ ਹੋਈ, ਕੋਈ ਦੁੱਖ ਲੱਗਿਆ? ਨਹੀਂ, ਐਦੋਂ ਵੱਡੀ ਰਾਖੀ ਕੀ ਕਰ ਸਕਦੇ ਨੇ। ਆਰਾ ਸਿਰ ਤੇ ਚੱਲਦਾ ਤੇ ਸਿੱਖ ਜਪ ਜੀ ਦਾ ਪਾਠ ਕਰਦਾ ਹੈ। 16 ਪੌੜੀਆਂ ਜਪ ਜੀ ਦੀਆਂ ਪੜ੍ਹ ਲਈਆਂ ਤੇ ਇੰਨੇ ਨੂੰ ਸਰੀਰ 2 ਟੁਕੜਿਆਂ ਚ ਕਰ ਦਿੱਤਾ ਜਲਾਦ ਨੇ ਚੀਰ ਕੇ। 5 ਪ੍ਰਵਾਨ ਵਾਲੀ ਪੌੜੀ ਤੇ ਪਾਠ ਪਹੁੰਚਿਆ ਸੀ, ਬਾਕੀ ਦਾ ਪਾਠ ਜਿਹੜਾ ਰਹਿੰਦਾ ਹੈ ਉਹ 2 ਟੁਕੜਿਆਂ ਤੋਂ ਦੇ ਵਿੱਚੋਂ ਹੋਇਆ। ਦੋਨੋਂ ਤਨ ਤੇ ਜਪ ਜੀ ਪੜ੍ਹਿਆ, ਜਿਵੇਂ ਗ੍ਰੰਥੀ ਸਿੰਘ 9ਵੇਂ ਮਹੱਲੇ ਦੇ ਸਲੋਕ ਪੜ੍ਹਦੇ ਹੁੰਦੇ ਨੇ ਇਉਂ ਜਾਪ ਕਰਵਾਇਆ। ਭਾਈ ਮਣੀ ਸਿੰਘ ਸਾਹਿਬ ਜੀ ਦਾ ਬੰਦ ਬੰਦ ਕੱਟ ਕੇ ਟੋਕਰੇ ਚ ਪਾਤਾ ਜਲਾਦ ਨੇ। ਜਲਾਦ ਨੂੰ ਕਿਹਾ ਕਿ ਇੱਕ ਉਂਗਲ ਦੇ 3-3 ਟੋਟੇ ਕਰ ਤੇ 8 ਅਸ਼ਟਪਦੀਆਂ ਦਾ ਜਾਪ ਹੋਇਆ ਸੀ, ਬਾਕੀ ਰਹਿੰਦੀਆਂ 16 ਅਸ਼ਟਪਦੀਆਂ ਦਾ ਜਾਪ ਬੰਦ ਬੰਦ ਕੱਟਣ ਤੋਂ ਬਾਅਦ ਹੋਇਆ। ਐਦੋਂ ਵੱਡੀ ਰਾਖੀ ਸਤਿਗੁਰੂ ਸਾਹਿਬ ਕੀ ਕਰ ਸਕਦੇ ਨੇ, ਮੁੱਖੋਂ ਸੀ ਤੱਕ ਨਹੀਂ ਉਚਾਰੀ। ਭਾਈ ਦਿਆਲਾ ਜੀ, ਭਾਈ ਸਤੀਦਾਸ ਜੀ, ਮਤੀਦਾਸ ਜੀ, ਕਿੰਨੀਆਂ ਉਦਾਹਰਨਾਂ ਹਨ। ਉਹ ਐਸੀਆਂ ਸੰਤ ਰੂਪ ਸਖੀਆਂ ਸਨ ਜਿਹੜੀਆਂ ਨਾਮ ਚ ਰੱਤੀਆਂ ਹੋਈਆਂ ਸੀ। ਨਾਮ ਚ ਜਿਹੜੀ ਜੀਵ ਇਸਤਰੀ ਰੱਤੀ ਗਈ ਉਹ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ, ਗੁਰੂ ਕੀਆਂ ਖੁਸ਼ੀਆਂ ਮਾਣਦੀ ਹੈ। ਖਾਲਸਾ ਜੀ ਸਿਓ ਰਾਤੀ ਰਲੀਆ ਮਨ ਰਲੀਆਂ ਤੋਂ ਭਾਵ ਖੁਸ਼ੀ ਆ। ਉਹ ਜੀਵ ਇਸਤਰੀ ਸਦਾ ਹੀ ਆਨੰਦ ਪ੍ਰਸੰਨ ਖੁਸ਼ੀਆਂ ਮਾਣਦੀ ਹੈ ਜਿਹੜੀ ਜੀਵ ਇਸਤਰੀ ਆਪਣੇ ਪ੍ਰਿਆ ਪਤੀ ਪਰਮਾਤਮਾ ਦੇ ਨਾਮ ਚ ਰੰਗੀ ਹੁੰਦੀ ਹੈ, ਰੱਤੀ ਹੁੰਦੀ ਹੈ। ਜਿਵੇਂ ਆਪ ਜੀ ਨੇ ਸਿੱਖ ਸ਼ਹੀਦਾਂ ਦਾ ਇਤਿਹਾਸ ਸਰਵਣ ਕੀਤਾ ਹੈ, ਨਾਮ ਚ ਇੰਨੇ ਰੱਤੇ ਹੋਏ ਸੀ ਆਰੇ ਦੀ ਤਕਲੀਫ਼ ਨਹੀਂ ਹੋਈ, ਬੰਦ ਬੰਦ ਕੱਟ ਕੇ ਪਾ ਦਿੱਤਾ ਟੋਕਰੇ ਚ ਤਾਂ ਨਹੀਂ ਤਕਲੀਫ਼ ਹੋਈ। ਐਸੇ ਗੁਰੂ ਕੇ ਪਿਆਰੇ ਨਾਮ ਚ ਰੱਤੇ ਹੋਏ ਗੁਰੂ ਕੀਆਂ ਖੁਸ਼ੀਆਂ ਮਾਣਦੇ ਹਨ।
1: ਸੁਣ ਸਖੀ ਪ੍ਰਭ ਮਿਲਣ ਨੀਸਾਨੇ।
0: ਹੁਣ ਉੱਤਮ ਸਖੀ ਮੱਧਮ ਨੂੰ ਉਪਦੇਸ਼ ਦਿੰਦੀ ਹੈ, ਹੇ ਮੱਧਮ ਸਖੀ ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ ਸੁਣ, ਮੈਥੋਂ ਕੀ ਨਿਸ਼ਾਨੀ ਹੈ ਪ੍ਰਭੂ ਨੂੰ ਮਿਲਣ ਦੀ। ਖਾਲਸਾ ਜੀ ਜਿਹੜਾ ਪ੍ਰਭੂ ਨੂੰ ਮਿਲ ਲੈਂਦਾ ਨਾ ਉਹ ਦੱਸਣ ਯੋਗ ਨਹੀਂ ਰਹਿੰਦਾ, ਉਹ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਦੱਸੂਗਾ ਤਾਂ ਜੇ ਵੱਖਰਾ ਹੋਊ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਅੱਜ ਕੱਲ੍ਹ ਮੀਡੀਆ ਦਾ ਜ਼ਮਾਨਾ, ਸੋਸ਼ਲ ਮੀਡੀਆ ਦਾ, ਕਈ ਐਵੇਂ ਹੀ ਖਾਲਸਾ ਜੀ ਬੈਠੇ ਹੁੰਦੇ ਨੇ, ਝੂਠ ਮਾਰੀ ਜਾਂਦੇ ਨੇ ਨੇਤਾ ਪ੍ਰਤੀ। ਟੀਵੀ ਚੈਨਲਾਂ ਤੇ ਮੀਡੀਆ ਦੇ ਵਿੱਚ ਮੈਨੂੰ ਰੱਬ ਮਿਲ ਗਿਆ, ਮੈਂ ਇੱਥੇ ਯਾਤਰਾ ਕਰ ਲਈ, ਮੈਂ ਉੱਥੇ ਯਾਤਰਾ ਕਰ ਲਈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਗੂੰਗਾ ਕਿਤੇ ਗੁੜ ਦਾ ਸਵਾਦ ਦੱਸ ਦੂਗਾ ਵੀ ਗੁੜ ਦਾ ਸਵਾਦ ਮਿੱਠਾ ਹੈ ਜਾਂ ਖੱਟਾ ਹੈ, ਜੇ ਦੱਸ ਦਿੱਤਾ ਉਹ ਗੂੰਗਾ ਕਾਹਦਾ ਹੋਇਆ ਫਿਰ। ਇਸੇ ਤਰ੍ਹਾਂ ਜਿਹਨੂੰ ਪਰਮੇਸ਼ੁਰ ਮਿਲਿਆ ਉਹ ਚੈਨਲਾਂ ਤੇ ਰੌਲਾ ਨਹੀਂ ਪਾਉਂਦਾ ਹੁੰਦਾ, ਅਨੁਭਵ ਨਹੀਂ ਕਿਸੇ ਨੂੰ, ਉਹ ਦੱਸਣ ਜੋਗਾ ਰਹਿੰਦੀ ਨਹੀਂ, ਪਰਮੇਸ਼ੁਰ ਦਾ ਹੀ ਸਰੂਪ ਹੋ ਜਾਂਦਾ, ਵਾਹਿਗੁਰੂ ਵਾਹਿਗੁਰੂ ਕਹਿੰਦਾ ਵਾਹਿਗੁਰੂ ਚ ਹੀ ਮਿਲ ਜਾਂਦਾ। ਸੋ ਅੱਜ ਦੇ ਸਮੇਂ ਐਵੇਂ ਰੌਲਾ ਪਾਈ ਜਾਂਦੇ ਹੈ। ਜਿਹੜੇ ਗੁਰਮੁਖ ਹੁੰਦੇ ਨੇ ਗੁਪਤ ਰਹਿਣਾ ਪਸੰਦ ਕਰਦੇ ਨੇ, ਉਹ ਆਪਣਾ ਅਨੁਭਵ ਨਹੀਂ ਕਿਸੇ ਨਾਲ ਸ਼ੇਅਰ ਕਰਦੇ। ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਦੀ ਗਤੀ ਨੂੰ, ਬ੍ਰਹਮ ਗਿਆਨੀ ਦੀ ਮਰਿਆਦਾ ਨੂੰ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ। ਆਪਾਂ ਕਲਯੁਗ ਦੇ ਜੀਵ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਕੀ ਜਾਣਦੇ ਹਾਂ। ਸੋ ਇਸ ਕਰਕੇ ਗੁਰੂ ਕੇ ਪਿਆਰੇ ਜਿਨ੍ਹਾਂ ਨੂੰ ਰੱਬ ਮਿਲ ਗਿਆ ਨਾ ਉਹ ਫਿਰ ਦੱਸਣ ਯੋਗ ਨਹੀਂ ਰਹਿੰਦੇ, ਪਰ ਉਹਨਾਂ ਦਾ ਜਿਹੜਾ ਫੇਸ ਇੰਪ੍ਰੈਸ਼ਨ ਹੈ ਉਹਨਾਂ ਦੇ ਜੀਵਨ ਦੀ ਤਬਦੀਲੀ ਸਾਨੂੰ ਨਜ਼ਰ ਆਉਂਦੀ ਹੈ। ਨਿਸ਼ਾਨੀ ਕੀ ਹੈ ਵੀ ਜਿਹਨੂੰ ਰੱਬ ਮਿਲ ਗਿਆ ਕਿਵੇਂ ਪਤਾ ਲੱਗੇ, ਇਹ ਵੀ ਗੁਰੂ ਸਾਹਿਬ ਨੇ ਸਾਨੂੰ ਦੱਸਿਆ। ਇਹ ਨਿਸ਼ਾਨੀ ਸਾਧ ਕੀ ਜਿੱਤ ਭੇਡਤ ਤਰੀਐ, ਜਮ ਕੰਕਰ ਨੇੜ ਨਾ ਆਵੀ ਫਿਰ ਬਹੁੜ ਨਾ ਮਰੀਐ। ਇਹ ਸਾਧੂ ਦੀ ਨਿਸ਼ਾਨੀ ਹੈ, ਰੱਬ ਨੂੰ ਮਿਲੇ ਹੋਏ ਦੀ

0: ਨਿਸ਼ਾਨੀਆਂ ਜਿਹਨੂੰ ਮਿਲ ਕੇ ਸਾਡੇ ਅੰਦਰ ਨਿਤਨੇਮ ਚੱਲ ਪਵੇ, ਵਾਹਿਗੁਰੂ ਦਾ ਜਾਪ ਚੱਲ ਪਵੇ, ਐਸੇ ਗੁਰਮੁਖ ਉਹ ਸਮਝ ਲਓ ਰੱਬ ਨੂੰ ਮਿਲਿਆ ਹੋਇਆ ਹੈ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜਦੋਂ ਵੀ ਉਹਨਾਂ ਦੇ ਕੋਈ ਦਰਸ਼ਨ ਕਰਦਾ ਸੀ ਇਸ ਸਟੇਜ ਤੇ ਆ ਕੇ ਉਹਨਾਂ ਦੇ ਬਚਨ ਸੁਣ ਕੇ ਖਿੱਚਿਆ ਜਾਂਦਾ ਸੀ, ਅੰਦਰ ਨਾਮ ਚੱਲ ਪੈਂਦਾ ਸੀ, ਵਾਹਿਗੁਰੂ ਵਾਹਿਗੁਰੂ ਦੀ ਧੁਨੀ ਚੱਲ ਪੈਂਦੀ ਸੀ। ਤੇ ਖਾਲਸਾ ਜੀ ਸੰਤਾਂ ਦੇ ਵਿੱਚ ਐਡੀ ਨਿਮਰਤਾ, ਐਡੀ ਪਦਵੀ ਦੇ ਮਾਲਕ ਹੋਣ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਕੀਟ ਕਿਹਾ ਕਰਦੇ। ਜਿਵੇਂ ਦਸਮ ਗ੍ਰੰਥ ਵਿੱਚ ਕਈ ਜਗ੍ਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਆਪ ਨੂੰ ਕੀਟ ਲਿਖਿਆ, ਕੀਟ ਨਾਮ ਕੀੜੇ ਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਅਕਾਲ ਪੁਰਖ ਦਾ ਸਰੂਪ, ਆਪਣੇ ਆਪ ਨੂੰ ਕੀਟ ਕਹਿ ਰਹੇ ਹੈ। ਸੰਤ ਜਰਨੈਲ ਸਿੰਘ ਖਾਲਸਾ ਆਪਣੇ ਆਪ ਨੂੰ ਕੀਟ ਕਹਿ ਰਹੇ ਹੈ, ਤੇ ਫਿਰ ਸਾਨੂੰ ਕਿਹਨੇ ਅਧਿਕਾਰ ਦੇਤਾ ਚੈਨਲਾਂ ਤੇ ਬੈਠ ਬੈਠ ਕੇ ਐਵੇਂ ਰੌਲਾ ਪਾਈ ਜਾਈਏ, ਮੈਨੂੰ ਅਨੁਭਵ ਹੋ ਗਿਆ, ਮੈਨੂੰ ਰੱਬ ਦਿਖ ਗਿਆ। ਸੋ ਇਹ ਨਿਸ਼ਾਨੀ ਸਾਧ ਕੀ ਜਿੱਤ ਭੇਟ ਤਰੀਆ, ਜਿਸ ਗੁਰਮੁਖ ਗੁਰਸਿੱਖ ਬੀਬੀ ਭਾਈ ਮਾਈ ਭਾਈ ਦੇ ਦਰਸ਼ਨ ਕਰਕੇ ਨਾਮ ਚੱਲ ਪਵੇ, ਸਮਝ ਲਓ ਇਹਨੂੰ ਰੱਬ ਮਿਲਿਆ ਹੋਇਆ, ਇਹ ਰੱਬ ਨੂੰ ਮਿਲ ਗਿਆ। ਐਸੇ ਗੁਰਮੁਖ ਦੀ ਸੰਗਤ ਕਰਕੇ ਧਰਮ ਰਾਜੇ ਦੇ ਜੰਮ ਵੀ ਨੇੜੇ ਨਹੀਂ ਆਉਂਦੇ, ਜਮ ਕਾਂਕਰ ਨੇੜ ਨਾ ਆਵੀ ਫਿਰ ਬਹੁੜ ਨਾ ਮਰੀਐ, ਤੇ ਵਾਰ ਵਾਰ ਜੰਮਣਾ ਤੇ ਮਰਨਾ ਨਹੀਂ ਖਾਲਸਾ ਜੀ ਹੁੰਦਾ। ਸੋ ਐਸੇ ਨਿਤਨੇਮੀ ਪ੍ਰੇਮੀ ਦੇ ਦਰਸ਼ਨ ਕਰਕੇ ਹੁਣ ਆਪਾਂ ਨਿਤਨੇਮ ਕਰਨਾ ਬਹੁਤ ਘਟਾ ਦਿੱਤਾ ਹੈ, ਗੁਟਕਿਆਂ ਦੀ ਜਗ੍ਹਾ ਮੋਬਾਈਲਾਂ ਨੇ ਲੈ ਲਈ। ਪਹਿਲੇ ਸਮਿਆਂ ਚ ਸਿੱਖ ਅੱਜ ਵੀ ਹੋਣਗੇ ਕਈ ਸੱਤ ਬਾਣੀਆਂ ਦਾ ਨਿਤਨੇਮ ਤਾਂ ਕਰਦੇ ਕਰਦੇ ਸੀ, ਨਾਲ ਨਾਲ ਪੰਜ ਗ੍ਰੰਥੀ ਦਾ ਸਾਰਾ ਜਾਪ ਕਰਿਆ ਕਰਦੇ, ਕਈ ਦਸ ਗ੍ਰੰਥੀ ਵੀ ਨਾਲ ਪੜ੍ਹ ਲਿਆ ਕਰਦੇ ਸੀ। ਭਗਤਾਂ ਦੀ ਬਾਣੀ ਦਾ ਨਿਤਨੇਮ 22-12 ਸਾਰੀਆਂ ਪੜ੍ਹਨੀਆਂ ਇਸੇ ਗੁਰੂ ਕੇ ਪਿਆਰੇ ਗੁਰਸਿੱਖ। ਇਹ ਨਹੀਂ ਵੀ ਅੱਜ ਕਾਲ ਪੈ ਗਿਆ, ਅੱਜ ਵੀ ਬੜੇ ਨਿਤਨੇਮੀ ਪ੍ਰੇਮੀ ਹੈ, ਅੱਜ ਵੀ ਕਈ ਐਸੇ ਗੁਰਮੁਖ ਹਨ ਜਿਹੜੇ ਇੱਕ ਓਂਕਾਰ ਤੋਂ ਲੈ ਕੇ 18-20 ਤੱਕ ਇਕੱਲੇ ਹੀ ਖਾਲਸਾ ਜੀ ਸ੍ਰੀ ਅਖੰਡ ਪਾਠ ਸਾਹਿਬ ਕਰ ਲੈਂਦੇ ਹਨ, ਇੱਕ ਤੋਂ ਇੱਕ ਚੜ੍ਹਾਉਂਦੇ ਆ, ਇੱਕ ਤੋਂ ਇੱਕ ਚੜ੍ਹਦੇ ਤੋਂ ਚੜ੍ਹਦਾ, ਕਦੇ ਕਾਲ ਨਹੀਂ ਪਿਆ ਕਰਦਾ, ਕਦੇ ਚੰਗਿਆਈ ਜਿਹੜੀ ਹੈ ਨਾ ਇਹਦਾ ਬੀਜ ਨਾਸ਼ ਨਹੀਂ ਹੋਇਆ ਕਰਦਾ। ਹੋ ਸਕਦਾ ਸੰਗਤ ਵਿੱਚ ਕੋਈ ਕਿੱਡਾ ਕੁ ਗੁਰਮੁਖ ਬੈਠਾ ਹੋਵੇ, ਕਿੱਡਾ ਕੁ ਨਿਤਨੇਮੀ ਬੈਠਾ ਹੋਵੇ। ਇਸ ਕਰਕੇ ਭਾਈ ਹੋ ਖਤਮ ਸਖੀ, ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ ਸੁਣ ਲਾ ਮੈਥੋਂ, ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ ਕੀ ਹੈ?
1: ਮਨ ਤਨ ਅਰਪ ਤਜ ਲਾਜ ਲੋਕਾਨੇ।
0: ਹੇ ਮੱਧਮ ਸਖੀ, ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ ਇਹ ਹੈ, ਮਨ ਤਨ ਅਰਪਣ ਕਰਦੇ ਪ੍ਰਭੂ ਨੂੰ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਐ। ਮਨ ਤਨ ਅਰਪ, ਮਨ ਤਨ ਅਰਪ ਅਰਪਣ ਕਰਦੇ ਵਾਹਿਗੁਰੂ ਨੂੰ, ਤਾਂ ਜੋ ਲਾਜ ਲੋਕਾਨੀ ਆ ਲੋਕ ਲੱਜਿਆ ਤੋਂ ਉੱਪਰ ਉੱਠ ਜਾ। ਜਿਹੜਾ ਬੰਦਗੀ ਕਰਦਾ ਨਾ ਉਹ ਲੋਕ ਲੱਜਿਆ ਤੋਂ ਉੱਪਰ ਉੱਠ ਜਾਂਦਾ, ਆਪਾਂ ਤਾਂ ਲੋਕ ਲੱਜਿਆ ਚ ਫਸੇ ਬੈਠੇ ਆ। ਸਾਡੇ ਕੋਲੋਂ ਤਾਂ ਇਹੀ ਨਹੀਂ ਠੀਕ ਆਉਂਦਾ ਵੀ ਲੋਕ ਇਹ ਨਾ ਕਹਿ ਦੇਣ, ਲੋਕ ਆ ਨਾ ਕਹਿ ਦੇਣ। ਉਹ ਜਿਹੜਾ ਲੋਕ ਲੱਜਿਆ ਚ ਫਸਿਆ ਕਾਹਦਾ ਗੁਰਮੁਖ ਹੈ? ਗੁਰਮੁਖ ਨਹੀਂ ਕਿਸੇ ਦੀ ਪਰਵਾਹ ਕਰਿਆ ਕਰਦੇ, ਗੁਰਮੁਖ ਤਾਂ ਇੱਕੋ ਹੀ ਗੱਲ ਕਹਿੰਦੇ ਨੇ, ਸਾਡਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ, ਜੇ ਕਲਗੀਆਂ ਵਾਲਾ ਰੁੱਸ ਗਿਆ ਪੱਲੇ ਕੱਖ ਨਹੀਂ, ਲੋਕਾਂ ਨੂੰ ਖੁਸ਼ ਕਰਦਾ ਫਿਰ ਕੱਖ ਨਹੀਂ ਤੇਰੇ ਪੱਲੇ, ਤੇ ਜੇ ਕਲਗੀਆਂ ਵਾਲਾ ਖੁਸ਼ ਹੈ ਲੱਖ ਲੋਕ ਵੀ ਤੇਰਾ ਕੱਖ ਨਹੀਂ ਵਿਗਾੜ ਸਕਦੇ। ਇਹ ਲੋਕ ਲੱਜਿਆ, ਲੋਕ ਲਾਜ, ਕੁੱਲ ਲਾਜ, ਇਹਦੇ ਵਿੱਚੋਂ ਉੱਠਣਾ ਇੰਨਾ ਸੌਖਾ ਨਹੀਂ, ਨਿਤਨੇਮ ਭਜਨ ਬੰਦਗੀ ਕਰਨੀ ਪੈਂਦੀ ਹੈ, ਫੇਰ ਇਹ ਅਵਸਥਾ ਬਣਦੀ ਹੈ। ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹ ਤਾਂ ਬੇਪਰਵਾਹ ਹੁੰਦੇ ਨੇ, ਪ੍ਰਭ ਕੋ ਸਿਮਰ ਹੈ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰ ਹੈ ਸੇ ਸਰਬ ਕੇ ਰਾਜੇ। ਪ੍ਰਭੂ ਦੇ ਪਿਆਰੇ ਤਾਂ ਹੁੰਦੇ ਹੀ ਬੇਪਰਵਾਹ ਨੇ, ਉਹ ਨਹੀਂ ਪਰਵਾਹ ਕਰਦੇ ਕੋਈ ਚੰਗਾ ਕਹੇ ਚਾਹੇ ਕੋਈ ਮਾੜਾ ਕਹੇ, ਉਹਨਾਂ ਨੇ ਤਾਂ ਆਪਦੇ ਗੁਰੂ ਦੀ ਖੁਸ਼ੀ ਲੈਣੀ ਹੁੰਦੀ ਹੈ। ਆਪਾਂ ਲੋਕ ਲੱਜਿਆ ਚ ਫਸੇ ਬੈਠੇ ਹਾਂ, ਇਸ ਕਰਕੇ ਆਪਾਂ ਤਰੱਕੀ ਨਹੀਂ ਕਰ ਰਹੇ ਅਧਿਆਤਮਕਵਾਦ ਦੇ ਖੇਤਰ ਚ। ਹੁਣ ਲੋਕ ਲੱਜਿਆ ਚੋਂ ਨਿਕਲਣਾ ਤਾਂ ਨਿਤਨੇਮ ਬਾਣੀ, ਗੁਰੂ ਕੀ ਬਾਣੀ ਦੇ ਅਰਥ, ਇਹ ਸਾਰਾ ਕੁਝ ਆਪਾਂ ਨੂੰ ਪੜ੍ਹਨਾ ਪੈਣਾ, ਵਿਚਾਰਨਾ ਪੈਣਾ, ਫਿਰ ਇਹ ਲੋਕ ਲੱਜਿਆ ਚੋਂ ਆਪਾਂ ਨਿਕਲਾਂਗੇ। ਇਸ ਕਰਕੇ ਭਾਈ ਇਹ ਗੱਲ ਦੀ ਪਰਵਾਹ ਨਹੀਂ ਕਰੀਂਦੀ ਵੀ ਲੋਕ ਕੀ ਕਹਿੰਦੇ ਨੇ। ਲੋਕ ਕਈ ਕਹਿਣਗੇ ਜੇ ਮੈਂ ਭਾਂਡੇ ਮਾਂਜਤੇ ਗੁਰੂ ਘਰ ਜਾ ਕੇ, ਜੇ ਮੈਂ ਅੰਮ੍ਰਿਤ ਵੇਲੇ ਚਲਿਆ ਗਿਆ, ਲੋਕ ਕੀ ਕਹਿਣਗੇ। ਉਹ ਭਾਈ ਜਦੋਂ ਸਰੀਰ ਛੱਡੇਗਾ ਲੋਕਾਂ ਨੇ ਤੇਰੇ ਨਾਲ ਨਹੀਂ ਜਾਣਾ, ਸੇਵਾ ਤੇ ਸਿਮਰਨ ਨੇ ਨਾਲ ਜਾਣਾ ਹੈ। ਇਸ ਕਰਕੇ ਪ੍ਰਭੂ ਦਾ ਸਿਮਰਨ ਕਰ, ਪ੍ਰਭੂ ਦਾ ਸਿਮਰਨ ਕਰੇਗਾ ਲੋਕ ਲਾਜ ਤੋਂ ਉੱਪਰ ਉੱਠ ਜਾਵੇਗਾ। ਹੁਣ ਸੰਤ ਰੂਪ ਸਖੀ ਮੱਧਮ ਸਖੀ ਨੂੰ ਉਪਦੇਸ਼ ਦਿੰਦੀ ਹੈ, ਹੇ ਮੱਧਮ ਰੂਪ ਸਖੀ ਮਨ ਤਨ ਅਰਪ ਦੇ, ਜਿਹੜੀ ਲੋਕ ਲੱਜਿਆ ਇਹਨੂੰ ਤਿਆਗ ਦੇ। ਜਦੋਂ ਮਨ ਤਨ ਗੁਰੂ ਨੂੰ ਅਰਪਣ ਕਰਤਾ ਫਿਰ ਆਪੇ ਲੋਕ ਲੱਜਿਆ ਚ ਉੱਠ ਜਾਵਾਂਗੇ। ਲੋਕ ਜੋ ਕਹਿੰਦੇ ਨੇ ਕਈ ਜਾਨ ਡੋਂਟ ਕੇਅਰ ਫਾਰ ਦੈਟ, ਕੋਈ ਪਰਵਾਹ ਨਹੀਂ, ਮੈਂ ਆਪਣੇ ਗੁਰੂ ਦੀ ਖੁਸ਼ੀ ਲੈਣੀ ਹੈ। ਸੋ ਮਨ ਤਨ ਅਰਪ ਦੇ ਹੇ ਸੰਤ ਮਾਧਮ ਸਖੀ, ਲੋਕ ਲੱਜਿਆ ਨੂੰ ਬ੍ਰਹਮ ਅਗਨੀ ਦੇ ਵਿੱਚ ਸਾੜ ਦੇ। ਇਉਂ ਸਤਿਗੁਰੂ ਸਾਹਿਬ ਉਪਦੇਸ਼ ਕਰਦੇ ਹਨ। ਰਹਾਓ ਦੇ ਕਈ ਅਰਥ ਨੇ, ਇੱਕ ਤਾਂ ਵਿਸ਼ਰਾਮ ਹੈ, ਦੂਜਾ ਰਹਾਓ ਦਾ ਅਰਥ ਹੈ ਪਰਮੇਸ਼ਰ ਸਦੀਵ ਕਾਲ ਰਹਿਣ ਵਾਲਾ ਹੈ, ਸੰਸਾਰ ਚਲਾਏਮਾਨ ਹੈ, ਚਲੋ ਚਲੀ ਦਾ ਮੇਲਾ ਹੈ। ਇੱਕ ਰਹਾਓ ਦਾ ਅਰਥ ਹੈ ਨਾਭੀ, ਜਿਵੇਂ ਸਰੀਰ ਦੀਆਂ ਨਾੜਾਂ ਦਾ ਕੰਟਰੋਲ ਸਾਡੀ ਧੁੰਨੀ ਚ ਹੁੰਦਾ ਨਾਭੀ ਚ, ਇਸੇ ਤਰ੍ਹਾਂ ਸ਼ਬਦ ਦਾ ਕੇਂਦਰੀ ਭਾਵ ਰਹਾਓ ਦੀਆਂ ਪੰਗਤੀਆਂ ਦੇ ਵਿੱਚ ਹੁੰਦਾ ਹੈ। ਜੋ ਮੋਰਲ ਹੈ, ਜੋ ਕੇਂਦਰੀ ਭਾਵ ਹੈ, ਰਹਾਓ ਦੀਆਂ ਪੰਗਤੀਆਂ ਦੇ ਵਿੱਚ ਹੁੰਦਾ ਹੈ। ਸਤਿਗੁਰੂ ਜੀ ਰਹਾਓ ਦਾ ਵਿਸ਼ਰਾਮ ਉਚਾਰਨ ਕਰਕੇ ਅੱਗੇ ਫਰਮਾਉਣਾ ਕਰਦੇ ਹਨ।
1: ਸਖੀ ਸਹੇਲੀ ਕਉ ਸਮਝਾਵੈ,
0: ਸਖੀ ਸਹੇਲੀ ਕਉ ਸਮਝਾਵੈ, ਉੱਤਮ ਸਖੀ ਮੱਧਮ ਸਖੀ ਨੂੰ ਸਮਝਾਉਂਦੀ ਹੈ, ਸੰਤ ਰੂਪ ਸਖੀ ਸਮਝਾਉਂਦੀ ਹੈ ਕਲਯੁਗ ਦੇ ਜੀਵਾਂ ਨੂੰ। ਸਾਨੂੰ ਕੀ ਸਮਝਾਉਂਦੀ ਹੈ? ਅੱਗੇ ਸਰਵਣ ਕਰੋ।
1: ਸੋਈ ਕਮਾਵੈ ਜੋ ਪ੍ਰਭ ਭਾਵੈ,
0: ਹੇ ਮੱਧਮ ਸਖੀ ਤੂੰ ਉਹੀ ਕਰਮ ਕਮਾਉਣੇ ਕਰ ਜਿਹੜੇ ਕਰਮ ਪ੍ਰਭੂ ਨੂੰ ਭਾਉਂਦੇ ਹੈ, ਭਾਵ ਚੰਗੇ ਕਰਮ। ਕਿਉਂਕਿ ਕਰਮ ਜਿਹੜੇ ਨੇ ਆਪਾਂ ਅੱਗ ਚ ਵੀ ਮੱਚ ਜਾਂਦੇ ਹਾਂ, ਮਰ ਜਾਂਦੇ ਹਾਂ, ਸਰੀਰ ਡੈਡ ਹੋ ਜਾਂਦਾ, ਕਰਮ ਨਾਲ ਜਾਂਦੇ ਨੇ। ਕਰਮਾਂ ਦੇ ਮੁਤਾਬਕ ਹੀ ਅਗਲਾ ਜਨਮ ਸਾਡਾ ਤੈਅ ਹੋਣਾ ਹੈ। ਕਿਰੇਮਾਨ ਕਰਮ, ਸੰਚਿਤ ਕਰਮ, ਪਰਾਲਬਧ ਕਰਮ, ਕਈ ਪ੍ਰਕਾਰ ਦੇ ਕਰਮ ਹਨ। ਅਗਲਾ ਜਨਮ ਤੈਅ ਹੋਣਾ ਹੈ ਵੀ ਕੀ ਮਿਲਣਾ। ਸੋ ਕਰਮ ਜਿਹੜੇ ਨੇ ਉਹ ਸ੍ਰੇਸ਼ਟ ਕਰਮ ਕਰ, ਬਾਣੀ ਪੜ੍ਹ। ਆਪਾਂ ਕਹਿ ਦਿੰਦੇ ਹਾਂ ਜੀ ਫਲਾਣੇ ਨੇ ਸਾਡਾ ਬੁਰਾ ਕਰਤਾ, ਹੋ ਸਕਦਾ ਪਹਿਲੇ ਜਨਮ ਚ ਆਪਾਂ ਉਹਦਾ ਬੁਰਾ ਕਰਿਆ ਹੋਵੇ। ਗੁਰਮੁਖ ਇਸ ਗੱਲ ਨੂੰ ਸਮਝ ਲੈਂਦੇ ਨੇ ਜਿਹੜੇ ਬਾਣੀ ਦੀ ਵਿਚਾਰ ਕਰਦੇ ਆ। ਗੁਰਬਾਣੀ ਕਹਿੰਦੀ ਆ ਕੋਈ ਤੇਰਾ ਬੁਰਾ ਨਹੀਂ ਕਰਦਾ, ਤੇਰੇ ਕਰਮਾਂ ਦਾ ਦੋਸ਼ ਹੈ। ਦੱਦਾ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਭਾਈ ਕਰਮਾਂ ਦਾ ਦੋਸ਼ ਹੈ। ਜਿਹੋ ਜਿਹਾ ਬੀਜ ਲਵੇਂਗਾ ਉਹੋ ਜਿਹਾ ਵੱਢ ਲਵੇਂਗਾ, ਜਿਹਾ ਬੀਜੈ ਸੋ ਲਾਉਣਾ, ਕਰਮਾਂ ਸੰਦੜਾ ਖੇਤ, ਕਰਮਾਂ ਦੀ ਖੇਤੀ ਹੈ। ਇਹ ਤਾਂ ਲੰਮੇ ਹੀ ਚੱਲੀ ਜਾਂਦਾ ਫਿਰ ਕਰਮਾਂ ਦਾ ਹਿਸਾਬ ਕਿਤਾਬ, ਤਾਂ ਕਈ ਜਨਮ ਬਸ ਕਰਮਾਂ ਦੇ ਵਿੱਚ ਹੀ ਫਸੇ ਫਿਰਦੇ ਆ। ਇੱਕ ਵਾਰੀ ਕਬੀਰ ਸਾਹਿਬ ਨੂੰ ਕਿਸੇ ਨੇ ਪੁੱਛਿਆ ਸੀ, ਕਬੀਰ ਸਾਹਿਬ ਜੀ ਇਹ ਜਿਹੜਾ ਕਰਮਾਂ ਦਾ ਜੰਜਾਲ ਸਾਡੇ ਗਲ ਪਿਆ, ਇਹ ਲਹਿੰਦਾ ਵੀ ਆ, ਮੁੱਕਦਾ ਵੀ ਆ ਕਦੇ? ਕਿਉਂਕਿ ਕਰਮਾਂ ਦੇ ਅਨੁਸਾਰ ਜੂਨੀ ਮਿਲੀ ਜਾਂਦੀ ਹੈ, ਟੇਢੀ ਜੂਨੀ ਮਿਲ ਗਈ, ਕਦੇ ਮਨੁੱਖਾ ਜੂਨੀ ਮਿਲ ਗਈ, ਜੰਮਣਾ ਮਰਨਾ ਖਤਮ ਨਹੀਂ ਹੁੰਦਾ। ਮਹਾਰਾਜ ਜੀ ਕਦੇ ਇਹ ਕਰਮਾਂ ਦਾ ਜਿਹੜਾ ਗਲ ਜੰਜਾਲ ਪਿਆ ਲਹਿੰਦਾ ਹੈ? ਉਹ ਕਹਿੰਦੇ ਹਾਂ ਲਹਿੰਦਾ ਹੈ। ਕਦੋਂ? ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਕਰੋੜਾਂ ਮਾੜੇ ਕਰਮ ਨਾਸ ਹੋ ਜਾਂਦੇ ਨੇ। ਉਦਾਹਰਣਾਂ ਨੇ ਸਾਡੇ ਕੋਲੇ, ਬਾਲਮੀਕ ਜੀ ਦਾ ਪਹਿਲਾ ਜੀਵਨ ਕਿਹੋ ਜਿਹਾ ਸੀ, ਬਾਬਾ ਬਿਧੀ ਚੰਦ ਸਾਹਿਬ ਜਿਨ੍ਹਾਂ ਵਾਸਤੇ ਗੁਰੂ ਨੇ ਆਪਣਾ ਕਲੇਜਾ ਅੱਖਰ ਵਰਤਿਆ ਹੈ, ਕਲੇਜਾ ਹੋਰ ਕਿਸੇ ਸਿੱਖ ਵਾਸਤੇ ਨਹੀਂ ਵਰਤਿਆ, ਇਤਿਹਾਸ ਦੱਸਦਾ ਹੈ, ਸਿਰਫ ਤੇ ਸਿਰਫ ਬਾਬਾ ਬਿਧੀ ਚੰਦ ਨੂੰ ਕਹਿ, ਬਿਧੀਆ ਸ਼ੀਨਾ ਗੁਰੂ ਕਾ ਸੀਨਾ, ਨਗਰ ਸੁਰ ਸਿੰਘ ਵਿਖੇ ਉਹਨਾਂ ਦੀ ਵੰਸ਼ ਅੱਜ ਵੀ ਵਸ ਰਹੀ ਹੈ। ਗੁਰੂ ਕਾ ਹਿਰਦਾ ਕਿਹਾ, ਪਹਿਲਾ ਜੀਵਨ ਕੀ ਸੀ? ਭਾਈ ਅਦਲੀ ਦੇ ਰਾਹੀਂ ਉਹ ਗੁਰੂ ਕੀ ਸੰਗਤ ਵਿੱਚ ਆਏ, ਇੰਨਾ ਨਾਮ ਜਪਿਆ, ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲਿਆ। ਗਣਕਾ ਕੀ ਸੀ? ਇੱਕ ਬੇਸ਼ਵਾ ਸੀ, ਸੂਆ ਪੜਾਵਤ ਗਣਕਾ ਤਰੀ। ਉਹ ਤੋਤੇ ਨੂੰ ਨਾਮ ਜਪਾਉਂਦੀ ਜਪਾਉਂਦੀ ਰਾਮ ਰਾਮ ਰਾਮ ਕਹਿੰਦੀ ਹੋਈ ਆਪੇ ਰਾਮ ਦੇ ਵਿੱਚ ਮਿਲ ਗਈ। ਸੁਣਤੇ ਪਨੀਤ ਕਹਿਤੇ ਪਵਿੱਤ, ਨਾਮ ਨੂੰ ਸੁਣ ਕੇ ਪਨੀਤ ਤੇ ਪਵਿੱਤ ਹੋ ਜਾਵਾਂਗੇ। ਸੁਣਤੇ ਪਨੀਤ ਹੋਵਾਂਗੇ, ਨਾਮ ਨੂੰ ਜਪਣ ਨਾਲ ਪਵਿੱਤ ਹੋ ਜਾਵਾਂਗੇ। ਨਾਮ ਪਵਿੱਤਰ ਕਰਦਾ, ਅੰਦਰੋਂ ਸ਼ੁੱਧ ਕਰਦਾ, ਜਿਹੜੀ ਸਾਡੇ ਅੰਦਰ ਜਨਮਾਂ ਜਨਮਾਂ ਦੀ ਮੈਲ ਚੜੀ ਪਈ ਹੈ। ਜਿਵੇਂ ਕੋਹਲੂ ਨੂੰ ਸਾਫ਼ ਕਰਨ ਵਾਲਾ ਕੱਪੜਾ ਹੁੰਦਾ, ਜੇ ਉਹਨੂੰ ਆਪਾਂ ਧੋਈਏ ਨਾ, 100 ਧੋਆਂ ਪਾਈਏ ਖਾਲਸਾ ਜੀ, ਤਾਂ ਵੀ ਉਹਦੇ ਵਿੱਚੋਂ ਦਾਗ ਨਹੀਂ ਜਾਂਦੇ। ਇਸੇ ਤਰ੍ਹਾਂ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਹਾਓ, ਖਨਲੀ ਧੋਤੀ ਉੱਜਲ ਨਾ ਹੋਵੀ, ਜੇ ਸੋ ਧੋਵਣ ਪਾਓ। ਜਨਮਾਂ ਜਨਮਾਂਤਰਾਂ ਦੀ ਮੈਲ ਮਨ ਨੂੰ ਚੜੀ ਪਈ ਹੈ। ਇੱਕ ਬ੍ਰਹਮ ਅਗਨੀ ਹੈ, ਬ੍ਰਹਮ ਗਿਆਨ ਹੈ, ਨਾਮ ਸਿਮਰਨ ਦੀ ਕਮਾਈ ਹੈ, ਜਿਹੜੀ ਕਰੋੜਾਂ ਪਾਪਾਂ ਨੂੰ ਨਾਸ਼ ਕਰਦੀ ਹੈ। ਇਸ ਕਰਕੇ ਸੋਈ ਕਮਾਵੇ ਜੋ ਪ੍ਰਭ ਪਾਵੇ, ਇਹ ਸਖੀਏ ਉਹੀ ਕਰਮ ਕਰੀ ਜਿਹੜੇ ਪ੍ਰਭੂ ਨੂੰ ਪਾਉਂਦੇ ਹੈ। ਸੇਵਾ ਕਰ, ਸਿਮਰਨ ਕਰ, ਸਾ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਭੰਨੇ। ਉਹ ਸੇਵਾ ਕੀਤੀ ਸਫਲੀ ਹੈ ਜਿਹੜੀ ਸੇਵਾ ਤੋਂ ਗੁਰੂ ਖੁਸ਼ ਹੋ ਜਾਵੇ। ਜਿਵੇਂ ਭਾਈ ਬਹਿਲੋ ਸਾਹਿਬ ਨੇ ਬੜੀ ਸੇਵਾ ਕੀਤੀ ਇਸ ਧਰਤੀ ਤੇ, ਤਾਂ ਗੁਰੂ ਸਾਹਿਬ ਨੇ ਖੁਸ਼ ਹੋ ਕੇ ਵਰ ਦਿੱਤਾ ਭਾਈ ਬਹਿਲੋ ਸਭ ਤੋਂ ਪਹਿਲੋਂ ਸੇਵਾ ਕਰਕੇ ਗੁਰੂ ਨੂੰ, ਗੁਰੂ ਸੱਚੇ ਪਾਤਸ਼ਾਹ ਨੂੰ ਪ੍ਰਸੰਨ ਕਰ ਲਿਆ। ਸੇਵਾ ਕੀਤੀ ਉਹ ਸਫਲੀ ਹੈ ਜਿਹੜੀ ਸੇਵਾ ਕਰਕੇ ਗੁਰੂ ਦਾ ਮਨ ਖੁਸ਼ ਹੁੰਦਾ ਹੈ। ਜੇ ਆਪਾਂ ਹੁਣ ਭਾਂਡੇ ਵੀ ਮਾਂਜੀਗੇ, ਝਾੜੂ ਵੀ ਮਾਰੀਗੇ, ਪ੍ਰਸ਼ਾਦਾ ਵੀ ਬਣਾਈਗੇ ਤੇ ਨਾਲ ਨਾਲ ਗਾਈਗੇ, ਗਾਉਣਾ ਸ਼ੁਰੂ ਕਰਤਾ ਲੋਕਾਂ ਚ ਬੋਲਣਾ, ਮੈਂ ਭਾਂਡੇ ਮਾਂਜਦਾ, ਮੈਂ ਝਾੜੂ ਮਾਰਦਾ, ਮੈਂ ਆਹ ਕਰਦਾ, ਮੈਂ ਉਹ ਕਰਦਾ, ਨਾ ਕਰ, ਤੂੰ ਨੀ ਕਰੇਗਾ ਕੋਈ ਹੋਰ ਕਰ ਲੂ, ਇਹ ਹੰਕਾਰ ਹੈ। ਇਹ ਕੀਤੀ ਹੋਈ ਸੇਵਾ ਨੂੰ ਵੀ ਖਤਮ ਕਰ ਦੂ। ਇੱਕ ਮੈਥ ਦੇ ਵਿੱਚ ਫਾਰਮੂਲਾ ਆਉਂਦਾ, ਪਲੱਸ ਮਾਈਨਸ ਇਜ ਇਕਲ ਟੂ ਮਾਈਨਸ। ਪਲੱਸ ਮਾਈਨਸ ਜੇ ਇਕੱਠੇ ਹੋ ਜਾਣ ਤਾਂ ਉਹਦਾ ਨਤੀਜਾ ਮਾਈਨਸ ਆਉਂਦਾ, ਇਹ ਮੈਥ ਦਾ ਫਾਰਮੂਲਾ ਹੈਗਾ। ਸੋ ਹੰਕਾਰ ਜਿੱਥੇ ਆ ਗਿਆ ਉੱਥੇ ਕਰੀ ਕਤਰੀ ਸੇਵਾ ਖਤਮ ਹੈ। ਚਾਹੇ ਤੀਰਥ ਯਾਤਰਾ ਤੇ ਤੁਰਿਆ ਫਿਰ, ਜੇ ਭਾਈ ਹੰਕਾਰ ਕਰ ਲਿਆ ਅੰਦਰੋਂ ਤੇਰੇ ਮੈਲ ਨਾ ਗਈ, ਫਿਰ ਤੀਰਥ ਦਾ ਵੀ ਕੋਈ ਫਾਇਦਾ ਨਹੀਂ। ਜੇ ਤੀਰਥਾਂ ਤੇ ਜਾ ਕੇ ਵੀ ਹੰਕਾਰ ਕਰ ਲਿਆ, ਕਿਸੇ ਦੀ ਸਰੀਰ ਕਰਕੇ ਚੋਰੀ ਕਰ ਲਈ, ਮਨ ਕਰਕੇ ਕਿਸੇ ਦਾ ਬੁਰਾ ਸੋਚ ਲਿਆ, ਫਿਰ ਇਹ ਵੀ ਗੱਲ ਕੱਖ ਵੀ ਤੇਰੇ ਪੱਲੇ ਨਹੀਂ ਪੈਣਾ। ਇਸ ਕਰਕੇ ਉਹ ਕਰਮ ਕਮਾ ਜਿਹੜੇ ਕਰਮਾਂ ਕਰਕੇ ਗੁਰੂ ਖੁਸ਼ ਹੋ ਜਾਵੇ, ਜੋ ਪ੍ਰਭੂ ਨੂੰ ਪਾਉਂਦੇ ਆ ਉਹਦੇ ਹੁਕਮ ਚ ਚੱਲ।
1: ਸਾ ਸੁਹਾਗਣ ਅੰਕ ਸਮਾਵ,
0: ਐਸੀ ਸੁਹਾਗ ਬੰਤੀ ਜੀਵ ਇਸਤਰੀ ਜਿਹੜੀ ਪਤੀ ਪਰਮੇਸ਼ਵਰ ਦੀ ਪ੍ਰਾਪਤੀ ਰੂਪ ਅੰਤਸ਼ਕਰਨ ਰੂਪ ਸੇਜਾ ਤੇ ਪ੍ਰਾਪਤੀ ਕਰਦੀ ਹੈ, ਐਸੀ ਜੀਵ ਇਸਤਰੀ ਅੰਕ ਤੋਂ ਭਾਵ ਹੁੰਦਾ ਸਰੂਪ, ਪਰਮੇਸ਼ਰ ਦੇ ਸਰੂਪ ਵਿੱਚ ਮਿਲ ਜਾਂਦੀ ਹੈ, ਪਰਮੇਸ਼ਰ ਦੇ ਸਰੂਪ ਚ ਸਮਾ ਜਾਂਦੀ ਹੈ। ਜਿਹੜੀ ਜੀਵ ਇਸਤਰੀ ਤਨ ਮਨ ਅਰਪਣ ਕਰਕੇ ਗੁਰੂ ਕਾ ਹੁਕਮ ਕਮਾਉਂਦੀ ਹੈ, ਉਹ ਗੁਰੂ ਦੇ ਸਰੂਪ ਵਿੱਚ ਹੀ ਸਮਾ ਜਾਂਦੀ ਹੈ।
1: ਗਰਭ ਗਹੇਲੀ ਮਹਿਲ ਨਾ ਪਾਵੇ,
0: ਗਰਭ ਗਹੇਲੀ ਜਿਹੜੀ ਜੀਵ ਇਸਤਰੀ ਹੰਕਾਰ ਦੀ ਗ੍ਰਸੀ ਹੋਈ ਹੈ, ਗਹੇਲੀ ਤੋਂ ਭਾਵ ਹੁੰਦਾ ਪਕੜੀ ਹੋਈ ਹੈ। ਜਿਵੇਂ ਆਪਾਂ ਨੇ ਵਿਚਾਰ ਕੀਤੀ ਹੈ ਵੀ ਇੱਥੇ ਗੁਰੂ ਘਰ ਆ ਕੇ ਸੇਵਾ ਕਰ ਲਈ, ਹੰਕਾਰ ਕਰ ਲਿਆ ਮੈਂ ਲੰਗਰ ਬਣਾਉਣਾ, ਮੈਂ ਪਾਣੀ ਢੋਣਾ, ਉਹ ਫਿਰ ਹੰਕਾਰ ਦੀ ਗ੍ਰਸੀ ਹੋਈ ਹੈ। ਐਸੀ ਜੀਵ ਇਸਤਰੀ ਮਹਿਲ ਨਾ ਪਾਵੇ, ਉਹ ਕਦੇ ਵੀ ਮੰਜ਼ਿਲ ਪ੍ਰਾਪਤ ਨਹੀਂ ਕਰ ਸਕਦੀ, ਸਰੂਪ ਰੂਪੀ ਮਹਿਲ ਦੀ ਪ੍ਰਾਪਤੀ ਨਹੀਂ ਕਰ ਸਕਦੀ, ਭਾਵ ਪਰਮਾਤਮਾ ਨੂੰ ਨਹੀਂ ਮਿਲ ਸਕਦੀ ਐਸੀ ਜੀਵ ਇਸਤਰੀ ਜਿਹੜੀ ਹੰਕਾਰ ਦੀ ਗ੍ਰਸੀ ਹੋਈ ਹੈ। ਗੱਲ ਗੱਲ ਤੇ ਮੈਂ ਕਰਨਾ ਚੰਗਾ ਨਹੀਂ ਹੁੰਦਾ ਖਾਲਸਾ ਜੀ, ਤੂੰ ਹੀ ਤੂੰ, ਤੂੰ ਹੀ ਤੂੰ ਕਹੀਏ ਵੀ ਤੂੰ ਕਰਾਉਣਾ ਜੋ ਕਰਾਉਣਾ, ਦਾਨ ਪੁੰਨ ਵੀ ਤੇਰੀ ਕਿਰਪਾ ਨਾਲ ਹੀ ਹੁੰਦਾ, ਅਸੀਂ ਕੌਣ ਹੁੰਦੇ ਹਾਂ। ਇਸ ਕਰਕੇ ਜਿਹੜਾ ਤੂੰ ਹੀ ਤੂੰ, ਤੂੰ ਹੀ ਤੂੰ ਦਾ ਜਾਪ ਕਰਦਾ, ਉਹ ਤੂੰ ਹੀ ਤੂੰ ਦੇ ਵਿੱਚ ਮਿਲ ਜਾਂਦਾ ਵਾਹਿਗੁਰੂ ਚ। ਜਿਹੜਾ ਮੈਂ ਕਰਦਾ ਉਹ ਟੇਢੀਆਂ ਜੂਨਾਂ ਚ ਚਲਿਆ ਜਾਂਦਾ ਹੈ। ਸੋ ਗਰਭ ਗਹੇਲੀ ਮਹਿਲ ਨਾ ਪਾਵੇ, ਐਸੀ ਜੀਵ ਇਸਤਰੀ ਜਿਹੜੀ ਹੰਕਾਰ ਕਰਦੀ ਹੈ, ਗਰਭ ਕਰਦੀ ਹੈ, ਦਾਨ ਕਰਕੇ, ਸੇਵਾ ਕਰਕੇ, ਤੀਰਥ ਯਾਤਰਾ ਕਰਕੇ, ਐਸੀ ਜੀਵ ਇਸਤਰੀ ਕਦੇ ਵੀ ਸਰੂਪ ਰੂਪੀ ਮਹਿਲ ਦੀ ਪ੍ਰਾਪਤੀ ਨਹੀਂ ਕਰ ਸਕਦੀ।
1: ਫਿਰ ਪਛਤਾਵੇ ਜਬ ਰਹਿਣ ਬਹਾਵੇ।
0: ਫਿਰ ਉਹ ਜੀਵ ਇਸਤਰੀ ਬੜਾ ਪਛਤਾਉਂਦੀ ਹੈ ਜਦੋਂ ਉਮਰਾ ਰੂਪੀ ਰਾਤ ਲੰਘ ਜਾਂਦੀ ਹੈ, ਉਮਰ ਬੀਤ ਜਾਂਦੀ ਹੈ, ਧਰਮ ਰਾਜੇ ਦੇ ਦੂਤ ਸਰਾਣੇ ਆ ਕੇ ਖੜ ਜਾਂਦੇ ਹਨ, ਫਿਰ ਉਹ ਪਛਤਾਉਂਦੀ ਹੈ ਮੈਂ ਤਾਂ 70 ਸਾਲ ਦੀ ਮੇਰੀ ਉਮਰ ਹੋ ਗਈ, ਕਿਸੇ ਦੀ 80 ਸਾਲ ਦੀ, ਮੈਂ ਤਾਂ ਐਵੇਂ ਵਿਅਰਥ ਗਵਾ ਲਿਆ ਜਨਮ ਹੰਕਾਰ ਕਰਕੇ, ਮੇਰੀ ਅੱਜ ਉਮਰ ਮੁੱਕਣ ਚੱਲੀ ਹੈ, ਅੱਜ ਮੇਰਾ ਅੰਤ ਦਾ ਸਮਾਂ ਆ ਗਿਆ। ਖਾਲਸਾ ਜੀ ਫਿਰ ਸਮਾਂ ਹੱਥ ਵਿੱਚ ਨਹੀਂ ਆਉਂਦਾ ਹੁੰਦਾ, ਫੜ ਫੜ ਰਹੀ ਧਰੀਕ ਸਮੇਂ ਨੇ ਇੱਕ ਨਾ ਮੰਨੀ, ਹੁਣ ਸਮਾਂ ਲੰਘ ਗਿਆ ਹੰਕਾਰ ਵਿੱਚ ਵਿਸ਼ਿਆਂ ਚ, ਹੁਣ ਭਾਈ ਕੋਈ ਫਾਇਦਾ ਨਹੀਂ, ਹੁਣ ਤੈਨੂੰ ਕਿਸੇ ਪ੍ਰਕਾਰ ਦੀ ਕੋਈ ਰਿਆਇਤ ਨਹੀਂ ਮਿਲਣੀ, ਕਿਉਂਕਿ ਹੁਣ ਤੇਰਾ ਅੰਤ ਦਾ ਸਮਾਂ ਆ ਗਿਆ। ਸਰੀਰ ਦੇ ਹੁੰਦਿਆਂ ਤਾਂ ਸੇਵਾ ਸਿਮਰਨ ਨਹੀਂ ਕੀਤਾ, ਜੇ ਕੀਤਾ ਤਾਂ ਹੰਕਾਰ ਕਰ ਲਿਆ, ਉਹਦਾ ਫਾਇਦਾ ਕੋਈ ਨਾ ਹੋਇਆ। ਇਸ ਕਰਕੇ ਫਿਰ ਪਛਤਾਵਾ ਜਦ ਰੈਣ ਵਿਹਾਵੇ, ਰੈਣ ਦਾ ਅਰਥ ਹੈ ਰਾਤ, ਜਦੋਂ ਉਮਰਾ ਰੂਪੀ ਰਾਤ ਲੰਘ ਜਾਂਦੀ ਹੈ, ਕਾਲ ਰੂਪੀ ਦਿਨ ਚੜ੍ਹਦਾ ਹੈ, ਫਿਰ ਐਸੀ ਜੀਵ ਇਸਤਰੀ ਜਿਹੜੀ ਗੁਰੂ ਕਾ ਹੁਕਮ ਨਹੀਂ ਮੰਨਦੀ, ਹੰਕਾਰ ਦੀ ਗ੍ਰਸੀ ਹੋਈ ਹੈ, ਐਸੀ ਜੀਵ ਇਸਤਰੀ ਪਛਤਾਉਣਾ ਕਰਦੀ ਹੈ।
1: ਕਰਮਹੀਣ ਮਨ ਮੁਖ ਦੁਖ ਪਾਵੇ।
0: ਜਿਹੜੇ ਸ੍ਰੇਸ਼ਟ ਕਰਮਾਂ ਤੋਂ ਹੀਣੇ ਹਨ, ਸ੍ਰੇਸ਼ਟ ਕਰਮਾਂ ਤੋਂ ਵਾਂਝੇ ਹਨ ਮਨਮੁੱਖ, ਉਹ ਦੁੱਖ ਪਾਉਂਦੇ ਆ। ਖਾਲਸਾ ਜੀ ਮਨ ਦੇ ਪਿੱਛੇ ਲੱਗਣ ਵਾਲੇ ਮਨਮੁੱਖ, ਕਰਮਹੀਣ ਮਨਮੁੱਖ ਦੁੱਖ ਪਾਵੇ। ਜੰਮਣ ਮਰਨ ਦਾ ਦੁੱਖ ਉਹਨਾਂ ਦੇ ਗਲ ਪਿਆ ਰਹਿੰਦਾ ਹੈ, ਬਾਰ ਬਾਰ ਜੰਮਦੇ ਹਨ, ਬਾਰ ਬਾਰ ਮਰਦੇ ਹਨ। ਜਿਹੜੇ ਸ੍ਰੇਸ਼ਟ ਕਰਮ ਨਹੀਂ ਕਰਦੇ, ਖੋਟੇ ਕਰਮਾਂ ਚ ਫਸੇ ਹੋਏ ਮਨਮੁੱਖ,
1: ਬਿਨੋ ਕਰੀ ਜੇ ਜਾਣਾ ਦੂਰ।
0: ਹੇ ਮੱਧਮ ਰੂਪ ਸਖੀ, ਅਕਾਲ ਪੁਰਖ ਨੂੰ ਬੇਨਤੀ ਤਾਂ ਕਰੀਏ ਜੇ ਉਹਨੂੰ ਆਪਾਂ ਦੂਰ ਜਾਣੀਏ, ਉਹ ਦੂਰ ਹੈ ਹੀ ਨਹੀਂ। ਬਿਨੋ ਕਰੀ ਜੇ ਜਾਣਾ ਦੂਰ, ਪਰਮੇਸ਼ਰ ਦੂਰ ਨਹੀਂ ਹੈ, ਸਰਵ ਵਿਆਪਕ ਹੈ, ਸਾਡੇ ਅੰਦਰ ਹੈ। ਜਿਵੇਂ ਬਾਸ਼ਨਾ ਫੁੱਲਾਂ ਚ ਵਸਦੀ ਹੈ, ਪਰਛਾਵਾਂ ਸ਼ੀਸ਼ੇ ਚ ਹੁੰਦਾ ਹੈ, ਇਉਂ ਵਾਹਿਗੁਰੂ ਸਾਡੇ ਅੰਦਰ ਹੈ। ਪਰੰਤੂ ਭਰਮ ਦਾ ਪਰਦਾ ਪਿਆ ਹੋਣ ਕਰਕੇ, ਸੰਗ ਭਰਮ, ਭੇਦ ਭਰਮ, ਕਰਤੱਤਵ ਭਰਮ, ਜਗਤ ਤੇ ਬ੍ਰਹਮ ਦਾ ਭਰਮ, ਕਈ ਪ੍ਰਕਾਰ ਦਾ ਭਰਮ ਹੈ, ਉਹ ਅੰਦਰ ਬੈਠਾ ਵੀ ਨਜ਼ਰ ਨਹੀਂ ਆਉਂਦਾ, ਭਰਮ ਦਾ ਪਰਦਾ ਪਿਆ ਹੋਇਆ। ਬਿਨੋਂ ਬੇਨਤੀ ਤਾਂ ਕਰੀਏ ਜੇ ਕਿਤੇ ਦੂਰ ਹੋਵੇ, ਜੇ ਜਾਣਾ ਦੂਰ, ਮੈਂ ਤਾਂ ਉਹਨੂੰ ਦੂਰ ਜਾਣਦਾ ਹੀ ਨਹੀਂ। ਗੁਰਮੁਖ ਕਹਿੰਦੇ ਨੇ ਮੈਂ ਤਾਂ ਉਹਨੂੰ ਦੂਰ ਜਾਣਦਾ ਹੀ ਨਹੀਂ, ਉਹ ਤਾਂ ਸਦਾ ਹੀ ਅੰਗ ਸੰਗ ਹੈ ਮੇਰੇ, ਸੰਦਾ ਅੰਗ ਸੰਗੇ ਭੰਗਿੰਗ ਵਿਭੂਤੇ ਵਾਲੀ ਗੱਲ। ਇਸ ਕਰਕੇ ਬਿਨੋਂ ਕਰੀ ਜੇ ਜਾਣਾ ਦੂਰ, ਮੈਂ ਕਦੇ ਉਹਨੂੰ ਦੂਰ ਨਹੀਂ ਜਾਣਿਆ, ਸਦਾ ਹੀ ਮੈਂ ਅੰਗ ਸੰਗ ਜਾਣਦਾ ਹਾਂ। ਇਹ ਗੁਰਮੁਖ ਕਹਿੰਦੇ ਹੈ, ਗੁਰਮੁਖ ਉਹ ਸਦਾ ਹੀ ਅੰਗ ਸੰਗ ਜਾਣਦੇ ਨੇ, ਮਨਮੁੱਖ ਦੂਰ ਜਾਣਦੇ ਆ। ਸੋ ਬਿਨੋ ਤਾਂ ਕਰਾਂ ਜੇ ਮੈਂ ਦੂਰ ਜਾਣਾ, ਉਹ ਤਾਂ ਸਦਾ ਹੀ ਅੰਗ ਸੰਗ ਰਹਿਣ ਵਾਲਾ ਹੈ।
1: ਪ੍ਰਭ ਅਬਨਾਸੀ ਰਹਿਆ ਭਰਪੂਰ,
0: ਉਹ ਤਾਂ ਐਸਾ ਪ੍ਰਭੂ ਹੈ ਜਿਹੜਾ ਅਵਨਾਸ਼ੀ ਹੈ, ਨਾਸ਼ ਤੋਂ ਰਹਿਤ ਹੈ। ਪ੍ਰਭ ਅਵਨਾਸ਼ੀ ਰਹਿਆ ਭਰਪੂਰ, ਭਰਪੂਰ ਤੋਂ ਭਾਵ ਵਿਆਪਕ, ਜਿਹੜਾ ਹਰ ਜਗ੍ਹਾ ਸਰਵ ਵਿਆਪਕ ਹੈ। ਕੋਈ ਐਸੀ ਜਗ੍ਹਾ ਹੈ ਜਿੱਥੇ ਪਰਮੇਸ਼ਰ ਨਹੀਂ? ਹਰ ਜਗ੍ਹਾ ਹੈ ਵਾਹਿਗੁਰੂ। ਜਦੋਂ ਚਾਰ ਪਰਲੋਆਂ ਦਾ ਜ਼ਿਕਰ ਜੋ ਧਾਰਮਿਕ ਗ੍ਰੰਥਾਂ ਚ ਕੀਤਾ, ਨਿਤ ਪਰਲੋ, ਨਿਮਿਤ ਪਰਲੋ, ਵੰਤਰ ਪਰਲੋ, ਮਹਾਂਪਰਲੋ, ਜਦੋਂ ਇਹ ਚਾਰ ਪਰਲੋਆਂ ਆਉਂਦੀਆਂ ਨੇ, ਸਭ ਕੁਝ ਖਤਮ ਹੋ ਜਾਂਦਾ, ਪਰੰਤੂ ਉਹ ਸਦੀਵ ਕਾਲ ਰਹਿਣ ਵਾਲਾ ਅਵਨਾਸ਼ੀ ਨਾਸ਼ ਤੋਂ ਰਹਿਤ ਪਰਮੇਸ਼ਰ ਹੈ। ਨਿਤ ਪਰਲੋਂ ਤੋਂ ਭਾਵ ਜਦੋਂ ਆਪਾਂ ਸੌਂਦੇ ਹਾਂ, ਨਿਤ ਪਰਲੋਂ ਮੰਨੀ ਜਾਂਦੀ ਹੈ। ਨਿਮਿਤ ਪਰਲੋਂ ਜਦੋਂ ਕੋਈ ਚੜ੍ਹਾਈ ਕਰ ਜਾਵੇ, ਕਿਸੇ ਦੀ ਮੌਤ ਹੋ ਜਾਵੇ। ਅਵੰਤਰ ਪਰਲੋਂ ਜਦੋਂ ਸ੍ਰਿਸ਼ਟੀ ਖਤਮ ਹੋ ਜਾਵੇ, ਬ੍ਰਹਮਾ ਵਿਸ਼ਨੂੰ ਸ਼ਿਵ ਤਿੰਨ ਜਿਹੜੇ ਪ੍ਰਧਾਨ ਦੇਵਤੇ ਹਨ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਹੜੇ ਤਿੰਨ ਪ੍ਰਧਾਨ ਮੁਖੀ ਦੇਵਤੇ ਨੇ, ਇਹਨਾਂ ਦੀਆਂ ਪੁਰੀਆਂ ਰਹਿ ਜਾਣ ਤੇ ਇੱਕ ਅਕਾਲ ਪੁਰਖ ਤਾਂ ਸਦਾ ਹੀ ਰਹਿਣ ਵਾਲਾ ਹੈ। ਫਿਰ ਇੱਕ ਮਹਾਂਪਰਲੋਂ ਆਉਂਦੀ ਹੈ। ਮਹਾਂਪਰਲੋਂ ਦੇ ਵਿੱਚ ਤਿੰਨੇ ਦੇਵਤਿਆਂ ਦੀਆਂ ਪੁਰੀਆਂ ਬਣੀ ਬਚਦੀਆਂ, ਸ਼ਿਵਪੁਰੀ ਗਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਬਿਨਸਪੈ ਤਾਲਾ। ਪਰੰਤੂ ਪਰਮੇਸ਼ੁਰ ਰਹਿੰਦਾ ਹੈ। ਪਰਮੇਸ਼ੁਰ ਤਾਂ ਜਦੋਂ ਯੁੱਗਾਂ ਦੀ ਰਚਨਾ ਨਹੀਂ ਸੀ ਕੀਤੀ ਉਦੋਂ ਵੀ ਸੀ, ਜਦੋਂ ਯੁੱਗ ਬਣੇ ਉਦੋਂ ਵੀ, ਅੱਜ ਵੀ ਹੈ ਤੇ ਹੋਵੇਗਾ ਵੀ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਸਦੀਵ ਕਾਲ ਰਹਿਣ ਵਾਲਾ ਹੈ। ਸੋ ਜਿਹੜਾ ਵਾਹਿਗੁਰੂ ਹੈ, ਪ੍ਰਭ ਅਵਨਾਸੀ ਨਾਸ਼ ਤੋਂ ਰਹਿਤ ਹੈ, ਰਹਿਆ ਪ੍ਰਭੂ ਭਰਪੂਰ ਤੇ ਸਰਵ ਵਿਆਪਕ ਹੋ ਕੇ, ਹਰ ਜਗ੍ਹਾ ਭਰਪੂਰ ਹੈ, ਸਰਵ ਵਿਆਪਕ ਹੈ ਵਾਹਿਗੁਰੂ।
1: ਜਨ ਨਾਨਕ ਗਾਵੇ ਦੇਖ ਹਦੂਰ।
0: ਜਿਹੜੇ ਗੁਰੂ ਕੇ ਪਿਆਰੇ ਹਨ, ਗੁਰੂ ਕੇ ਦਾਸ ਹਨ, ਜਨ ਨਾਨਕ ਗਾਵੇ ਦੇਖ ਹਦੂਰ, ਉਹ ਤਾਂ ਹਮੇਸ਼ਾ ਹੀ ਉਹਨੂੰ ਨੇੜੇ ਤੋਂ ਨੇੜੇ ਸਮਝ ਕੇ, ਅੰਗ ਸੰਗ ਸਮਝ ਕੇ ਉਹਦੇ ਗੁਣਾਂ ਨੂੰ ਗਾਉਣਾ ਕਰਦੇ ਹਨ। ਖਾਲਸਾ ਜੀ, ਇੱਥੇ ਹੁਕਮਨਾਮਾ ਸਾਹਿਬ ਦੀ ਸਮਾਪਤੀ। ਅੱਗੇ ਹੁਣ ਲੜੀਵਾਰ ਕਥਾ ਸਰਵਣ ਕਰੋ ਪ੍ਰੇਮ ਸਹਿਤ। ਲੜੀਵਾਰ ਕਥਾ ਜੋ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ 1112 ਅੰਗ ਤੇ ਪਹੁੰਚ ਗਈ ਹੈ। ਆਓ, ਤੁਖਾਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਉਪਦੇਸ਼ ਕਰ ਰਹੇ ਹਨ। ਲੜੀਵਾਰ ਕਥਾ ਦੇ ਵਿੱਚ ਕੀ ਉਪਦੇਸ਼ ਕਰਦੇ ਨੇ ਸਤਿਗੁਰੂ ਸਾਹਿਬ ਜੀ? ਸਰਵਣ ਕਰੀਏ।
1: ਤੁਖਾਰੀ ਮਹੱਲਾ ਪਹਿਲਾ।
0: ਤੁਖਾਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਫਰਮਾ

0: ਲਾਲ, ਲਾਲ ਦਾ ਅਰਥ ਹੁੰਦਾ ਪਿਆਰਾ। ਰੰਗੀਲੇ ਹਮ ਲਾਲਨ ਕੇ ਲਾਲੇ, ਹੇ ਮੇਰੇ ਪਿਆਰੇ ਵਾਹਿਗੁਰੂ ਹਮ ਲਾਲਨ ਕੇ ਲਾਲੇ। ਲਾਲਨ ਤੋਂ ਭਾਵ ਹੁੰਦਾ ਦਾਸ। ਹੇ ਪਿਆਰੇ ਪਰਮੇਸ਼ਵਰ, ਰੰਗੀਲੇ ਤੋਂ ਭਾਵ ਆਨੰਦ ਸਰੂਪ, ਆਨੰਦ ਮਾਨਣਾ। ਹੇ ਮੇਰੇ ਲਾਲ ਰੰਗੀਲੇ ਪਰਮੇਸ਼ਵਰ, ਹਮ ਲਾਲਨ ਕੇ ਲਾਲੇ, ਅਸੀਂ ਤਾਂ ਤੇਰੇ ਲਾਲਿਆਂ ਦੇ ਲਾਲਿਆਂ ਭਾਵ ਦਾਸਾਂ ਦੇ ਦਾਸ ਹਾਂ ਜੀ।
1: ਗੁਰ ਅਲਖ ਲਖਾਇਆ ਅਵਰ ਨ ਦੂਜਾ ਭਾਲੇ।
0: ਜਿਨ੍ਹਾਂ ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਅਲਖ ਨਾ ਜਾਣਿਆ ਜਾਣ ਵਾਲਾ ਪਰਮੇਸ਼ਵਰ ਜੀ ਦਾ ਕੋਈ ਅੰਤ ਨਹੀਂ ਪਾ ਸਕਦਾ। ਗੁਰੂ ਦੀ ਕਿਰਪਾ ਕਰਕੇ ਗੁਰ ਅਲਖ ਲਖਾਇਆ, ਸਤਿਗੁਰੂ ਸਾਹਿਬ ਨੇ ਕਿਰਪਾ ਕੀਤੀ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ, ਉਹਨੂੰ ਜਨਾ ਦਿੱਤਾ, ਉਹਦਾ ਗਿਆਨ ਦੇ ਦਿੱਤਾ। ਜਦੋਂ ਉਸ ਪਰਮੇਸ਼ਰ ਦੀ ਮਹਿਮਾ ਨੂੰ ਜਿਹਨੂੰ ਕੋਈ ਜਾਣ ਹੀ ਨਹੀਂ ਸਕਦਾ, ਗੁਰੂ ਦੀ ਕਿਰਪਾ ਦੇ ਨਾਲ ਜਦੋਂ ਉਹਦੇ 'ਚ ਜੁੜੇ, ਅਲੱਖ ਲਿਖਾਇਆ, ਉਹਨੂੰ ਜਾਣਿਆ, ਆਵਰਨਾ ਦੂਜਾ ਭਾਲੇ। ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਲਿਆ ਭਾਈ, ਉਹ ਹੋਰ ਨਹੀਂ ਦੂਜਿਆਂ 'ਚ ਚਿੱਤ ਲਾਉਂਦੇ, ਉਹ ਕਿਸੇ ਦੇਵੀ ਦੇਵ ਦੀ ਪੂਜਾ ਦੇ ਵਿੱਚ ਨਹੀਂ ਲੱਗਦੇ। ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇ। ਜਿਨ੍ਹਾਂ ਨੇ ਪਰਮੇਸ਼ਰ ਦੀ ਮਹਿਮਾ ਨੂੰ ਜਾਣ ਲਿਆ, ਅਵਰਨਾ ਦੂਜਾ ਭਾਲੇ, ਉਹ ਹੋਰ ਨਹੀਂ ਕਿਸੇ ਨੂੰ ਭਾਲਦੇ, ਹੋਰ ਨਹੀਂ ਕਿਸੇ ਦੇ ਪਿੱਛੇ ਲੱਗਦੇ, ਐਸੀ ਉਹਨਾਂ ਦੀ ਅਵਸਥਾ ਹੈ। ਬਸ ਗੁਰੂ ਦੇ ਨਾਮ ਦੇ ਵਿੱਚ ਹੀ ਉਹ ਗੁੜੁੰਦ ਰਹਿੰਦੇ ਹਨ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਜਾਣ ਲਿਆ ਹੈ, ਗੁਰੂ ਦੀ ਕਿਰਪਾ ਦੇ ਨਾਲ। ਜਿਨ੍ਹਾਂ ਨੇ ਜਾਣ ਲਿਆ, ਪਰਮੇਸ਼ਰ 'ਚ ਹੀ ਲੀਨ ਹੋ ਜਾਂਦੇ ਨੇ, ਉਹ ਦੱਸਣ ਜੋਗੇ ਨਹੀਂ ਰਹਿੰਦੇ। ਬਸ ਉਹਨਾਂ ਦਾ ਜੀਵਨ ਹੀ ਦੱਸਦਾ ਹੈ ਵੀ ਇਹਨਾਂ ਦੀ ਅਵਸਥਾ ਕੀ ਹੈ। ਉਹ ਬੋਲਦੇ ਨਹੀਂ ਬਹੁਤਾ। ਵੱਡੇ ਮਹਾਂਪੁਰਖ ਸੰਤ ਬਾਬਾ ਠਾਕਰ ਸਿੰਘ ਜੀ ਭਿੰਡਰਾਂ ਵਾਲੇ, 15ਵੇਂ ਮੁਖੀ ਦਮਦਮੀ ਟਕਸਾਲ ਦੇ, ਉਹਨਾਂ ਨੇ ਕਦੇ ਬੋਲ ਕੇ ਪ੍ਰਚਾਰ ਨਹੀਂ ਕੀਤਾ। ਖਾਲਸਾ ਜੀ ਉਹਨਾਂ ਦਾ ਜੀਵਨ ਹੀ ਪ੍ਰਚਾਰ ਸੀ। ਉਹਨਾਂ ਕੋਲੇ ਚਲੇ ਜਾਣਾ, ਉਹਨਾਂ ਦੇ ਦਰਸ਼ਨ ਕਰਕੇ ਹੀ ਨਾਮ 'ਚ ਸੁਰਤ ਜੁੜ ਜਾਣੀ। ਐਸਾ ਗੁਰਮੁਖਾਂ ਦਾ ਜੀਵਨ ਹੁੰਦਾ ਹੈ। ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣ ਲਿਆ, ਉਹ ਦੂਜਿਆਂ ਨੂੰ ਨਹੀਂ ਲੱਭਦੇ ਫਿਰਦੇ। ਆਪਣੀ ਹਾਲਤ ਤਾਂ ਇਹ ਹੈ, ਕੋਈ ਹੰਨੇ ਦੀ, ਕੋਈ ਬੰਨੇ ਦੀ, ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੱਕਾ ਸਰਬਰ ਦਾ, ਕੋਈ ਇੱਧਰ ਨੂੰ ਭੱਜ ਗਿਆ, ਕੋਈ ਪਹਾੜਾਂ ਦੇ ਵਿੱਚ ਕਿਸੇ ਦੇਵੀ ਨੂੰ ਪੂਜਦਾ ਫਿਰਦਾ ਹੈ। ਜਿਹਦਾ ਧਰਮ ਹੈ ਉਹ ਜ਼ਰੂਰ ਦੇਵੀ ਦੇਵਤਿਆਂ ਨੂੰ ਪੂਜਣ, ਪਰ ਗੁਰੂ ਕੇ ਸਿੱਖ ਨੇ ਤਾਂ ਕੇਵਲ ਤੇ ਕੇਵਲ ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਸਿਰਫ ਅਕਾਲ ਦਾ ਪੁਜਾਰੀ ਹੋਣਾ ਗੁਰੂ ਕੇ ਸਿੱਖ ਨੇ। ਗੁਰ ਅਲੱਖ ਲਿਖਾਇਆ, ਨਾ ਲਿਖਿਆ ਜਾਣ ਵਾਲਾ ਪਰਮੇਸ਼ਰ ਸਤਿਗੁਰੂ ਜੀ ਨੇ ਲਿਖਾਇਆ ਹੈ। ਜਿਨ੍ਹਾਂ ਨੇ ਫਿਰ ਨਾ ਜਾਣ ਵਾਲੇ, ਜਿਹਦੀ ਕੋਈ ਅੰਤ ਨਹੀਂ ਪਾ ਸਕਦਾ, ਉਹ ਪਰਮੇਸ਼ਰ ਦੇ ਨਾਮ 'ਚ ਜੁੜ ਗਏ, ਹੋਰਾਂ ਦੀ ਭਾਲ ਨਹੀਂ ਫਿਰ ਕਰਦੇ।
1: ਗੁਰ ਅਲੱਖ ਲਿਖਾਇਆ ਜਾਂ ਤਿਸ ਪਾਇਆ ਜਾਂ ਪ੍ਰਭ ਕਿਰਪਾ ਧਾਰੀ।
0: ਜਿਨ੍ਹਾਂ ਤੇ ਪਤੀ ਪਰਮੇਸ਼ਵਰ ਜੀ, ਪ੍ਰਭੂ ਜੀ ਕਿਰਪਾ ਧਾਰਨੀ ਕਰਦੇ ਹਨ, ਕਿਰਪਾ ਕਰਦੇ ਹਨ। ਗੁਰ ਅਲੱਖ ਲਿਖਾਇਆ ਜਾਂ ਤਿਸ ਪਾਇਆ, ਗੁਰੂ ਦੀ ਕਿਰਪਾ ਜਦੋਂ ਹੁੰਦੀ ਹੈ, ਫਿਰ ਉਹ ਮਨੁੱਖ ਗੁਰੂ ਨੂੰ ਭਾ ਜਾਂਦਾ ਹੈ। ਜਦੋਂ ਗੁਰੂ ਨੂੰ ਭਾ ਗਿਆ ਤੇ ਫਿਰ ਗੁਰੂ ਸਾਹਿਬ ਜੀ ਆਪਣੇ ਸਰੂਪ ਦੀ ਸਾਖਤਾ ਕਰਾ ਦਿੰਦੇ ਨੇ, ਉਹਨੂੰ ਉਹਨੂੰ ਆਪਣਾ ਸਰੂਪ ਜਣਾ ਦਿੰਦੇ ਹਨ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਉਹ ਫਿਰ ਹੋਰ ਪਾਸੇ ਚਿੱਤ ਨੂੰ ਨਹੀਂ ਲਾਉਂਦੇ, ਬਸ ਗੁਰੂ ਦੇ ਨਾਲ ਹੀ ਚਿੱਤ ਉਹਨਾਂ ਦਾ ਅੱਠੇ ਪੈਰ ਗੁਰੂ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ।
1: ਜਗ ਜੀਵਨ ਦਾਤਾ ਪੁਰਖ ਵਿਧਾਤਾ ਸਹਿਜ ਮਿਲੇ ਬਨਵਾਰੀ।
0: ਜਗ ਜੀਵਨ ਦਾਤਾ, ਜਗਤ ਨੂੰ ਜੀਵਨ ਦੇਣ ਵਾਲਾ, ਪੁਰਖ ਊ ਨਾਮ ਨਰਕ ਦਾ ਹੈ, ਰੱਖ ਮਤਲਬ ਰੱਖ, ਨਰਕਾਂ ਤੋਂ ਰੱਖਣ ਵਾਲਾ ਵਧਾਤਾ, ਫਲ ਵਰਦਾਤਾ ਵਾਹਿਗੁਰੂ, ਵਧਾਤਾ ਤੋਂ ਭਾਵ ਸਾਡੇ ਲੇਖ ਲਿਖਣ ਵਾਲਾ ਪਰਮੇਸ਼ਰ। ਸਹਿਜ ਮਿਲੇ ਬਨਵਾਰੀ, ਬਨਵਾਰੀ ਤੋਂ ਭਾਵ ਬਨਵਾਰੀ ਬਣਾ 'ਚ ਰਹਿਣ ਵਾਲਾ, ਕਿਉਂਕਿ ਪਰਮੇਸ਼ਰ ਦੇ ਕਈ ਨਾਮ ਨੇ, ਉਹ ਬਣਾ ਦੇ ਵਿੱਚ ਵੀ ਹੈ, ਹਰ ਜਗ੍ਹਾ ਸਰਵ ਵਿਆਪਕ ਹੈ। ਉਹ ਜਿਹੜਾ ਵਾਹਿਗੁਰੂ ਹੈ, ਸਹਿਜ ਮਿਲੇ ਬਨਵਾਰੀ, ਜਿਹੜਾ ਪੁਰਖ ਹੈ, ਨਰਕਾਂ ਤੋਂ ਰੱਖਣ ਵਾਲਾ ਪਰਮੇਸ਼ਰ ਹੈ, ਵਧਾਤਾ ਸਾਡੇ ਲੇਖ ਲਿਖਣ ਵਾਲਾ, ਜੱਗ ਨੂੰ ਜੀਵਨ ਦੇਣ ਵਾਲਾ ਹੈ, ਉਹ ਸਹਿਜ ਅਵਸਥਾ ਦੀ ਜਦੋਂ ਪ੍ਰਾਪਤੀ ਹੁੰਦੀ ਹੈ, ਉਹ ਉਦੋਂ ਪ੍ਰਾਪਤ ਹੁੰਦਾ।

0: ਨਦਰ ਕਰਹਿ ਤੂੰ ਤਾਰੈ। ਜਿਨ੍ਹਾਂ ਤੇ ਤੇਰੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਉਹਨਾਂ ਨੂੰ ਸੰਸਾਰ ਰੂਪੀ ਭਵ ਸਾਗਰ ਦੇ ਵਿੱਚੋਂ ਤੂੰ ਤਾਰ ਦੰਨਾ ਹੈ। ਤੇਰੇ ਤਾਰਨ ਦੇ ਨਾਲ ਹੀ ਅਸੀਂ ਤਰ ਸਕਦੇ ਹਾਂ। ਤਾਰ ਹੈ ਤਰੀਐ ਸੱਚ ਦੇਵ ਹੋ ਦੀਨ ਦਿਆਲਾ। ਹੈ ਦੀਨ ਦਿਆਲ ਵਾਹਿਗੁਰੂ ਸੱਚੇ ਪਾਤਸ਼ਾਹ, ਸੱਚ ਕੀ ਆ? ਸੱਚ ਪਰਮੇਸ਼ਰ ਨਿੱਤ ਨਵਾਂ, ਸਾਨੂੰ ਨਾਮ ਦੀ ਦਾਤ ਦੇ ਦਿਓ। ਨਾਮ ਦੀ ਦਾਤ ਮਿਲ ਗਈ ਫਿਰ ਕਿਰਪਾ ਦ੍ਰਿਸ਼ਟੀ ਹੋਵੇਗੀ। ਕਿਰਪਾ ਦ੍ਰਿਸ਼ਟੀ ਦੇ ਨਾਲ ਨਜ਼ਰ ਕਰੇ ਤੂੰ ਤਾਰੇ ਤਰੀਐ, ਉਹਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਮਨੁੱਖ ਦਾ ਜੀਵਨ ਰੂਪੀ ਵਿਹੜਾ ਸੰਸਾਰ ਰੂਪੀ ਭਵ ਸਾਗਰ ਦੇ ਵਿੱਚੋਂ ਤਰਦਾ ਹੈ। ਜਦੋਂ ਸੱਚ ਦੇਵੋ ਦੀਨ ਦਿਆਲਾ, ਜਦੋਂ ਗੁਰੂ ਸਾਹਿਬ ਕਿਰਪਾ ਕਰਕੇ ਆਪਣੇ ਪਿਆਰੇ ਨੂੰ ਸੱਚਾ ਨਾਮ ਬਖਸ਼ਦੇ ਹਨ, ਫਿਰ ਸਾਡਾ ਜੀਵਨ ਰੂਪੀ ਵਿਹੜਾ ਸੰਸਾਰ ਰੂਪੀ ਭਵ ਸਾਗਰ ਵਿੱਚੋਂ ਤਰਦਾ ਹੈ, ਪਾਰ ਹੁੰਦਾ ਹੈ। ਖਾਲਸਾ ਜੀ
1: ਧੰਨਵਾਦ। ਨਾਨਕ ਦਾਸਨ ਦਾਸਾ ਤੂੰ ਸਰਬ ਜੀਆ ਪ੍ਰਭ ਪਾਲਾ।
0: ਪਰਣਵਤ ਤੋਂ ਭਾਵ ਬੇਨਤੀ ਪੂਰਵਕ ਬਚਨ ਕਰਦੇ ਹੈ ਪਰਣਵਤ ਨਾਨਕ ਦਾਸਨ ਦਾਸਾ ਤੂੰ ਸਰਬ ਜੀਆ ਪ੍ਰਿਤ ਪਾਲਾ। ਮੈਂ ਤਾਂ ਤੇਰੇ ਦਾਸਾਂ ਦਾ ਦਾਸ ਹਾਂ ਸੱਚੇ ਪਾਤਸ਼ਾਹ, ਤੂੰ ਸਾਰਿਆਂ ਜੀਆਂ ਦੀ ਪ੍ਰਿਤ ਪਾਲਣਾ ਕਰਨ ਵਾਲਾ ਹੈ। ਰੋਜੀ ਰੋਟੀ ਦੇਣੀ, ਘਰ ਮਕਾਨ ਦੇਣੇ, ਫਿਰ ਲੈ ਕਰਨਾ, ਇਹ ਸਾਰੀ ਪ੍ਰਿਤ ਪਾਲਣਾ ਤੂੰ ਕਰਦਾ ਹੈ। ਸਭ ਕੁਝ ਕਰਨ ਕਾਰਨ ਸਮਰੱਥ ਹੈ ਤੂੰ। ਇੱਥੋਂ ਤੱਕ ਮਾਤਾ ਦੇ ਗਰਭ ਦੇ ਵਿੱਚ ਜਠਰਾ ਆਦਨੀ ਬੱਚੇ ਨੂੰ ਸਾੜ ਕੇ ਸਵਾਹ ਕਰ ਦੇਵੇ, ਜੇ ਤੂੰ ਉੱਥੇ ਰੱਖਿਆ ਨਾ ਕਰੇ। ਬੱਚੇ ਦਾ ਸਰੀਰ ਗੁਲਾਬ ਦੇ ਫੁੱਲ ਨਾਲੋਂ ਵੱਧ ਕੋਮਲ ਹੁੰਦਾ ਹੈ। ਜੇ ਮਾਤਾ ਰੋੜ ਚੱਬ ਲਵੇ, ਰੋੜ ਸੜਕੇ ਸਵਾਹ ਹੋ ਜਾਂਦੇ ਹਨ, ਪਰੰਤੂ ਬੱਚਾ ਕਿਵੇਂ ਬਚਦਾ? ਫਿਰ ਜਠਰਾ ਅਗਨੀ ਹੁੰਦੀ ਹੈ, ਜਿਹੜੀ ਗਰਭ ਚ ਅੱਗ ਹੈ ਨਾ, ਉਹਨੂੰ ਜਠਰਾ ਅਗਨੀ ਕਹਿੰਦੇ ਨੇ। ਫਿਰ ਬੱਚਾ ਕਿਵੇਂ ਬਚਦਾ ਹੈ? ਮਹਾਰਾਜ ਕਹਿੰਦੇ ਮਾਤਾ ਕੇ ਉਧਰ ਮਹਿ ਪ੍ਰਿਤ ਪਾਲ ਕਰੈ, ਸੋ ਕਿਉਂ ਮਨੋ ਵਸਾਰੀ ਹੈ, ਮਨੋ ਕਿਉਂ ਵਸਾਰੀ ਹੈ, ਏਵੜ ਦਾਤਾ ਜੇ ਆਗਨ ਮੈਂ ਆਹਾਰ ਪਹੁੰਚਾਵੈ। ਉੱਥੇ ਬੱਚੇ ਦੀ ਜਿਹੜੀ ਸੁਰਤ ਹੁੰਦੀ ਹੈ, ਬੱਚੇ ਦਾ ਜਿਹੜਾ ਮੁੱਖ ਹੁੰਦਾ ਥੱਲੇ ਵੱਲ ਨੂੰ ਪੈਰ ਉੱਪਰ ਵੱਲ ਹੁੰਦੇ ਨੇ, ਮੁੱਖ ਤਲੈ ਪੈਰ ਉੱਪਰ ਹੈ। ਬਸੰਦੋ ਕਹੁਥੜੇ ਥਾਏ, ਸਾਰਾ ਮਲਮੂਤਰ ਤੇਰੇ ਨੱਕ ਕੋਲ ਦੀ ਵਗਦਾ ਹੁੰਦਾ ਹੈ। ਤੇ ਉੱਥੇ ਫਿਰ ਤੂੰ ਵਾਅਦਾ ਕਰਦਾ ਹੈ, ਪਰਮੇਸ਼ਰ ਮੈਨੂੰ ਇੱਥੋਂ ਕੱਢ ਲੈ, ਮੈਨੂੰ ਜਨਮ ਦਵਾ ਦੇ ਸੱਚੇ ਪਾਤਸ਼ਾਹ, ਮੈਂ ਤੇਰਾ ਨਾਮ ਜਪਾਂਗਾ। ਬੱਚੇ ਦੀ ਸੁਰਤੀ ਮਾਤਾ ਦੇ ਗਰਭ ਵਿੱਚ ਸੁਖਮਣਾ ਨਾੜੀ ਚ ਪ੍ਰਵੇਸ਼ ਕਰੀ ਹੁੰਦੀ ਹੈ। ਤਿੰਨ ਨਾੜੀਆਂ ਨੇ, ਨੱਕ ਦੇ ਸੱਜੇ ਪਾਸੇ ਇੜਾ ਹੈ, ਖੱਬੇ ਪਾਸੇ ਪਿੰਗਲਾ ਹੈ, ਆ ਨੱਕ ਦੇ ਸੈਂਟਰ ਦੇ ਵਿੱਚ ਸੁਖਮਣਾ ਨਾੜੀ ਹੈ। ਸੁਖਮਣਾ ਨਾੜੀ ਚ ਸੁਰਤੀ ਪ੍ਰਵੇਸ਼ ਕਰਨ ਕਰਕੇ ਅੱਠੇ ਪੈਰ ਨਾਮ ਚੱਲਦਾ ਰਹਿੰਦਾ। ਉਹ ਨਾਮ ਜਿਹੜਾ ਉਹ ਬੱਚੇ ਨੂੰ ਬਚਾਉਂਦਾ ਜਠਰਾ ਅਗਨੀ ਤੋਂ, ਨਹੀਂ ਤਾਂ ਉੱਥੇ ਜੇ ਗਰਭਵਤੀ ਮਾਂ ਰੋੜ ਚੱਬੇ ਉਹ ਸਵਾਹ ਹੋ ਜਾਂਦੇ ਨੇ। ਸੋ ਇਸ ਕਰਕੇ ਕਈ ਤਾਂ ਹੁਣ ਨਾਮ ਨੂੰ ਵੀ ਮਨਮੁੱਖ ਲੋਕ ਤੋਤਾ ਰੱਟਣੇ ਦੱਸਦੇ ਨੇ, ਬਾਣਾ ਪਾਇਆ ਪ੍ਰਚਾਰ ਕਰਦੇ ਨੇ, ਪਰ ਕਹਿੰਦੇ ਨਾਮ ਨੂੰ ਵਾਰ ਵਾਰ ਜਪਣਾ ਤੋਤਾ ਰਟਨ ਹੈ। ਖਾਲਸਾ ਜੀ, ਗੁਰਬਾਣੀ ਚ ਤਾਂ ਜਗ੍ਹਾ ਜਗ੍ਹਾ ਲਿਖਿਆ ਸਿਮਰ ਸਿਮਰ ਨਾਮ ਵਾਰੰਵਾਰ, ਇਹਨੂੰ ਝੂਠਾ ਪਾ ਦੋਗੇ ਤੁਸੀਂ? ਮਹਾਰਾਜ ਕਹਿੰਦੇ ਵਾਰ ਵਾਰ ਉਹਦੇ ਨਾਮ ਨੂੰ ਜਪ, ਜਦੋਂ ਵਾਰ ਵਾਰ ਜਪੇਗਾ ਫੇਰ ਇਹ ਨਾਮ ਅੰਦਰ ਚੱਲੂਗਾ। ਇਸ ਕਰਕੇ ਭਾਈ ਉੱਥੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਰੱਖਿਆ ਕਰਦਾ ਹੈ। ਮਾਤਾ ਦੇ ਗਰਭ ਦੇ ਵਿੱਚ ਤੂੰ ਸਰਬ ਜੀਆਂ ਪ੍ਰਿਤ ਪਾਲਾ, ਪਾਲਣਾ ਕਰਨ ਵਾਲਾ ਹੈ ਪਰਮੇਸ਼ਰ। ਉਹਦੇ ਅੱਗੇ ਬੇਨਤੀ ਕਰਦੇ ਨੇ, ਅਸੀਂ ਤਾਂ ਤੇਰੇ ਦਾਸਾਂ ਦੇ ਦਾਸ ਹਾਂ ਵਾਹਿਗੁਰੂ ਜੀ।
1: ਭਰਪੁਰ ਧਾਰ ਰਹੇ ਅਤ ਪਿਆਰੇ,
0: ਭਰਪੁਰ ਧਾਰ ਰਹੇ ਅਤ ਪਿਆਰੇ, ਅਤ ਪਿਆਰੇ ਬਹੁਤ ਪਿਆਰੇ ਪਰਮੇਸ਼ਰ, ਤੇ ਤੁਸੀਂ ਸੰਸਾਰ ਦੀ ਰਚਨਾ ਕਰਕੇ ਤੁਹਾਡੇ ਆਸਰੇ ਖੜਾ ਸੰਸਾਰ, ਤੇਰੇ ਨਾਮ ਦੇ ਆਸਰੇ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਅਖੰਡ ਬ੍ਰਹਿਮੰਡ, ਨਾਮ ਕੇ ਸਾਰਾ ਕੁਝ ਤੇਰੇ ਨਾਮ ਦੇ ਆਸਰੇ ਖੜਾ ਹੈ। ਤੇ ਸੰਸਾਰ ਦੀ ਰਚਨਾ ਕਰਕੇ ਤੁਸੀਂ ਸਰਵ ਵਿਆਪਕ ਹੋ, ਭਰਪੁਰ ਧਾਰੇ ਹਰ ਜਗ੍ਹਾ ਸੱਚੇ ਪਾਤਸ਼ਾਹ ਜੀ, ਤੁਸੀਂ ਸਰਵ ਵਿਆਪਕ ਹੋ। ਅਤ ਪਿਆਰੇ ਹੋ ਤੇ ਸੰਸਾਰ ਦੀ ਰਚਨਾ ਵੀ ਤੁਸੀਂ ਹੋਈ ਕੀਤੀ ਹੈ।
1: ਸ਼ਬਦ ਰਵ ਰਹਿਆ ਗੁਰ ਰੂਪ ਮੁਰਾਰੇ,
0: ਜਿਹੜੇ ਸ਼ਬਦ ਦੇ ਵਿੱਚ ਜੁੜ ਗਏ ਨਾ ਨਾਮ ਚ ਨਿਤਨੇਮ ਚ ਬਾਣੀ ਪੜਨ ਚ, ਸ਼ਬਦ ਰਵ ਰਹਿਆ ਰਵ ਰਹਿਆ, ਜਿਹੜੇ ਸ਼ਬਦ ਵਿੱਚ ਰੰਗੇ ਰਹਿੰਦੇ ਨੇ, ਅੱਠੇ ਪਹਿਰ ਚੱਲਦਾ ਰਹਿੰਦਾ ਜਾਪ, ਸ਼ਬਦ ਰਵ ਰਹਿਆ ਗੁਰ ਰੂਪ ਮੁਰਾਰੇ, ਮੁਰਾਰੇ ਵੀ ਉਹਦਾ ਨਾਮ ਹੈ ਵਾਹਿਗੁਰੂ ਦਾ, ਮੁਰਾਰੇ ਮੁਰ ਨਾਮ ਦੇ ਦੈਂਤ ਨੂੰ ਸੰਘਾਰ ਕਰਨ ਵਾਲੇ ਵਾਹਿਗੁਰੂ। ਸ਼ਬਦ ਰਵ ਰਹਿਆ ਗੁਰ ਰੂਪ ਮੁਰਾਰੇ, ਜਿਹੜੇ ਸ਼ਬਦ ਵਿੱਚ ਰੰਗੇ ਹੁੰਦੇ ਨੇ ਉਹ ਪਰਮੇਸ਼ਰ ਦੇ ਹੀ ਸਰੂਪ ਹੋ ਜਾਂਦੇ ਨੇ, ਗੁਰੂ ਦੇ ਹੀ ਰੂਪ ਹੋ ਜਾਂਦੇ ਹਨ, ਜਿਹੜੇ ਅੱਠੇ ਪਹਿਰ ਸ਼ਬਦ ਵਿੱਚ ਰੰਗੇ ਰਹਿੰਦੇ ਹਨ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਵਰਗੀਆਂ ਸ਼ਖਸੀਅਤਾਂ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੂੰ ਨਿਵਾਸ, ਐਸੀ ਅਵਸਥਾ ਉਹਨਾਂ ਗੁਰਮੁਖਾਂ

0: ਗੁਰੂ ਮਰਾਰੇ ਹੇ ਮਰਾਰੇ ਪਰਮੇਸ਼ਰ ਗੁਰ ਰੂਪ ਜਿਹੜੇ ਗੁਰੂ ਦੇ ਹੀ ਰੂਪ ਹੋ ਗਏ ਗੁਰੂ ਦਾ ਰੂਪ ਧਾਰਨ ਕਰਕੇ ਤੁਸੀਂ ਤ੍ਰਿਭਵਨਾ ਨੂੰ ਧਾਰਨਾ ਕੀਤਾ ਹੈ ਬਣਾਇਆ ਹੈ ਤ੍ਰਿਭਵਨ ਧਾਰੇ ਤਾਂ ਕਾ ਅੰਤ ਨਾ ਪਾਇਆ ਤੇਰਾ ਅੰਤ ਨਹੀਂ ਕੋਈ ਪਾ ਸਕਦਾ ਗੁਰੂ ਰੂਪ ਧਾਰਨ ਕਰਕੇ ਗੁਰ ਰੂਪ ਮਰਾਰੇ ਤ੍ਰਿਭਵਨ ਧਾਰੇ ਤਿੰਨੇ ਭਵਨਾਂ ਦਾ ਤੁਸੀਂ ਨਿਰਮਾਣ ਕੀਤਾ ਤਾਂ ਕਾ ਅੰਤ ਨਾ ਪਾਇਆ ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ ਪਰਮੇਸ਼ਰ ਜੀ ਨੇ ਦਸ ਜਾਮੇ ਗੁਰੂ ਰੂਪ ਵਿੱਚ ਬਤੀਤ ਕੀਤੇ ਆਪਾਂ ਨੂੰ ਪਤਾ 245 ਸਾਲ ਦਾ ਸਮਾਂ ਫਿਰ 11ਵੀਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਸੀ ਉਦੋਂ ਵਚਨ ਕੀਤਾ ਸੀ ਕਲਯੁਗ ਦੇ ਸਮੇਂ ਵਿੱਚ ਮੈਂ 10 ਦੇਹਾਂ ਧਾਰਨ ਕਰਾਂਗਾ ਮੇਰੇ ਵੱਖਰੇ ਵੱਖਰੇ ਨਾਂ ਵੱਖਰੇ ਵੱਖਰੇ ਥਾਂ ਹੋਣਗੇ ਜਿੱਥੇ ਮੈਂ ਮੇਰਾ ਆਗਮਨ ਹੋਵੇਗਾ ਪਰ ਜੋਤ ਅਤੇ ਜੁਗਤ ਇੱਕੋ ਹੀ ਹੋਵੇਗੀ ਦੋ ਜਾਮੇ ਮੇਰੇ ਐਸੇ ਹੋਣਗੇ ਜਿੱਥੇ ਸ਼ਬਦ ਦੇ ਖੰਡੇ ਨਾਲ ਪ੍ਰਤੱਖ ਖੰਡਾ ਚੱਕਾਂਗਾ ਉਹ ਸ਼ਬਦ ਜਾਮੇ ਛੇਵਾਂ ਤੇ ਦਸਵਾਂ ਜਾਮਾ ਜਿੱਥੇ ਸ਼ਬਦ ਦਾ ਨਾਮ ਦਾ ਖੰਡਾ ਫੇਰਿਆ ਉੱਥੇ ਪ੍ਰਤੱਖ ਖੰਡਾ ਚੁੱਕ ਕੇ ਬੈਰੀਆਂ ਦੇ ਆਹੂ ਲਾਹੇ ਖਾਲਸਾ ਜੀ ਬੈਰੀਆਂ ਨੂੰ ਜੰਗ ਦੇ ਮੈਦਾਨ ਚ ਭਾਜੜਾਂ ਪਾਈਆਂ ਗੁਰ ਰੂਪ ਮਰਾਰੇ ਹੇ ਮਰਾਰੇ ਪਰਮੇਸ਼ਵਰ ਗੁਰੂ ਰੂਪ ਤੁਸੀਂ ਤ੍ਰਿਭਵਨ ਨੂੰ ਧਾਰਨ ਕੀਤਾ ਹੈ ਬਣਾਇਆ ਹੈ ਨਿਰਮਾਣ ਕੀਤਾ ਤਾਂ ਕਾ ਅੰਤ ਨਾ ਪਾਇਆ ਤੁਹਾਡਾ ਅੰਤ ਨਹੀਂ ਕੋਈ ਪਾ ਸਕਦਾ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਣਾ ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ ਚਾਰੇ ਬ੍ਰਹਮਾ ਦੇ ਪੁੱਤਰ ਸ਼ਿਵਜੀ ਵਰਗੇ ਮਹੇਸ਼ ਤੋਂ ਭਾਵ ਸ਼ਿਵਜੀ ਵਰਗੇ ਤੇਰਾ ਜਸ ਕਰਨ ਰੂਪ ਵਿੱਚ ਸਮਾ ਰਹੇ ਹਨ ਸੇਖ ਨਾਗ ਤੇਰੋ ਮਰਮਣਾ ਜਾਨਾ ਸੱਪਾਂ ਦਾ ਰਾਜਾ ਸ਼ੇਸ਼ ਨਾਗ ਕਈ ਜਗ੍ਹਾ ਸੇਖ ਨਾਗ ਪਾਠ ਆਉਂਦਾ ਕਈ ਜਗ੍ਹਾ ਸ਼ੇਸ਼ ਨਾਗ ਜਿਹੜਾ ਹਜ਼ਾਰਾਂ ਨਾਓਂ ਤੁਹਾਡੇ ਨਵੇਂ ਉਚਾਰਦਾ ਹੈ ਰੋਜ਼ਾਨਾ ਉਹ ਵੀ ਤੇਰੇ ਅੰਤ ਨੂੰ ਨਹੀਂ ਪਾ ਸਕਦਾ ਗੁਰ ਰੂਪ ਮੁਰਾਰੇ ਤਿਰ ਭਵਨ ਧਾਰੇ ਤਿੰਨੇ ਭਾਵਨਾ ਦਾ ਨਿਰਮਾਣ ਕਰਨ ਵਾਲੇ ਸਤਿਗੁਰੂ ਜੀ ਤਾਂ ਕਾ ਅੰਤ ਨਾ ਪਾਇਆ ਤੁਹਾਡਾ ਅੰਤ ਨਹੀਂ ਕੋਈ ਪਾ ਸਕਦਾ
1: ਰੰਗੇ ਜਨਸੇ ਜੰਤ ਪਾਏ ਨਿਤ ਦੇਵਾ ਜੜਾ ਸਵਾਇਆ
0: ਰੰਗੀ ਜਿਨਸੀ ਜੰਤ ਪਾਏ ਇਹ ਸਾਰੇ ਰੰਗ ਤੁਹਾਡੇ ਨੇ ਜਿੰਨੇ ਜੀਵ ਜੰਤ ਪੈਦਾ ਕੀਤੇ ਨੇ ਤੁਸੀਂ ਪੈਦਾ ਕੀਤੇ ਨੇ ਜਦੋਂ ਤੁਸੀਂ ਦਾਨ ਦਿੰਦੇ ਹੋ ਨਿਤ ਦੇਵੈ ਚੜ੍ਹੈ ਸਵਾਇਆ ਦੇਵੈ ਚੜ੍ਹੈ ਸਵਾਇਆ ਉਹ ਫਿਰ ਨਿਤਾ ਪ੍ਰਤੀ ਦੂਣ ਸਵਾਈ ਹੋ ਜਾਂਦਾ ਜਾਂ ਆਪਾਂ ਇਹ ਕਹਾਂਗੇ ਹੇ ਸਤਿਗੁਰੂ ਜੀ ਜਿਨ੍ਹਾਂ ਨੂੰ ਤੁਸੀਂ ਬ੍ਰਹਮ ਗਿਆਨ ਰੂਪ ਦਾਤ ਦੇਣਾ ਕਰਦੇ ਹੋ ਬ੍ਰਹਮ ਗਿਆਨ ਰੂਪ ਦਾਤ ਦਾ ਦਾਨ ਦੇਣਾ ਕਰਦੇ ਹੋ ਉਹ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਦੇ ਹਨ ਦਿਨ ਦਿਨ ਚੜ੍ਹੇ ਸਵਾਇਆ ਵਾਲੀ ਗੱਲ ਉਹਨਾਂ ਦੀ ਹੋ ਜਾਂਦੀ ਹੈ ਪੂਰਨ ਕਬੂ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜ੍ਹੇ ਸਵਾਇਆ ਨਾਨਕ ਹੋਤ ਨਾ ਘਾਟ ਜਿਹੜਾ ਪੂਰਨ ਪੁਰਖ ਹੁੰਦਾ ਕਦੇ ਡੋਲਿਆ ਨਹੀਂ ਕਰਦਾ ਦਿਨ ਦਿਨ ਚੜ੍ਹੇ ਸਵਾਇਆ ਨਾਨਕ ਹੋਤ ਨਾ ਘਾਟ ਉਹ ਚੜ੍ਹਦਾ ਹੀ ਰਹਿੰਦਾ ਇਸੇ ਤਰ੍ਹਾਂ ਜਿਹਨੂੰ ਤੁਸੀਂ ਸੱਚੇ ਪਾਤਸ਼ਾਹ ਬ੍ਰਹਮ ਗਿਆਨ ਰੂਪ ਦਾਤ ਦਾ ਦਾਨ ਦੇਣਾ ਕਰਦੇ ਹੋ ਨਿਤ ਦੇਵੈ ਚੜ੍ਹੇ ਸਵਾਇਆ ਉਹ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਦੇ ਨੇ ਭਾਵ ਆਨੰਦ ਵਿੱਚ ਰਹਿੰਦੇ ਹਨ
1: ਪਰੰਪਰ ਆਪੇ ਥਾਪ ਥਾਪੇ ਤਿਸ ਭਾਵ ਸੋ ਹੋਵੈ
0: ਆਪਰੰਪਰ ਤੋਂ ਭਾਵ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਆਪੇ ਥਾਪ ਆਪੇ ਹੀ ਰਚਨਾ ਕਰਦਾ ਹੈ ਸੰਸਾਰ ਦੀ ਊ ਥਾਪੇ ਊੜੇ ਨੂੰ ਔਂਕੜ ਥੱਥੇ ਨੂੰ ਕੰਨਾ ਪੱਪੇ ਨੂੰ ਲਾਵਾਂ ਊ ਥਾਪੇ ਦਾ ਅਰਥ ਹੈ ਨਾਸ਼ ਕਰਨਾ ਥਾਪ ਤੋਂ ਭਾਵ ਥਾਪਦਾ ਹੈ ਆਪੇ ਸੰਸਾਰ ਦੀ ਰਚਨਾ ਕਰਦਾ ਹੈ ਜਦੋਂ ਉਹਦੀ ਮੌਜ ਹੁੰਦੀ ਹੈ ਆਪੇ ਭਾਈ ਉਹ ਨਾਸ਼ ਕਰ ਦਿੰਦਾ ਹੈ ਉਥਾਪੇ ਤੋਂ ਭਾਵ ਤਿਸ ਭਾਵ ਹੈ ਸੋ ਹੋਵੇ ਜੋ ਉਹਨੂੰ ਭਾਉਂਦਾ ਉਹ ਹੁੰਦਾ ਉਹਦੇ ਹੁਕਮ ਚ ਹੀ ਹੁੰਦਾ ਸਾਰਾ ਕੁਝ
1: ਨਾਨਕ ਹੀਰਾ ਹੀਰਾ ਵਿਦਿਆ ਗੁਣ ਕੈ ਹਾਰ ਪਰੋਆ
0: ਨਾਨਕ ਹੀਰਾ ਹੀਰੇ ਵਿਦਿਆ ਮਨੁੱਖਾ ਜਨਮ ਹੀਰੇ ਦੀ ਨਿਆਈ ਹੈ ਤੇ ਨਾਮ ਸਿਮਰਨ ਦੇ ਨਾਲ ਇਹਨੂੰ ਬਿੰਨਣਾ ਹੈ ਜਦੋਂ ਮਨੁੱਖਾ ਜਨਮ ਨੂੰ ਅਸੀਂ ਸਾਡੇ ਜੀਵਨ ਦੇ ਨਿਸ਼ਾਨੇ ਨੂੰ ਨਾਮ ਸਿਮਰਨ ਦੇ तीर नाल विन लिया ना संसार ते आउणा साडा सफला हो जाएगा। इस करके नाम रूपी रतना नू साडे सुआस ने जिहड़े भी हीरे लालां दी न्याई ने खालसा जी। सो इस करके भाई नाम रूपी बाण दे नाल बिन्नी है अपने हिरदे नू। जदों नाम रूपी बाण चल गया ना फिर जीवन सफला हो जाएगा। सो समा इत्थे समाप्त हुंदा है। कथा दी विचार करदिया एक नहीं अनेक प्रकार दीयां गलतियां हो गई होणगियां। सतगुरु साहब सारे अर्थ आप जानदे ने, दास कोई विद्वान नहीं। हो मूर्ख कारे लाया, एक मूर्ख बंदे नू सतगुरु महाराज इत्थे बिठा के कथा करा रहे है, यह सतगुरां दी वड्याई है। आओ दो पंक्तियां पढ़ करके अखीरलियां समाप्ति करिए जी।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
2: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
3: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, South East Calgary, near

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007
1: ਦੀਨਾਨਾਥ ਸੁਣੋ।

0: ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-529-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨੌਰਥ ਈਸਟ ਕੈਲਗਰੀ।

0: ਹੈਲੋ ਕੈਲਗਰੀ, ਇਹ 22 ਅਗਸਤ ਨੂੰ ਕਰੋ ਘਰ ਵਰਗੀ ਨਵਰਾਤਰੀ ਦਾ ਅਨੁਭਵ। ਕਾਲਿਕਾ ਕ੍ਰੀਏਸ਼ਨ ਲੈ ਕੇ ਆ ਰਿਹਾ ਕੈਲਗਰੀ ਦਾ ਪਹਿਲਾ ਸ਼ੇਰੀ ਸਟਾਈਲ ਗਰਬਾ ਭਜਨ ਮੰਡਲੀ ਗਰਬਾ ਮਹੋਤਸਵ, ਜੋ ਕਿ ਹੋਣ ਜਾ ਰਿਹਾ ਜੈਨੇਸਿਸ ਸੈਂਟਰ ਦੇ ਵਿੱਚ। ਇੱਥੇ ਭਜਨ ਦਾ ਮਤਲਬ ਹੈ ਟ੍ਰੈਡੀਸ਼ਨਲ ਗਰਬਾ ਗੀਤ, ਅਤੇ ਮੰਡਲੀ ਦਾ ਮਤਲਬ ਹੈ 6 ਲਾਈਵ ਮਿਊਜੀਸ਼ੀਅਨ, ਜਿਹੜੇ ਲੈ ਕੇ ਆਉਣਗੇ ਅਸਲੀ ਟ੍ਰੈਡੀਸ਼ਨਲ ਗਰਬਾ ਵਾਲਾ ਮਾਹੌਲ। ਇੱਥੇ 2 ਤਾਲੀ ਹੋਵੇਗੀ, 3 ਤਾਲੀ ਹੋਵੇਗੀ ਅਤੇ ਨਾਲ ਹੀ ਹੋਵੇਗਾ ਡਾਂਡੀਆ। ਮਾਂ ਦੀ ਭਗਤੀ, ਟ੍ਰੈਡੀਸ਼ਨਲ ਗਰਬਾ, ਆਪਣੇ ਲੋਕ ਅਤੇ ਵਿਰਾਸਤ ਵਿੱਚ ਸਜੀ ਹੋਈ ਇੱਕ ਸ਼ਾਮ। ਸੋ ਭੁੱਲਣਾ ਨਹੀਂ, 22 ਅਗਸਤ 2026 ਸ਼ਾਮ ਦੇ 6 ਵਜੇ ਤੋਂ ਲੈ ਕੇ 12 ਵਜੇ ਤੱਕ ਜੈਨੇਸਿਸ ਸੈਂਟਰ ਕੈਲਗਰੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 5878347007 ਅਤੇ ਆਪਣੇ ਭੈਣ ਭਰਾ ਰਿਸ਼ਤੇਦਾਰਾਂ ਨਾਲ ਜ਼ਰੂਰ ਆਇਓ। ਤੁਹਾਡਾ ਤਹਿ ਦਿਲੋਂ ਸਵਾਗਤ ਹੈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਨਾਰਥ ਈਸਟ ਕੈਲਗਰੀ।
3: ਮੈਂ ਮੂਰਖ ਕਿਛ ਦੀ ਜੈ

0: ਹੈਲੋ ਕੈਲਗਰੀ, ਇਹ 22 ਅਗਸਤ ਨੂੰ ਕਰੋ ਘਰ ਵਰਗੀ ਨਵਰਾਤਰੀ ਦਾ ਅਨੁਭਵ। ਕਾਲਿਕਾ ਕ੍ਰੀਏਸ਼ਨ ਲੈ ਕੇ ਆ ਰਿਹਾ ਕੈਲਗਰੀ ਦਾ ਪਹਿਲਾ ਸ਼ੇਰੀ ਸਟਾਈਲ ਗਰਬਾ ਭਜਨ ਮੰਡਲੀ ਗਰਬਾ ਮਹੋਤਸਵ, ਜੋ ਕਿ ਹੋਣ ਜਾ ਰਿਹਾ ਜੈਨੇਸਿਸ ਸੈਂਟਰ ਦੇ ਵਿੱਚ। ਇੱਥੇ ਭਜਨ ਦਾ ਮਤਲਬ ਹੈ ਟ੍ਰੈਡੀਸ਼ਨਲ ਗਰਬਾ ਗੀਤ, ਅਤੇ ਮੰਡਲੀ ਦਾ ਮਤਲਬ ਹੈ 6 ਲਾਈਵ ਮਿਊਜੀਸ਼ੀਅਨ, ਜਿਹੜੇ ਲੈ ਕੇ ਆਉਣਗੇ ਅਸਲੀ ਟ੍ਰੈਡੀਸ਼ਨਲ ਗਰਬਾ ਵਾਲਾ ਮਾਹੌਲ। ਇੱਥੇ 2 ਤਾਲੀ ਹੋਵੇਗੀ, 3 ਤਾਲੀ ਹੋਵੇਗੀ ਅਤੇ ਨਾਲ ਹੀ ਹੋਵੇਗਾ ਡਾਂਡੀਆ। ਮਾਂ ਦੀ ਭਗਤੀ, ਟ੍ਰੈਡੀਸ਼ਨਲ ਗਰਬਾ, ਆਪਣੇ ਲੋਕ ਅਤੇ ਵਿਰਾਸਤ ਵਿੱਚ ਸਜੀ ਹੋਈ ਇੱਕ ਸ਼ਾਮ। ਸੋ ਭੁੱਲਣਾ ਨਹੀਂ, 22 ਅਗਸਤ 2026 ਸ਼ਾਮ ਦੇ 6 ਵਜੇ ਤੋਂ ਲੈ ਕੇ 12 ਵਜੇ ਤੱਕ ਜੈਨੇਸਿਸ ਸੈਂਟਰ ਕੈਲਗਰੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 5878347007 ਅਤੇ ਆਪਣੇ ਭੈਣ ਭਰਾ ਰਿਸ਼ਤੇਦਾਰਾਂ ਨਾਲ ਜ਼ਰੂਰ ਆਇਓ। ਤੁਹਾਡਾ ਤਹਿ ਦਿਲੋਂ ਸਵਾਗਤ ਹੈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 4034540347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
3: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
2: ਯਾਨੀ 4035544444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2323 32nd Avenue North East Calgary।

0: ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210, 2323, 32nd Avenue North East Calgary। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਟ੍ਰੈਵਲ ਵਰਲਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਟਿਕਟਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਟ੍ਰੈਵਲ ਵਰਲਡ ਨੂੰ 403-717-0771 ਤੇ ਯਾਨੀ 403-717-0771 ਤੇ ਸੰਪਰਕ ਕਰ ਸਕਦੇ ਹੋ। ਟ੍ਰੈਵਲ ਵਰਲਡ ਦਾ ਪੂਰਾ ਪਤਾ ਨੋਟ ਕਰੋ, ਗ੍ਰੀਨ ਪਲਾਜ਼ਾ, ਯੂਨਿਟ ਨੰਬਰ 1130, 4818 ਵੈਸਟ ਵਿੰਡ ਡਰਾਈਵ, ਨਾਰਥ ਈਸਟ ਕੈਲਗਰੀ।

0: ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾ ਹੀ ਠਾਕ ਰਹਾਈ ਆ ਪਾਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਪਾਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨ ਹੋਵੇ ਸੋਗ ਦਿੰਦਾ ਰਹੇ ਨ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤਿਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਜੋ ਕਰੋ ਗੁਰਪਾਸ ਹਮ ਕੀਰ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸੁਖਾਈ ਹਰ ਕਿਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹ
ਧਰਿਆ ਮੇਰੇ ਮਾਧੋ ਜੀ ਸਤ ਸੰਤ ਮਿਲੇ ਸੋ ਧਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਖੀ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸੀ ਧਰਿਆ ਸਿਰ ਸਿਰ ਨਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡ ਆਵੈ ਸੈ ਕੋਸਾ ਇਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਹੁਕਮ ਯੁਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਰੀ ਕਿਆ ਨਾਨਕ ਜਿਤ ਵਿਚਾਰਾ ਤੂੰ ਘਟ ਘਟ ਯੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੀ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸਿਵਹਿ ਜੋ ਸਿਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੁਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੀ ਬੇਅੰਤ ਬੇਅੰਤਾ ਤੇਰੇ ਭਗਤ ਸਲਾਹੰਤਰ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਾਪਹਿ ਜਪੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮ੍ਰਿਤ ਸ਼ਾਸਤਰ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੁਧ ਜੇ ਵੜਿਆ ਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ
ਸਾਹਿਬ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋਂ ਭਾਵੈ ਸੋਈ ਥੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦਿਆ ਪਿਛੋੜਿਆ ਆਪ ਮਿਲਾਇਆ ਤੂੰ ਦਰੀਆ ਸਭ ਤੁਰੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸਰੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੀ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੇ ਭੈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦਿਖਾ ਤਹਿ ਡੁਬਿਆਲੇ ਮਨ ਏਕ ਨ ਚੇਤ ਸਮੂੜ ਮਨ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ

ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੈ ਕੁੰਚਰ ਸਤੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੀ ਪਟ ਪਟ ਕੀ ਜਾਣੈ। ਜਬਦ ਕਰਖ ਕਰਾ ਕਰ ਤਾਰਾ, ਪੰਜਾ ਧਰਤ ਤਵ ਦੇਹ ਅਪਾਰਾ। ਜਬ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪੇ ਆਪਣੀ ਬੂਝੋ ਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਕ ਵੇਦ ਭੇਦ ਅਰਿਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਨੀਲ ਨਾਦ ਸੰਭ। ਤਾਕਾ ਮੂੜ ਚਾਰਤ ਭੇਦਾ, ਜਾਖੋ ਭੇਵ ਨ ਪਾਵਤ ਬੇਦਾ। ਤਾਕਉ ਕਰ ਪਾਹਨ ਅਨੁਮਾਨਤ, ਮਹਾਂ ਮੂੜ ਕਛ ਭੇਦ ਨ ਜਾਣਤ। ਮਹਾਂਦੇਵ ਕਉ ਕੈਤ ਸਦਾ ਸ਼ਿਵ, ਨਿਰੰਕਾਰ ਕਾ ਚੀਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤਹਿ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹੇ ਬਿਰ ਸਜਾ ਪ੍ਰਥਮ ਸੰਸਾਰਾ। ਏਕਾ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ। ਪੰਡਜ ਜੇ ਰਜ ਸੇ ਤਜਕੀਨੀ, ਕੁਝ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸ਼ੰਕਰੀ ਕੈਠਾ। ਸਗਰੀ ਸ੍ਰਿਸ਼ਟ ਦਿਖਾਏ ਅਚੰਪਵ, ਯਾਦ ਜੁਗਾਦ ਸਰੂਪ ਸੁਜੰਪਵ। ਅਵਰਛਾ ਮੇਰੀ ਤੁਮ ਕਰੋ, ਸਿੱਖ ਵਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵਾ ਤੁਤ ਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਤੁਝ ਤਵ ਸ਼ਰਨੀ ਪਰੇ, ਤਿਨਕੇ ਦੁਸ਼ਟ ਦੁਖਤ ਹੋਇ ਮਰੇ। ਪੁਰਖ ਜਮਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਵਾਰ ਧਿਆ ਹੈ, ਤਾਂ ਕੇ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਏ ਸਭ ਕਾਲਾ, ਦੁਸ਼ਟ ਰਿਸ਼ਟ ਟਾਏ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਂ ਕੇ ਤਾਪ ਤਨਕ ਮੈਂ ਹਰ ਹੋ। ਰਿਧ ਸਿੱਧ ਕਰਮ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ। ਏਕ ਵਾਰ ਜਿਨ ਤੁਮੈਂ ਸੰਭਾਰਾ, ਕਾਲ ਫਾਸ ਦੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ ਦਾਰ।

ਤਪਤੀ ਕੋ ਆਖ ਤਰੇ ਨਹੀਂ ਆਨਿਆ। ਰਾਮ ਰਹੀਮ ਪੁਰਾਨ ਕੁਰਾਨ, ਇੱਕ ਕਹਿ ਮਤ ਇੱਕ ਨਾ ਮਾਨਿਆ। ਸਿਮਰਤ ਸ਼ਾਸਤਰ ਵੇਦ ਸਭ ਹੈ, ਬਹੁ ਭੇਦ ਕਹੈ ਹਮ ਏਕ ਨ ਜਾਣਿਆ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਦੋਹਰਾ ਸਗਲ ਦੁਆਰ ਕਉ ਛਾੜ ਕੈ, ਗਹਿਓ ਤੁਹਾਰ ਦੁਆਰ। ਵਾਹੇ ਗਹੇ ਕੀ ਲਾਜ ਅਸ ਗੋ

ਰਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਪ੍ਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਹਾਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵੱਜ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਪਰ ਸ਼ਾਂਤ ਸੁਖ ਮਨ ਆਏ ਵਸਿਆ ਜਿਨਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਭਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਜਿਤ ਘਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ

ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਧਾਰੋ ਜੇ ਕੋ ਖਾਵੈ ਜੇ ਕੋ ਪੁੱਛੈ ਜਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ

तरस पया विहरामत होई सतगुर सर।

ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਤਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਾਰ ਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ

ਸਾਰ ਤੇ ਸੇਵਾ ਸੰਭਾਲ ਦਾ ਦਾਨ। ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ, ਨਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟਾ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸਾਬਦ ਚੌਂਕੇ ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਸੋਰਠ

0: ਘਰ ਮਹਿ ਸੁਖ ਬਾਹਰ ਪੁਨ ਸੁਖਾ ਪ੍ਰਭ ਆਪਣੇ ਭਏ ਦਇਆਲਾ ਨਾਨਕ ਬਿਘਨ ਨ ਲਾਗੈ ਕੋ ਮੇਰਾ ਪ੍ਰਭ ਹੋਆ ਕਿਰਪਾਲਾ
1: ਤਨਾਸਰੀ ਮਹੱਲਾ ਪਹਿਲਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।
1: ਕੈਲਗਰੀ ਚ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917